0: ਛੰਦਾ ਬਾਣ ਕਲ ਬਜ ਤੂੰ ਤੂੰ ਅੰਧਾਰ ਸਾ ਚੜਿਆ ਰਹਿ
1: ਪ੍ਰਭ ਕਾ ਸਿਮਰਨ ਸਾਧ ਕੇ ਸੰਗ ਸਰਬਨ ਦਾ ਨਾਨਕ ਰੰਗ ਪ੍ਰਭ ਕੇ ਸਿਮਰਨ ਰਿਧ ਸਿਧ ਨੌ ਨਿਧ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਰ ਬੁੱਧ ਪ੍ਰਭ ਕੇ ਸਿਮਰਨ ਜਪਤ ਪੂਜਾ ਪ੍ਰਭ ਕੇ ਸਿਮਰਨ ਬਿਨਸੇ ਦੂਜਾ ਪ੍ਰਭ ਕੇ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੇ ਸਿਮਰਨ ਦਰਕੇ ਮਾਨੀ ਪ੍ਰਭ ਕੇ ਸਿਮਰਨ ਹੋਏ ਸੋ ਭਲਾ ਪ੍ਰਭ ਕੇ ਸਿਮਰਨ ਸੋ ਫਲ ਭਲਾ ਸੇ ਸਿਮਰਹਿ ਜਿਨਿਆ ਸਿਮਰਾਏ ਨਾਨਕ ਤਾਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੇ ਸਿਮਰਨ ਉਦਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ ਪ੍ਰਭ ਕੇ ਸਿਮਰਨ ਸਭ ਕੁਛ ਸੁਜੈ ਪ੍ਰਭ ਕੇ ਸਿਮਰਨ ਨਾਇ ਜਮ ਤੁਰਾਸਾ ਪ੍ਰਭ ਕੇ ਸਿਮਰਨ ਪੂਰਨ ਆਸਾ ਪ੍ਰਭ ਕੇ ਸਿਮਰਨ ਮਨ ਕੀ ਮਰ ਜਾਏ ਅੰਮ੍ਰਿਤ ਨਾਮ ਹਿਰਦਿ ਮਾਹਿ ਸਮਾਏ ਪ੍ਰਭ ਜੀ ਬਸਹਿ ਸਾਧ ਕਿਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੈ ਸੇ ਧਨਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੇ ਪੁਰ ਪ੍ਰਦਾਨ ਪ੍ਰਭ ਕੋ ਸਿਮਰੈ ਸੇ ਬਿਮੋਤਾ ਜੇ ਪ੍ਰਭ ਕੋ ਸਿਮਰੈ ਸੇ ਸਰਵ ਕੇ ਰਾਜੇ ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਪਨਾਸੀ ਸਿਮਰਨ ਤੇ ਲਾਗੇ ਜਿਨਿਆ ਪੁਦਿਆਲਾ ਨਾਨਕ ਜਨ ਕੀ ਮੰਗੇ ਰਪਾਲਾ ਪ੍ਰਭ ਕੋ ਸਿਮਰਹਿ ਸੇ ਪਰ ਪੁਕਾਰੀ ਪ੍ਰਭ ਕੋ ਸਿਮਰਹਿ ਤਿਨ ਸਤ ਬਲਹਾਰੀ ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰਹਿ ਤਿਨ ਸੁਖ ਬਿਹਾਵੈ ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੇ ਤਿਨ ਅੰਧ ਕਨੇਰੇ ਪ੍ਰਭ ਕੋ ਸਿਮਰਹਿ ਬਸੇ ਹਰ ਨੇਰੇ ਸੰਤ ਕਿਰਪਾ ਤੇ ਅੰਦਰ ਜਾਗ ਨਾਨਕ ਸੁਣ ਪੂਰੇ ਪਾ ਪ੍ਰਭ ਕੇ ਸੁਣ ਕਾਰਜ ਪੂਰੇ ਪ੍ਰਭ ਕੇ ਸੁਣ ਕਬਹੁ ਨਾ ਚੂਰੇ ਪ੍ਰਭ ਕੇ ਸੁਣ ਹਰ ਗੁਣ ਬਾਣੀ ਪ੍ਰਭ ਕੇ ਸਿਮਰਨ ਸਹਿ ਸਮਾਨੀ ਪ੍ਰਭ ਕੇ ਸਿਮਰਨ ਨਿਹ ਚਲ ਆਸਨ ਪ੍ਰਭ ਕੇ ਸਿਮਰਨ ਕਮਲ ਵਿਗਾਸਨ ਪ੍ਰਭ ਕੇ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾਂਤਨ ਪਾਰ ਸਿਮਰੈ ਸੇ ਜਨ ਜਿਨਕੋ ਪ੍ਰਮੇਆ ਨਾਨਕ ਤੈਨ ਜਨ ਸਰਣੀ ਪਿਆ ਹਰ ਸਿਮਰਨ ਕਰ ਭਾਸ ਪਰਟਾਏ ਹਰ ਸਿਮਰਨ ਲਾਭੇ ਦੋ ਪਾਏ ਹਰ ਸਿਮਰਨ ਭੈ ਸਹਿਜਤੀ ਦਾਤੇ ਹਰ ਸਿਮਰਨ ਨੀਚ ਚਹੁ ਕੁਣ ਜਾਤੇ ਹਰ ਸਿਮਰਨ ਤਾਰੀ ਸਭ ਤਰਣਾ ਸਿਮਰ ਸਿਮਰ ਹਰ ਕਾਰਨ ਕਰਣਾ ਹਰ ਸਿਮਰਨ ਕਿਉ ਸੋਰੇ ਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪੈ ਸਲੋਕ ਹੈ ਦੀਨ ਦਰ ਦੁਖ ਪੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਟਪਦੇ ਜੈ ਮਾਤ ਪਿਤਾ ਸਤਮੀਤ ਨ ਭਾਈ ਮਨੁਹਾ ਨਾਮ ਤੇਰਾ ਸੰਗ ਸਹਾਇ ਜੈ ਮਹਾਂਪਿਆਨ ਦੂਤ ਚਮਦਲੈ ਤੈ ਕੇਵਲ ਨਾਮ ਸੰਗ ਤੇਰਾ ਚਲੈ ਜੈ ਮੁਸ਼ਕਲ ਹੋਵੇ ਭਾਰੀ ਹਰ ਕੋ ਨਾਮ ਖਿਨ ਮਾਹੇ ਉਦਾਰੇ ਅਨਕ ਪੁਨੈ ਚਰਨ ਕਰਤਨੀ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਪ ਹਸੂਖ ਨੇਰੇ ਸੌਰ ਸੇਠ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋਰੀ ਬੰਦ ਨ ਪਰੇ ਹਰ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਤਿਖ ਨਾ ਬੁਝਾਵੈ ਹਰ ਕਾ ਨਾਮ ਜਪਤ ਅਗਾਵੈ ਜੇ ਮਾਰਕ ਇਹੋ ਜਾਤੇ ਅਕੇਲਾ ਤੈ ਹਰ ਨਾਮ ਸੰਗ ਹੋ ਸਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟਤ ਨਹੀਂ ਕੋਟ ਲਖ ਪਾਈ ਨਾਮ ਜਪਤ ਤਹਿ ਪਾਰ ਪਰਾਹੀ ਅਨਕ ਬਿਘਨ ਜੇ ਆਏ ਸੰਘਾਰੇ ਹਰ ਕਾ ਨਾਮ ਤਤਕਾਲ ਉਧਾਰੈ ਅਨਕ ਜੋਨ ਜਨਮੈ ਮਰ ਜਾਮ ਨਾਮ ਜਤ ਪਾਵੇ ਬਿਸਰਾਮ ਹੋ ਮੈਲਾ ਮਲ ਕਬੂ ਨ ਧੋਵੈ ਹਰ ਕਾ ਨਾਮ ਕੋਟ ਪਾਪ ਖੂਬੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਏ ਸਾਧਕੇ ਸੰਗ ਜਿਹ ਮਾਰ ਕੇ ਗਨੇ ਜਾਹਿ ਨ ਕੂਸਾ ਹਰ ਕਾ ਨਾਮ ਊਹਾ ਸੰਗ ਤੋਸਾ ਜਿਹ ਪੈਡੈ ਮੰਦ ਗੁਪਾਰਾ ਹਰ ਕਾ ਨਾਮ ਸੰਗ ਉਜਿਆਰਾ ਜਹਾਂ ਪੰਥ ਤੇਰਾ ਕੋ ਨਾ ਸਿਆਨੂ ਹਰ ਕਾ ਨਾਮ ਤੈ ਨਰ ਪਛਾਨੂ ਜੈ ਮਹਾਂ ਭਿਆਨ ਤਾਤੋ ਕਾਮ ਤੈ ਹਰ ਕੇ ਨਾਮ ਕੀ ਤੁਮ ਪਰਿਸ਼ਾਨ ਜਹਾਂ ਤ੍ਰਿਖਾ ਬਨ ਤੁਜੇ ਕਰਖੈ ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ ਭਗਤ ਨਾ ਕੀ ਵਰਤਨ ਨਾਮ ਸੰਚ ਨਾ ਕਹਿ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਓਟ, ਹਰ ਕਾ ਨਾਮ ਦ੍ਰੇਜਨ ਕੋਟ, ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰਿ ਔਖ ਸਾਧ ਕੁਮਾਰ, ਹਰ ਜਨ ਕੈ ਹਰ ਨਾਮ ਨਿਤਾਨ, ਪਾਪ ਨਾਮ ਜਨ ਕੀ ਨੋਦਾਨ।

ਨਾਮ ਜਨ ਕੋ ਤਰੈ ਭੋਗਤ। ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਾ ਫਰੇ ਨ ਭੰਗ। ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੇ ਨਾਮ ਜਨ ਸੋਭਾ ਪਾਈ। ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਛ ਨਾਹੀ ਵਿਯੋਗ। ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੇ ਹਰ ਹਰ ਦੇਵਾ। ਹਰ ਹਰ ਜਨ ਕੇ ਮਾਰ ਖਟੀਨਾ, ਹਰ ਤਨ ਜਨ ਕੋ ਆਪ ਪ੍ਰਭ ਦੀਨਾ। ਹਰ ਹਰ ਜਨ ਕੇ ਉਠ ਸਤਾਣੀ, ਹਰ ਪ੍ਰਤਾਪ ਜਨ ਅਵਨ ਜਾਣੀ। ਓਤ ਪੋਤ ਜਨ ਹਰ ਸਰਾਤੇ, ਸੁਣ ਸਮਾਦ ਨਾਮ ਰਸ ਮਾਤੇ। ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪਰਟਨੀ ਛਪੈ।

ਦਰਦ ਦੁਖ ਲਥੈ। ਨਾਮ ਕੀ ਮਹਿਮਾ ਸੰਤ ਰਿਦ ਵਸੈ ਸੰਤ ਪ੍ਰਤਾਪ ਦੁਰਸਭ ਨਸੈ ਸੰਤ ਕਾ ਸਮਟ ਭਾਕੀ ਪਾਈ ਹੈ। ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲਕ ਸ਼ਿਵ ਨ ਹੋਏ। ਨਾਨਕ ਗੁਰਮੁਖ ਨਾਮ ਪਾਵੈ ਜਨ ਕੋਈ ਸਲੋਕ ਬਹੁ ਸਾਹਿਤਰ ਬਹੁ ਸਿਮਰਤੇ ਪੇਖੈ ਸਭ ਟੰਡੋਲ ਪੂਜ ਸਨਾਹੀ ਹਰ ਹਰੇ। ਨਾਨਕ ਨਾਮ ਅਮੋਲ ਅਟ ਪਦੇ ਜਾਪ ਤਾਪ ਗਿਆਨ ਸਭ ਧਿਆਨ ਖਟ ਸਾਸ਼ਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ।

ਪਾਤੇ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੇ ਅਖਬਾਰ ਨੌ ਖੰਡ ਪ੍ਰਥਮੀ ਪ੍ਰੈਚਰ ਜੀ ਪੈ ਮਹਾ ਉਦਾਸ ਤਪੀ ਸਰਥੀ ਪੈ ਅਗਨ ਮਾਹੇ ਹੋਤ ਪੁਰਾਨ ਕਣਕ ਅਸਭ ਹੈਬਰ ਭੂਦਾਨ ਨਿਵਲੀ ਕਰਮ ਕਰੈ ਭੁਆਸਨ ਜੈਨ ਮਾਰਕ ਸੰਜਮਤ ਸਾਧਨ ਨਿਮਖ ਨਿਮਕਾ ਸੀ ਘਟਾਵੈ ਤੋਪੀ ਹੋਮੈ ਮੈਲ ਨ ਜਾਵੈ ਹਰ ਕੇ ਨਾਮ ਸੰਸਰ ਕਛੁ ਨਾਇ ਨਾਨਕ ਗੁਰਮੁਖ ਨਾਮ ਜਪਤ ਗਤ ਪਾਇ ਮਨ ਕਾਮਨਾ ਤੀਰਥ ਦੇਹੇ ਛੁਟੈ ਕਰ ਘੁਮਨ ਮੰਤੇ ਹੁਟੈ ਸੂਚ ਕਰੇ ਦਿਨ ਸਰਾਤ ਮਨ ਕੀ ਮੈਲ ਨ ਤਨ ਤੇਜਾ ਇਸ ਦੇਹੀ ਕੋ ਬਹੁ ਸਾਧਨਾ ਕਰੈ ਮੰਤੇ ਕਬਹੁ ਨ ਬਿਖਿਆ ਟਰੈ ਜਲ ਧੂਵੈ ਬੋਧੇ ਅਨੀਤ ਸੁਧ ਕਾ ਹੋਏ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾ ਉਦਰੇ ਪਤਿਤ ਬਹੁਮੂਚ ਬਹੁਤ ਸਿਆਣ ਜਮਕਾ ਭੋਬਿਆ ਭਿਅਨਕ ਜਤਨ ਕਰ ਤਿਸ ਨ ਥਰਾਪੈ ਭੇਖ ਅਨੇਕ ਅਗਨੀ ਬੁਝੈ ਕੋਟ ਉਪਾਵ ਦਰਗਨੀ ਸਜੈ ਛੂੜ ਸਨਾਹੀ ਊ ਪਿਆਰ ਮੋਇ ਬਿਆਪਹਿ ਮਾਇਆ ਜਾਲ ਅਵਰ ਕਰਤੂਤ ਸਗਲੀ ਜਮ ਡਾਨੈ ਗੋਪਿੰਦ ਭਜਨ ਬਿਨ ਤਲੀ ਮਾਨੈ ਹਰ ਕਾ ਨਾਮ ਜਪ ਦੁਖ ਚਾਇ ਨਾਨਕ ਬੂਲੇ ਸਹਿ ਸੁਭਾਇ ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁਖ ਮਿਟਾਵੇ ਹਰ ਹਰ ਨਾਮ ਰਿਦੈ ਸਦ ਗਾਵੈ ਜੇ ਕੋ ਆਪਣੀ ਸੁਭਾ ਲੂਰੈ ਸਾਧ ਸੰਗ ਇਹ ਹੋਮੇ ਛੂਰੈ ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸਰਣੀ ਪਰੈ ਜਿਸ ਜਨ ਕੋ ਪ੍ਰਭਦਰ ਪਿਆਸਾ ਨਾਨਕ ਤਾ ਕੈ ਬਲ ਪ੍ਰਜਾਸਾ ਸਗਰ ਪੁਰਖ ਮਹਿ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੈ ਬਿਮਾਨ ਆਪਸ ਕੋ ਜੋ ਜਾਣ ਨੀਚਾ ਸੋ ਕਨੀਐ ਸਭ ਤੇ ਉੱਚਾ ਜਾ ਕਾ ਮਨ ਹੋਇ ਸਰ ਕਰੀਨਾ ਹਰ ਹਰ ਨਾਮ ਤਿਨ ਘਾਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਭਿਖੈ ਸਗਲ ਸ੍ਰਿਸ਼ਟ ਸਾਜਨਾ ਸੁਖ ਦੁਖ ਜਨ ਸਮਦਿਤਾ ਨਾਨਕ ਪਾਪ ਪੁੰਨੀ ਨਿਪਾ ਨਿਰਧਨ ਕੋ ਤਨ ਤਿਰੋ ਨਾਮ ਨਿਥਾਵੇ ਕੋ ਨਾਮ ਤੇਰਾ ਥਾ ਨਿਮਾਨੇ ਕੋ ਪ੍ਰਤਿਰੋ ਮਾਨ ਸਰਖਟਾ ਕੋ ਦੇਵੋ ਦਾਨ ਕਰਨ ਕਰਾਵਣ ਹਰ ਸਵਾਮੀ ਸਰਖਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਨ ਹੋ ਆਪੇ ਆਪਣ ਸੰਗ ਆਪਰਾਤੇ ਤੁਮਰੀ ਉਸਤਤ ਤੁਮਤੇ ਹੋਏ ਨਾਨਕ ਨ ਜਾਣ ਸਕੋਏ ਸਰਵ ਧਰਮ ਸ੍ਰਿਣ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਵਰ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਉਦਮ ਫਲਾ ਹਰ ਕਾ ਨਾਮ ਜਪੋ ਜੀ ਸਦਾ ਸਵਰ ਪਾਣੀ ਮਹਿਮਤ ਬਾਣੀ ਹਰ ਕੋ ਜਸ ਸੋਨਰ ਸੁਨਬਖਾਨੀ ਸਗਲ ਥਾਨ ਤੇ ਉੱਤਮ ਥਾਨ ਨਾਨਕ ਜੇ ਘੱਟ ਵਸੇ ਹਰ ਨਾਮ ਸਲੋਕ ਨਿਰਗੁਣਿਆਰ ਇਆਣਿਆ ਸੋ ਪ੍ਰਭ ਸਦਾ ਸਮਾਲ ਜਨਕਿਆ ਤਚੀਤ ਰੱਖ ਨਾਨਕ ਨਿਭੀ ਨਾਲ ਅਟ ਪਦੇ ਰਮਈਆ ਕੇ ਗੁਣ ਚੇ ਪ੍ਰਾਣੀ ਕਵਨ ਮੂਰਤੇ ਕਵਨ ਦਿਸ਼ਟਾਨੀ ਜਿਤੂ ਸਾਜ ਸਵਾਰ ਸਿੰਗਾਰਿਆ ਕਰਪਕਨ ਮਜਨੇ ਉਪਾਰਿਆ ਬਾਰ ਬਿਵਤਾ ਤੁਜ ਹੈ ਪਿਆਰੇ ਦੂਧ ਭਰ ਚੋਪਨ ਭੋਜਨ ਸਸੂਦ ਬਿਰਤ ਪਿਆ ਉਪਰ ਸਾਖ ਸੈਨ ਮੁਖ ਅਪਿਆ ਬੈਠ ਕੁਦੈਨ ਇਹੋ ਨਿਰਗੁਣ ਗੁਣ ਕਛੂ ਨ ਬੁਝੈ ਬਖਸ਼ਰੋ ਤੋ ਨਾਨਕ ਸਿਜੈ ਜਿਹੇ ਪ੍ਰਸਾਦ ਧਾਰੀ ਉਪਰ ਸੁਖ ਵਸੈ ਸੁਤ ਪ੍ਰਾਤ ਮੀਤ ਬੰਤਾ ਸੰਗ ਹੱਸੈ ਜੇ ਪ੍ਰਸਾਦ ਪੀਵੈ ਸੀਤਰ ਜਲਾ ਸੁਖਦਾਇ ਪਵਨ ਪਾਕ ਮੁਲਾ ਜੇ ਪ੍ਰਸਾਦ ਭੋਗੇ ਸਵਰਸਾ ਸਗਲ ਸਮੱਗਰੀ ਸੰਸਾਥ ਬਸਾ ਦੀਨੇ ਹਸਤ ਪਾਪ ਕਰਨ ਨਿਤ ਰਸਨਾ ਤਿਸੈ ਤਿਆ ਗਵਰ ਸੰਰਚਨਾ ਐਸੇ ਦੁਖ ਮੂੜਨ ਪਿਆ ਪੇ ਨਾਨਕ ਕਾਢ ਰਿਹੁ ਪ੍ਰਿਆ ਪੇ ਆਦਿ ਅੰਤ ਜੋ ਰੱਖਣ ਹਾ ਤਿਸੋ ਪ੍ਰੀਤ ਨ ਕਰੈ ਗਵਾਰ ਜੋ ਕੀ ਸੇਵਾ ਨੰਦ ਪਾਵੇ ਤਸੋ ਮੂੜਾ ਮਨੀ ਲਾਪੈ ਜੋ ਠਾਕੁਰ ਸਸਦਾ ਜੂਰੇ ਤਾਕੋ ਅੰਦਾ ਜੰਤ ਦੂਰੇ ਜਾ ਕੇ ਟਹਿਲ ਪਾਵੇ ਦਰਕੇ ਮਾਂ ਤਸੈ ਬਸਾਰੈ ਮੁਕਤ ਜਾਨ ਸਦਾ ਸਦਾਇ ਪੂਰਨ ਹਾਰ ਨਾਨਕ ਰਾਖਣ ਹਾਰ ਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾ ਛੂਟ ਝੂਠ ਸਮਚੈ ਜੋ ਸ਼ਰਣਾ ਸੋ ਅਸਤਰ ਕਨ ਮਾਨੈ ਜੋ ਹੁਕਨ ਸੋ ਦੂਰ ਪੁਰਾਨੈ
छूट जाय तिसका श्रम करै संग सहाई तिस पर हरै चंदन लेप उतारे तो ए गर्त प्रीत भस्म संग होए।

ਸਵਾਨ ਧਿਆਨ ਸ਼ਰਨ ਅੰਤਰ ਵਿਆਪੈ ਦੂਬ ਸਵਾਨ ਅੰਤਰ ਅਗਨ ਬਾਰ ਤਨ ਸੁਆਹਾ ਕਰ ਪਾਥਰ ਕੈਸੇ ਤਰੇ ਅਥਾਹਾ ਜਾ ਕੇ ਅੰਤਰ ਬਸੇ ਪ੍ਰਵਿਆਪ ਨਾਨਕ ਤੇਜਨ ਸਹਿ ਸਮਾਨ ਸੁਣੇ ਅੰਧਾ ਕੈਸੇ ਮਾਰਗ ਪਾਵੇ ਕਰ ਗੈ ਡਿਹੋਰ ਨਿਭਾਵੇ ਕਹਾਂ ਬੁਜਾਰਤ ਬੁਝੈ ਡੂਰਾ ਨ ਕਹੀਏ ਤੋ ਸਮਝੇ ਫੋਰਾ ਕਹਾਂ ਬਿਸ਼ਨ ਪਦ ਕਾਵੇ ਕੁੰਗ ਜਤਨ ਕਰੈ ਤੋ ਪੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂੰ ਆਸ ਗਵਨ

ਬਰੁਆ ਕੇ ਗ੍ਰਹਿ ਭੀਤਰ ਬਸੈ ਅਨੰਦ ਕੇਰ ਮੈ ਰੰਗ ਰਸੈ ਦ੍ਰਿੜ ਕਰ ਮਾਨੈ ਮਨਹਿ ਪ੍ਰਤੀਤ ਕਾਰਨ ਆਪੇ ਮੂੜੇ ਚੀਤ ਬੈਰ ਬਰੂਦ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਤਰੋ ਆਹੂ ਜੋਗ ਭਿਆਨੇ ਕਈ ਜਨਮ ਨਾਨਕ ਰਾਖ ਰਿਹੋ ਆਪਨ ਕਰ ਕਰਮ ਤੂੰ ਠਾਕਰ ਤੁਮ ਪਿਆਰਦਾ ਜੀਉ ਪਿੰਡ ਸਭ ਤੇਰੀ ਰਾਹ ਤੁਮ ਵਾਰ ਪਤਾਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਨੇਰੇ ਕੋਈ ਨ ਜਾਣੈ ਤੁਮਰਾਂਤ ਉਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦਿਨ ਹਰ ਪੈ ਛੋਟ ਕੈ ਲਾਕੇ ਅਨਸੁਆਈ ਨਾਨਕ ਕਹੂ ਨ ਸਿਜਾਈ ਬਿਨ ਨਾਵੈ ਪਤ ਜਾਇ ਪਦੇ ਦਸ ਵਸਤੂ ਦੇ ਪਾਛੇ ਪਾਵੇ ਇੱਕ ਵਸਤ ਕਾਰਣ ਬਿਖੋਟ ਗਵਾਵੈ ਏਕ ਪੀਨਾ ਦੇ ਦਸ ਪੀਹਰ ਲੇ ਤੋ ਮੂੜਾ ਕੁਹਕਾ ਕਰੇ ਜਿਸਟਾ ਖੁਰਸੋ ਨਾਈ ਚਾਰਾ ਤਾ ਕੋ ਕੀਜੈ ਸਾਧ ਨਮਸਕਾਰਾ ਜਾ ਕੈ ਮਨ ਲਾਗੇ ਜਾ ਕੈ ਮਨ ਲਾਗਾ ਪ ਮੀਠਾ ਸਰਬ ਸੁਖ ਤਾਹੂ ਮਨ ਬੂਠਾ ਜਿਸ ਜਿਨਿਆ ਪ੍ਰਭ

ਬਿਥਿਆ ਬਹੁਪਮਾਨ ਮਿਥਿਆ ਸੁਫਲ ਕਰ ਕੁਮਾਨ ਅਸਤਰ ਭਗਤ ਸਾਧਕੀ ਸਨ ਨਾਨਕ ਜਪ ਜਪ ਜੀਵੇ ਹਰ ਕੇ ਚਰਨ ਮਿਥਿਆ ਸੁਣ ਪਰ ਨਿੰਦਾ ਸੁਨ ਹੈ ਮਿਥਿਆ ਹਸਤ ਪਰ ਦਰਬ ਕੁਹਿਰੈ ਮਿਥਿਆ ਨੇਤਰ ਪੇਖਤ ਪਰ ਤ੍ਰੈ ਰੂਪਾਦ ਮਿਥਿਆ ਰਸਨਾ ਭੂਤਨੀ ਅਨੁਸਵਾਦ ਮਿਥਿਆ ਚਰਨ ਪਰ ਵਿਕਾਰ ਕੋ ਧਾ ਵਹੇ ਮਿਥਿਆ ਮਨ ਪਰ ਲੋ ਲੁਭਾ ਵਹੇ ਮਿਥਿਆ ਤਾਨੀ ਪਰ ਪੁਕਾਰਾ ਮਿਥਿਆ ਬਾਥਰੇ ਵਿਕਾਰਾ ਬਿਨ ਬੂਝੇ ਮਿਥਿਆ ਸਭ ਭਏ ਸਫਰ ਦੇਹੇ ਨਾਨਕ ਹਰ ਹਰ ਨਾਮ ਲੇ

ਜਾ ਰਹਿਤ ਅਵਰ ਕਛਵ ਕਮਾਤਮਾ ਨਿ ਪ੍ਰੀਤ ਮੁਖੋ ਕਣ ਲਾਵਤ ਜਾਨਣ ਹਾਫ ਪਰਬੀਨ ਬਾਰ ਪੇਖ ਨਾ ਕਾਉ ਭੀਨ ਅਵਰ ਉਪਦੇਸ਼ ਆਪਨ ਕਰੇ ਆਵਤ ਜਾਵ ਜਨਮੇ ਮਰੈ ਜਿਸਕੇ ਅੰਤਰ ਬਸੇ ਨਿਰੰਕਾਰ ਤਿਸਕੇ ਸਿਖ ਤਰੇ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਜਾਤਾ ਨਾਨਕ ਜਨ ਚਰਨ ਪ੍ਰਾਤਾ ਕਰੋ ਬੇਨਤੀ ਪਾ ਬ੍ਰਹਮ ਸਭ ਜਾਣੈ ਆਪਣਾ ਕੀਆ ਪਹਿਮਾਨੈ ਆਪੇ ਆਪੇ ਆਪ ਕਰਤਨ ਬੇਰਾ ਕਿਸੈ ਦੂਰ ਜਨਾਬ ਕਿਸੈ ਬੁਝਾਵਤ ਨੇਰਾ ਪਾਪ ਸਿਆਨ ਸਕਤੇ ਰਹਿਤ ਸਭ ਕਛ ਜਾਣ ਆਤਮ ਕੇ ਰਹਿਤ ਜਿਸ ਭਾਵੇ ਤਿਸ ਲੈ ਲੜਾਏ ਥਾਨ ਤਿਰੰਤਰ ਅਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਲੋ ਮੋਹ ਪਿਨਸਾਇਮ ਏਪ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੇ

ਆਵੇ। ਜੇ ਪ੍ਰਸਾਦ ਵਸੈ ਸੁਖ ਮੰਦਰ, ਤਿਸਹਿ ਧਿਆਇ ਸਦਾ ਮਨਿੰਦਰ। ਜਿਹੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪਹਿਰ ਸਿਮਰੁ ਤਸਨਾ। ਜਿਹੇ ਪ੍ਰਸਾਦ ਰੰਗ ਰਭੂ ਨਾਲ ਸਦਾ ਧਿਆਈਐ ਧਿਆਵਨ ਜੋਗ। ਜਿਹੇ ਪ੍ਰਸਾਦ ਪਾਠ ਪਟੰਬਰ ਹੰਡਾਵੈ, ਤਿਸਹਿ ਤਿਆਗ ਅਵਰਕਤ ਲਾਵੈ।

ਕੀਰਤਨ ਸਾਧ ਕੈ ਸੰਗ ਇਕ ਉਪਜਤਨ ਸਾਧ ਕੀ ਮਹਿਮਾ ਵਰਣੇ ਕੌਣ ਪ੍ਰਾਣੀ ਨਾਨ ਸਾਧ ਕੀ ਸੋਭਾ ਪ੍ਰਮਾਇ ਸਮਾਨੀ ਸਾਧਕ ਸੰਗ ਗੋਚਰ ਮਿਲਾਇ ਸਾਧ ਕੈ ਸੰਗ ਸਦਾ ਪ੍ਰਫੁੱਲਾਇ ਸਾਧਕ ਸੰਗ ਆਵੇ ਬਸ ਪੁੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਣ

ਕੇ ਸਨ ਖਜਕਾ ਦਰਸ਼ਨ ਭੇਟ ਤੂੰ ਹੋ ਤਨਹਾ ਸਾਧ ਕੇ ਸੰਗ ਕਰੂ ਖਤਰ ਸਾਧ ਕੇ ਸੰਗ ਨਰਕ ਪਰ ਹਰੈ ਸਾਧ ਕੇ ਸੰਗ ਇਹਾ ਉਹਾ ਸਹਿਲਾ ਸਾਧ ਸੰਗ ਬਿਸ਼ਰਤ ਹਰ

ਸਾਧਕ ਸੋਭਾ ਸਾਧ ਬਨਿਆਈ, ਨਾਨਕ ਸਾਧ ਪ੍ਰਭ ਭੇਦ ਨਾ ਪਾਏ ਸਰੋਕ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਭੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਠਪਦੇ। ਬ੍ਰਹਮ ਗਿਆਨੀ ਸਦਾ ਨਿਰਦੇਵ, ਜੈਸੇ ਜਨਮੇ ਕੁਨ ਰੇਪ। ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋਖ। ਬ੍ਰਹਮ ਗਿਆਨੀ ਕੈ ਦ੍ਰਿਸ਼ਮਾਨ,

ਸਭਾ ਬ੍ਰਹਮਗਿਆਨੀ ਨਿਰਮਤੇ ਨਿਰਮਲਾ ਜੈਸੇ ਮੈਲ ਨਾ ਲਾਕੇ ਚਲਾ ਬ੍ਰਹਮਗਿਆਨੀ ਕੈ ਮਨ ਹੋਏ ਪ੍ਰਗਾ ਜੈਸੇ ਤਰੁ ਉਪਰੇ ਆਕਾਸ਼ ਬ੍ਰਹਮਗਿਆਨੀ ਕੈ ਮਿੱਤਰ ਸਤਰ ਸਮਾ ਬ੍ਰਹਮਗਿਆਨੀ ਕੈ ਨਾਹੀ ਪਮਾ ਬ੍ਰਹਮਗਿਆਨੀ ਉਤੇ ਉੱਚਾ ਮਨ ਫਿਰੇ ਸਭ ਤੇ ਨੀਚਾ ਬ੍ਰਹਮਗਿਆਨੀ ਸੇ ਜਿਨ ਪਏ ਨਾਨਕ ਜਿਨ ਪਏ ਆਪ ਕਰੇ ਬ੍ਰਹਮਗਿਆਨੀ ਸਰ ਕਿਰੀ ਨਾ ਤੁਮ ਰਸ ਬ੍ਰਹਮਗਿਆਨੀ ਚੀਨਾ ਬ੍ਰਹਮਗਿਆਨੀ ਕੀ ਸਭ ਪਰਮਿਆ ਬ੍ਰਹਮਗਿਆਨੀ ਤੇ ਕਛ ਬੁਰਾ ਨ ਭਿਆ ਬ੍ਰਹਮਗਿਆਨੀ ਸਦਾ ਸਮਦਰਸੀ ਬ੍ਰਹਮਗਿਆਨੀ ਕੀ ਦ੍ਰਿਸ਼ਟਿ ਮਤ ਬਰਸੇ ਬ੍ਰਹਮਗਿਆਨੀ ਬੰਧਨ ਤੇ ਮੁਕਤਾ ਬ੍ਰਹਮਗਿਆਨੀ ਕੀ ਨਿਮਰ ਯੁਗਤਾ ਬ੍ਰਹਮਗਿਆਨੀ ਕਾ ਭੋਜਨ ਗਿਆਨ ਨਾਨ ਬ੍ਰਹਮਗਿਆਨੀ ਕਾ ਬ੍ਰਹਮ ਧਿਆਨ ਬ੍ਰਹਮਗਿਆਨੀ ਕੋ ਪ੍ਰਿਆਸ ਬ੍ਰਹਮਗਿਆਨੀ ਕਾ ਨਹੀਂ ਬਿਨਾ ਬ੍ਰਹਮਗਿਆਨੀ ਕਾ ਗਰੀਬੀ ਸਮਾ ਬ੍ਰਹਮਗਿਆਨੀ ਪਾਰ ਪੁਕਾਰ ਮਹਾ ਬ੍ਰਹਮਗਿਆਨੀ ਕੈ ਨਾਹੀ ਤੰਦਾ ਬ੍ਰਹਮਗਿਆਨੀ ਲੇ ਤਾਵਤ ਬੰਦਾ ਬ੍ਰਹਮਗਿਆਨੀ ਕੈ ਹੋਏ ਸੋ ਭਲਾ ਬ੍ਰਹਮਗਿਆਨੀ ਸੋ ਫਲ ਫਲਾ ਬ੍ਰਹਮਗਿਆਨੀ ਸੰਸਾਰ ਉਦਾਰ ਨਾਨ ਬ੍ਰਹਮਗਿਆਨੀ ਜਪੇ ਸੋ ਸੰਸਾਰ ਬ੍ਰਹਮਗਿਆਨੀ ਕੈ ਕੈ ਰੰਗ ਬ੍ਰਹਮਗਿਆਨੀ ਕੈ ਬਸੇ ਪ੍ਰਸੰਗ ਬ੍ਰਹਮਗਿਆਨੀ ਕੇ ਨਾਮ ਉਦਾਰ ਬ੍ਰਹਮਗਿਆਨੀ ਕੇ ਨਾਮ ਪਰਿਵਾਰ ਬ੍ਰਹਮਗਿਆਨੀ ਸਦਾ ਸਜਾਗਤ ਬ੍ਰਹਮਗਿਆਨੀ ਅਹੰਗ ਬੁੱਧ ਤਿਆਗਤ ਬ੍ਰਹਮਗਿਆਨੀ ਕੇ ਮਨ ਪਰਮਾਨੰਦ ਬ੍ਰਹਮਗਿਆਨੀ ਕੇ ਕਰ ਸਦਾਨੰਦ ਬ੍ਰਹਮਗਿਆਨੀ ਸੋ ਸਹਿਜ ਨਿਵਾਸ ਨਾਨ ਬ੍ਰਹਮਗਿਆਨੀ ਕਾ ਨਹੀਂ ਪਿੰਡਾ ਬ੍ਰਹਮਗਿਆਨੀ ਬ੍ਰਹਮ ਕਾ ਬੇਤਾ ਬ੍ਰਹਮਗਿਆਨੀ ਇੱਕ ਸੰਹਿਤਾ ਬ੍ਰਹਮਗਿਆਨੀ ਕਹਿ ਹੋਏ ਅਚਿੰਤ ਬ੍ਰਹਮਗਿਆਨੀ ਕਾ ਨਿਮਰਮੰਤ ਬ੍ਰਹਮਗਿਆਨੀ ਜਿਸ ਕਰੈ ਪ੍ਰਵਿਆਪ ਬ੍ਰਹਮਗਿਆਨੀ ਕਾ ਬੜ ਪ੍ਰਤਾਪ

ਗਿਆਨੀ ਜਾਣੈ। ਬ੍ਰਹਮ ਗਿਆਨੀ ਕਾਂਤ ਨਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ। ਬ੍ਰਹਮ ਗਿਆਨੀ ਸਭ ਸਿਰ ਕਾ ਕਰਤਾ, ਬ੍ਰਹਮ ਗਿਆਨੀ ਸਾਧ ਜੀ ਪੈ ਨੀ ਮਰਤਾ। ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਪੁਰਖ ਵਧਾਤਾ। ਬ੍ਰਹਮ ਗਿਆਨੀ ਅਨਾਥ ਕਾ ਨਾਥ, ਬ੍ਰਹਮ ਗਿਆਨੀ ਕਾ ਸਭ ਉਪਰ ਹਾਥ।

ਸੰਗ ਮਰਤੇ ਬਿਨਸੇ ਸਗਲਾ ਪਰਮ ਕਰ ਪੂਜੇ ਸਰ ਪਾ ਬ੍ਰਹਮ ਸਾਸੰਗ ਪਾਪਾ ਮਰਖ ਹੋਵੈ ਤਸ ਭਗੋਤੀ ਕੀ ਮਤ ਉਤਮ ਹੋਵੈ ਭਗਵੰਤ ਕੀ ਟਹਿਲ ਕਰੇ ਨਿਤਨੀਤ ਮੰਤਨ ਅਰਪੈ ਬਿਸ਼ਨ ਪ੍ਰੀਤ ਹਰ ਕੇ ਚਰਨ ਹਿਰਦੇ ਬਸਾਵੇ ਨਾਨਕ ਐਸਾ ਭਗੋਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪ੍ਰਬੁਧੇ ਰਾਮ ਨਾਮ ਆਤਮ ਸੋਧੈ ਰਾਮ ਨਾਮ ਸਰਸ ਪੀਵੈ ਉਸ ਪੰਡਿਤ ਕੈ ਉਪਦੇਸ਼ ਜਗ ਜੀਫੈ ਹਰ ਕੀ ਕਥਾ ਹਿਰਦੇ ਬਸਾਏ ਸੋ ਪੰਡਿਤ ਫਿਰ ਜੋ ਨਿਆਵੈ ਵੇਦ ਪ੍ਰਾਣ ਸਿਮਰਤ ਬੁਝੇ ਮੂਲਾ ਸੁਖ ਮੈਂ ਜਾਣੇ ਅਸਤੂਲ ਚਵਰਣਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਦੇਸ ਬੀਜ ਮੰਤਰ ਸਰਬ ਕੋ ਗਿਆਨ ਚਵਰਣਾ ਮੈਂ ਜਪੈ ਕੋ ਨਾਮ ਜੋ ਜੋ ਜਪੈ ਤੁਸਕੀ ਗਤ ਹੋਏ ਸਾਧ ਸੰਗ ਪਾਵੇ ਜਨ ਕੋਈ ਕਰ ਕਿਰਪਾ ਅੰਤਰ ਉਤਾਰੇ ਪਾਸ ਪ੍ਰੇਤ ਮੋਦ ਪਾਤਰ ਕੋ ਤਾਰੇ ਸਰਬ ਰੋਕਾ ਖੁਦ ਨਾਮ ਕਲਿਆ ਰੂਪ ਮੰਗਲ ਕੁਣ ਗਾਂ ਕਾਹੂ ਜੋਗਤ ਕਿਤੇ ਨਾ ਪਾਈਏ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ ਜਿਸਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸਕਾ ਨਾਮ ਸਤਿ ਰਾਮਦਾਸ

ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸਤਾ ਕੋ ਸਭ ਸੋਜੀ ਪਰ ਹੈ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਨਾਮ ਦਾਸ ਪ੍ਰਭ ਕੀ ਆਗਿਆ ਤੁਮੇ ਤਬ ਹੈ ਜੀਵਨ ਮੁਕਤ ਸੋ ਕਹਾਵੇ ਤੈਸਾ ਹਰਖ ਤੈਸਾ ਸੋਗ ਸਦਾ ਆਨੰਦ ਤੈਨੇ ਵਿਯੋਗ ਤੈਸਾ ਸਵਰਨ ਤੈਸੀ ਸਮਾਟੀ ਤੈਸਾ ਅੰਮ੍ਰਿਤ ਤੈਸੀ ਬਿਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਕ ਤੈਸਾ ਰਾਜਾਨ

ਸਿਮਰ ਸਿਮਰ ਨਾਨਕ ਪਏ ਨਿਹਾਰ ਸਲੋਕ, ਉਸ ਕਰੇ ਅਨੇਕ ਜਨ ਅੰਤਰ ਪਾਰਾ ਪਾਰ, ਨਾਨਕ ਰਚਨਾ ਪ੍ਰਵਰਤੀ ਬਹੁ ਪਦਿਆਨ ਪ੍ਰਕਾਟ ਪਦੇ। ਕਈ ਕੋਟ ਹੋਏ ਪੁਜਾਰੀ, ਕਈ ਕੋਟ ਚਾਰ ਪਿਹਾਰੀ, ਕਈ ਕੋਟ ਪ੍ਰਤੀਰਥ ਵਾਸੀ, ਕਈ ਕੋਟ ਬਾਨ ਭਰਮੇ ਉਦਾਸੀ, ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤਪੀਸਰ ਹੋਤੇ, ਕਈ ਕੋਟ ਆਤਮ ਧਿਆਨ ਤਾਰੇ, ਕਈ ਕੋਟ ਕਵ ਕਾ ਵਿਚਾਰੇ, ਕਈ ਕੋਟ ਨਵਤ ਨਵ ਧਿਆਵਹੇ, ਨਾਨਕ ਕਰਤੇ ਕਾਂਤਨ ਪਾਵਹੇ, ਕਈ ਕੋਟ ਪੈਭਮਾਨੀ, ਕਈ ਕੋਟ ਅੰਧ ਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਭਿਗ ਆਤਮ ਨਿਕੋਰ, ਕਈ ਕੋਟ ਪਰ ਦਰਬ ਕੁਹਿਰਹਿ, ਕਈ ਕੋਟ ਪਰ ਦੁਖ ਨ ਕਰਹਿ, ਕਈ ਕੋਟ ਮਾਸ੍ਰਮ ਮਾਹੇ, ਕਈ ਕੋਟ ਪਰਦੇ ਪਰਮਾਹੇ, ਜਿਤ ਜਿਤ ਲਾਭੋ ਤਿਤ ਲਗਨਾ, ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ, ਕਈ ਕੋਟ ਸੱਜਤੀ ਜੋਗੀ, ਕਈ ਕੋਟ ਰਾਜੇ ਭੋਗੀ, ਕਈ ਕੋਟ ਪੰਖੀ ਸਰਪ ਉਪਾਏ, ਕਈ ਕੋਟ ਪਾਥਰ ਬਿਰਖ ਨਿਪਜਾਏ, ਕਈ ਕੋਟ ਪਣ ਪਾਣੀ ਬਸੰਤਰ, ਕਈ ਕੋਟ ਦੇਸ ਭੂ ਮੰਡਲ, ਕਈ ਕੋਟ ਸਸੀਆਰ ਸੂਰ ਨਖੇਤਰ, ਕਈ ਕੋਟ ਦਾਨਵ ਦੇਵ, ਕਈ ਕੋਟ ਦੇਵ ਦਾਨਵ ਇੰਦਰ ਸਰਸ਼ਤਰ, ਸਰ ਸਮੋਰੀ ਆਪਣੇ ਸੂਤਾਰੇ, ਨਾਨਕ ਜਿਸ ਭਾਵੇ ਤਿਸ ਤਿਸ ਨਸਤਾਰੇ, ਕਈ ਕੋਟ ਰਾਜ ਸਤਾਮ ਸਾਤਕ, ਕਈ ਕੋਟ ਬੇਦ ਪ੍ਰਾਣ ਸਿਮਤ ਰਸਾਇਤ, ਕਈ ਕੋਟ ਕੀ ਰਤਨ ਸੰਬੰਧ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀ ਚਰਜੀ ਪੈ, ਕਈ ਕੋਟ ਗਿਰੀ ਮੇਰ ਸਵਰਨ ਥੀ ਵੈ,

ਕਈ ਕੋਟ ਪਤਾਲਖ ਵਾਸੀ, ਕਈ ਕੋਟ ਨਰਕ ਸੁਰਗਨ ਵਾਸੀ, ਕਈ ਕੋਟ ਜਨਮ ਜੀ ਪੈ ਮਰ ਹੈ, ਕਈ ਕੋਟ ਭੋਜੋ ਨਹੀਂ ਫਿਰ ਹੈ, ਕਈ ਕੋਟ ਬੈਠ ਹੀ ਖਾ ਹੇ, ਕਈ ਕੋਟ ਘੱਲ ਹੇ ਥੱਕ ਪਾਏ, ਕਈ ਕੋਟ ਕੀਏ ਧਨਵੰਤ, ਕਈ ਕੋਟ ਮੈਂ ਚਿੰਤ, ਜਹ ਜੈ ਪਣ ਤਤ ਰਾਖੇ, ਨਾਨਕ ਸਭ ਕਿਛ ਪ੍ਰਭ ਕੈ ਹਾਥੇ, ਕਈ ਕੋਟ ਪੈ ਬੈ ਰਾਖੀ, ਰਾਮ ਨਾਮ ਸੰਗਤ ਨਿਮ ਲਾਗੇ।

ਸਰਬ ਕੋ ਨਾਲ ਆਗਿਆਕਾਰੀ ਬਪਰਾ ਜੀਉ ਜੋਤ ਭਾਵੇ ਸੋਈ ਫੁਰਨ ਥੀਉ ਕਬਹੁ ਊਚ ਨੀਚ ਮੈਂ ਬਸੈ ਕਬਹੁ ਸੋਖ ਹਰਖ ਰੰਗ ਹਸੈ ਕਬਹੁ ਨ ਚੰਦ ਬਿਹਾਰ ਕਬਹੁ ਉਬ ਕਾਰ ਪਿਆ ਕਬਹੁ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਪਿੰਡਾ ਬਨਹਾਰ ਕਬਹੁ ਨ ਕਰੇ ਬੋ ਭਾਂਤ ਕਬਹੁ ਸੋਏ ਰਹੇ ਦਿਨ ਰਾ ਕਬਹੁ ਮਹਾ ਕ੍ਰੋਧ ਬਿਕਰਾ ਕਬਹੁ ਸਰਬ ਕੀ ਹੋਤਰ ਬਾ ਕਬਹੁ ਹੋਏ ਬਹਿ ਬਰ ਰਾਜਾ ਕਬਹੁ ਪੇਕਾਰੀ ਨੀਕਾ ਸਾਜਾ ਕਬਹੁ ਅਪਕੀਰਤ ਮੈਂ ਆਪੈ ਕਬਹੁ ਭਲਾ ਭਲਾ ਕਹਾਵੈ ਜੋ ਪ੍ਰਭ ਰਾਖੇ ਤੇ ਵਿਹਰਾ ਹੈ ਗੁਰਪ੍ਰਸਾਦ ਨਾਨਕ ਸੱਚ ਕਹੈ ਕਬਹੁ ਹੋਏ ਪੰਡਿਤ ਕਰੇ ਬਖਿਆਨ ਕਬਹੁ ਮੂੰਹ ਧਾਰੀ ਲਾਵੇ ਤਾਨ ਕਬਹੁ ਤਟ ਤੀਰਥ ਇਸ਼ਨਾਨ ਕਬਹੁ ਸਿੱਧ ਸਾਧਕ ਮੁਖਿਆਨ

ਸੁਖ ਪਾਵੈ। ਧਨਵੰਤਾ ਹੋਏ ਕਰ ਕਿਰਪਾ ਤ੍ਰਿਣ ਸਮਾਨ, ਕਛ ਸੰਗ ਨ ਜਾਵੇ ਬੋਲਾ ਕਰ ਮਾਨੁਖ ਉਪਰ ਕਰਿਆ, ਪਰ ਪੀਤਰ ਤਾਕਾ ਹੋਏ ਬਿਨਾਨ। ਸਭ ਤੇ ਆਪ ਜਾਣੇ ਬਲਵੰਤ, ਖਿਨਮੇ ਹੋਏ ਜਾਏ ਪਸਮੰਤ, ਕਿਸੈ ਨ ਬਦੈ ਆਪੰਕਾਰੀ, ਧਰਮ ਰਾਇਤ ਕਰੇ ਖੁਆਰੀ।

ਸਲੋਕ ਸੰਤ ਸਰਣ ਜੋ ਜਨ ਪਰੈ ਸੋ ਜਨ ਉਦਨ ਹਾਰ ਸੰਤ ਕੀ ਨਿੰਦਾ ਨਾਨਕਾ ਬਹਰ ਬਹੁਰ ਉਤਾਰ ਅਟ ਪਦੇ ਸੰਤ ਕੈ ਦੁਖ ਨਿਯਾਰ ਜਾ ਘਟੈ ਸੰਤ ਕੈ ਦੁਖਨ ਜਮਤੇ ਨਹੀਂ ਛੁਟੈ ਸੰਤ ਕੈ ਦੁਖਨ ਸੋ ਸੋ ਜਾਏ ਸੰਤ ਕੈ ਦੁਖਨ ਨਰਕ ਮੈ ਪਾਏ ਸੰਤ ਕੈ ਦੁਖਨ ਮਤ ਹੋਇ ਮਲੀਨ ਸੰਤ ਕੈ ਦੁਖਨ ਸੁਭਾ ਤੇ ਹੀਨ ਸੰਤ ਕੈ ਤੇ ਕੋ ਰਖੇ ਨਾ ਕੋਇ ਸੰਤ ਕੈ ਦੁਖਨ ਥਾਨ ਭੇਟ ਹੋਇ ਸੰਤ

ਸੰਤ ਕਾ ਨਿੰਦਕ ਟਿਕਨ ਪਾਏ। ਸੰਤ ਕਾ ਨਿੰਦਕ ਮਹਾ ਹਤਿਆਰਾ, ਸੰਤ ਕਾ ਨਿੰਦਕ ਪਰਮੇਸ਼ਵਰ ਮਾਰਾ, ਸੰਤ ਕਾ ਨਿੰਦਕ ਰਾਜ ਤਹੀਨ, ਸੰਤ ਕਾ ਨਿੰਦਕ ਦੁਖਿਆਰ ਦੀਨ, ਸੰਤ ਕੇ ਨਿੰਦਕੋ ਸਭ ਰੋਗ, ਸੰਤ ਕੇ ਨਿੰਦਕੋ ਸਦਾ ਬਿਜੋਗ, ਸੰਤ ਕੀ ਨਿੰਦਾ ਦੁਖ ਮੈਂ ਦੁਖ ਨਾਨ, ਸੰਤ ਪਾਏ ਤੰਸ ਕਾ ਪੀ ਹੋਏ ਮੋਖ, ਸੰਤ ਕਾ ਦੁਖੀ ਸਦਾ ਪਵਿੱਤ, ਸੰਤ ਕਾ ਦੁਖੀ ਕਿਸੇ ਕਾ ਨਿਮਿਤ, ਸੰਤ ਕੇ ਦੁਖੀ ਕੋ ਡਾਨ ਡਾਕੈ, ਸੰਤ ਕੇ ਦੁਖੀ ਕੋ ਸਭ ਤਿਆਗੈ, ਸੰਤ ਕਾ ਦੁਖੀ ਮਹੰਕਾਰੀ, ਸੰਤ ਕਾ ਦੁਖੀ ਸਦਾ ਵਿਕਾਰੀ, ਸੰਤ ਕਾ ਦੁਖੀ ਜਨਮੇ ਮਰੈ, ਸੰਤ ਕੀ ਦੁਖ ਨਾ ਸੁਖ ਤੇ ਟਰੈ, ਸੰਤ ਕੇ ਦੁਖੀ ਕੋ ਨਾਹੀ ਠਾਉ, ਨਾਨਕ ਸੰਤ ਭਾਵੀ ਤਾਂ ਲੈ ਮਿਲਾਏ, ਸੰਤ ਕਾ ਦੁਖੀ ਅਰਬੀ ਤੇ ਟੁੱਟੈ, ਸੰਤ ਕਾ ਦੁਖੀ ਕਿਤੈ ਕਾਜ ਨ ਪਹੁੰਚੈ, ਸੰਤ ਕੇ ਦੁਖੀ ਕੋ ਦਿਆਨ ਭਰਮਈਐ, ਸੰਤ ਕਾ ਦੁਖੀ ਉਜਰ ਪਾਈਐ, ਸੰਤ ਕਾ ਦੁਖੀ ਅੰਤਰ ਤੇ ਥੋਥਾ, ਜੋ ਸਾਸ ਬਿਨਾ ਮ੍ਰਿਤ ਕੀ ਲੋਥਾ, ਸੰਤ ਕੇ ਦੁਖੀ ਕੀ ਜੜ ਕਿਛ ਨਾਇ, ਆਪਣ ਬੀਜਾ ਪੀ ਖਾਹੇ, ਸੰਤ ਕਾ ਦੁਖੀ, ਸੰਤ ਕੇ ਦੁਖੀ ਕਵਨ ਰਾਖਣ ਹਾਰ, ਨਾਨਕ ਸੰਤ ਭਾਵੀ ਤਾਂ ਰੇ ਉਬਾਰ, ਸੰਤ ਕਾ ਦੁਖੀ ਉਬਰ ਲਾਇ, ਜੋ ਜਲ ਪਿਹੋਣ ਮਛਲੀ ਤੜਫੜਾਇ, ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ, ਜੋ ਪਾਪ ਕੀ ਦਨੀ ਧਰਾਪੈ, ਸੰਤ ਕਾ ਦੁਖੀ ਛੁੱਟਿਆ ਕੇਲਾ, ਜੋ ਪੁਆੜ ਤੇ ਰਖੇਤ ਮੈਂ ਦੁਹੇਲਾ, ਸੰਤ ਕਾ ਦੁਖੀ ਧਰਨ ਤੇ ਰਹਿਤ, ਸੰਤ ਕਾ ਦੁਖੀ ਸਦ ਮਿਥਿਆ ਕੈਦ, ਕਿਰਤ ਨਿੰਦਕਾ ਤੁਰੀ ਪਿਆ, ਨਾਨਕ ਜੋਤ ਪਾਇ ਸੋਈ ਥਿਆ, ਸੰਤ ਕਾ ਦੁਖੀ ਬਿਗੜ ਰੂਪ ਜਾਇ, ਸੰਤ ਕੇ ਦੁਖੀ ਕੋ ਦਰ ਕੈ ਮਿਰਸ ਜਾਇ, ਸੰਤ ਕਾ ਦੁਖੀ ਸਦਾ ਸਹਿਕਾਈਐ, ਸੰਤ ਕਾ ਦੁਖੀ ਨਾ ਮਰੇ ਨਾ ਜਿਪਾਇ, ਸੰਤ ਕੇ ਦੁਖੀ ਕੀ ਪੂਜੈ ਨਾ ਆਸਾ, ਸੰਤ ਕਾ ਦੁਖੀ ਉਚਲੇ ਨਿਰਾਸਾ, ਸੰਤ ਕੈ ਦੁਖ ਨਾ ਤਿਸ਼ਟੇ ਕੋਈ, ਜੈਸਾ ਭਾਵੇ ਤੈਸਾ ਕੋਈ ਹੋਏ ਪਿਆ, ਕਿਰਤਨ ਮਿਟੈ ਕੋਈ, ਨਾਨਕ ਜਾਣੈ ਸੱਚਾ ਸੋਏ, ਸਭ ਕਰਤ ਕਿਉ ਕਰਨੇ ਹਾਰ, ਸਦਾ ਸਦਾ ਤਿਸ ਕੋ ਨਮਸਕਾਰ, ਪ੍ਰਭਕੀ ਉਸ ਕਰੋ ਦਿਨ ਰਾਤ, ਤਿਸੈ ਧਿਆਵੋ ਸਾਧ ਕਰਾ, ਸਭ ਕੁਛ ਵਰਤੇ ਕਾ ਕੀਆ, ਜੈਸਾ ਕਰੇ ਤੈਸਾ ਕੋ ਥੀਆ, ਆਪਣਾ ਖੇਲ ਆਪ ਕਰਨੇ ਹਾਰ, ਦੂਸਰ ਕੌਣ ਕਹੇ ਵਿਚਾਰ, ਜਿਸਨੂੰ ਕਿਰਪਾ ਕਰੇ ਤਿਸੇ ਆਪਣ ਨਾਮ ਦੇ, ਬਡਭਾਕੀ ਨਾਨਕ ਚੰਨ ਸੇ ਸਲੋਕ, ਤਜੋ ਸਿਆਣਪ ਸੁਰਜਨੋ ਸਿਮਰੂ ਹਰ ਹਰ ਰਾਇ, ਏਕ ਆਸ ਹਰ ਮਨ ਰਖੋ, ਨਾਨਕ ਦੁਖ ਭਰਮ ਪੋ ਜੈ ਅਟਪਦੇ, ਮਾਨੁਕ ਟੇਕ ਬਿਰਥੀ ਸਭ ਜਾਨ, ਦੇਵਨ ਕੋਇ ਕੈ ਭਗਵਾਨ, ਜਿਸ ਕੈ ਦੀਏ ਰਹੇ ਕਾਏ, ਬਹੁ ਨ ਤਿਸਾਂ ਲਾਗੇ ਆਏ, ਮਾਰੇ ਰਾਖੇ ਕੁਆਪ, ਮਾਨਖ ਕੈ ਕਿਛ ਨਾਈ ਹਾਥ, ਤਿਸਕਾ ਹੁਕਮ ਬੂ ਸੁਖ ਹੋਏ, ਤਿਸਕਾ ਨਾਮ ਰੰਗ ਤਿਸਕਾ ਨਾਮ ਰੱਖ ਕੰਡ ਪਰੋਏ, ਸਿਮਰ ਸਿਮਰ ਸਿਮਰ ਪੈ ਸੋਏ, ਨਾਨਕ ਪਿੰਨ ਲਾਗੇ ਕੋਈ, ਉਤਤ ਮਨ ਮੈਂ ਕਾ ਨਿਰੰਕਾਰ, ਕਰ ਮਨ ਮੇਰੇ ਸਤ ਵਿਹਾਰ, ਨਿਰਮਲ ਸਨਾਮ ਪੀਓ ਸਦਾ ਸੁਹਿਲਾ, ਕਰ ਲਹਿ ਜੀਓ ਨੈਨੋ ਪੇਖ, ਠਾਕਰ ਕਰੰਗ ਸਾਧ ਸੰਬਿਨਸੇ ਸਤਸੰਗ, ਚਰਨ ਚਲੋ ਮਾਰੂ ਗੋਪਿੰਦ, ਮਿੱਟੇ ਪਾ ਜਪੀ ਹਰ ਬਿੰਦ, ਕਰ ਹਰ ਕਰਮ ਸੁਣ ਹਰ ਕਥਾ, ਹਰ ਦਰ ਕੇ ਨਾਨਕ ਪੂਜਨ ਮਥਾ, ਬਟਪਾਗੀ ਤੇ ਜੰਜਕ ਮਾਏ, ਸਦਾ ਸਦਾਰ ਕੇ ਗੁਣ ਗਾਏ, ਰਾਮ ਨਾਮ ਜੋ ਕਰੇ ਵਿਚਾਰ, ਸੇ ਧਨਵੰਤ ਗਨੀ ਸੰਸਾਰ, ਮਨ ਤਨ ਮੁਖ ਬੋਲੇ ਹਰ ਮੁਖੇ, ਸਦਾ ਸਤਾ ਜਾਣੋ ਤੇ ਸੁਖੇ, ਏਕੋ ਏਕ ਏਕ ਪਛਾਣੈ, ਤੁਧ ਕਿਉ ਸੋ ਜੀ ਜਾਣੈ, ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨੈ ਨਿਰੰਜਨ ਜਾਣਿਆ, ਗੁਰਪ੍ਰਸਾਦ ਆਪਣੇ ਆਪ ਸੁਜੈ, ਤਿਸ ਕੀ ਜਨ ਹੋ ਤਿਸ ਨਾ ਬੁਝੈ, ਸਾਧ ਸੰਗ ਹਰਿ ਸਕੈਤ, ਸਭ ਰੋਗ ਤੇ ਵਰਜਨ ਰਹਿਤ, ਅਨਦਿਨ ਕੀਰਤਨ ਕਿਰ ਬਖਿਆਨ, ਗ੍ਰਸਤ ਮੈਂ ਸੋਈ ਨਿਰਪਾਨ, ਏ ਖੂ ਪਜੇ ਜਨ ਕੀ ਆਸਾ, ਤਿਸਕੀ ਕਟੀਏ ਜਮ ਕੀ ਫਾਸਾ, ਪਾ ਬ੍ਰਹਮ ਕੀ ਜਿਸਪਨ ਭੂਖ, ਨਾਨਕ ਤਿਸਨ ਲਾਗੇ ਦੁਖ, ਜਿਸ ਕੋ ਹਰ ਪਰ ਮਨ ਚਿੱਤੇ ਆਪੈ, ਸੋ ਸੰਤ ਸੇਲਾ ਨਹੀਂ ਡਰਾ ਪੈ, ਜਿਸ ਪਰ ਆਪਣਾ ਕਿਰਪਾ ਕਰੈ, ਸੋ ਸੇਵ ਕੋ ਕਿਸ ਤੇ ਡਰੈ,

ਬੁਝਿਆ ਜਬ ਦੇਖੋ ਤਬ ਸਖਸ ਮੂਰ ਨਾਨਕ ਸੋ ਸੂਖਮ ਸੋਇ ਸਥੂਲ ਨੈ ਕਿਸ ਜਨਮੈ ਨਕਸ਼ ਮਰੇ ਆਪਣ ਚਲ ਤੇ ਆਪ ਹੀ।

ਲਿਖਿਆ ਪਾਈਐ ਦੁਖ ਸੁਖ ਪ੍ਰਦੇ ਬਨਹਾਰ ਅਵਰ ਤਿਆਗ ਤੂ ਤਸੈ ਚਤਾਰ ਜੋ ਕਛ ਕਰੈ ਸੋਈ ਸੁਖਮਾਨ ਭੂਲਾ ਕਾਹੇ ਫਿਰਿਆ ਜਾਨ ਕੌਣ ਬਸਤ ਆਈ ਤੇਰਾ ਸੰਗ ਲਪਟ ਰਿਹੋ ਰਸ ਲੋਭੀ ਪਤੰਗ ਰਾਮ ਨਾਮ ਜਪ ਫਿਰਦੇ ਮਾਏ ਨਾਨ ਪਸਤੀ ਕਰ ਜਾਏ ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਜਬ ਮਾਂ ਲਿਹੋ ਮਨ ਬੋਲ ਰਾਮ ਨਾਮ ਹਿਰਤੇ ਮੈਂ ਤੋ ਲਾਦ ਖੇਪ ਸੰਤੇ ਸੰਚਾਲ ਅਵਰਤਿਆ ਵਿਖਿਆ ਜੰਜਾਲ ਧਨ ਧਨ ਕਹਿ ਸਭ ਕੋਏ ਮਖੂ ਜਲ ਹਰ ਤਰ ਕੇ ਸੋਏ ਇਹੋ ਵਪਾਰ ਬਿਰਲਭ ਪਾਰੇ ਨਾਨਕ ਤਾ ਕਹਿ ਸਭ ਪ੍ਰਹਾਰੇ ਚਰਨ ਸਾਰ ਕੇ ਧੁਤ ਪੀਓ ਅਰਪ ਸਾਰ ਕੋ ਆਪਣਾ ਜੀਉ ਸਾਰ ਕੇ ਤੋਰ ਕਰੋ ਇਸ਼ਨਾਨ ਸਾਧ ਉਪਰ ਜਾਇਓ ਕੁਰਪਾਨ ਸਾਧ ਸੇਵਾ ਵਟ ਭਾਗੀ ਪਾਈਏ ਸਾਧ ਸੰਘ ਹਰ ਕੀਰਤਨ ਗਾਈਐ ਅਨਕ ਬਿਗੰਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਾਚਾਖੇ ਉਠ ਕਈ ਸੰਤੇ ਦਰਿਆਇਆ ਸਰਬ ਸੁਖ ਨਾਨਕ ਤੇ ਪਾਇ ਮ੍ਰਿਤਕ ਕੋ ਜੀ ਪਰਣਹਾਰ ਭੁੱਖੇ ਕੋ ਦੇਵ ਤੇ ਆਧਾਰ ਸਰਬਨ ਦਾਨ ਜਾਕੇ ਦ੍ਰਿਸ਼ਟੀ ਮਾਏ ਪੁਰਬ ਲਿਖੇ ਕਾ ਲੈਣਾ ਪਾਏ ਸਭ ਕਿਸ ਕਾਉ ਕਰਨੇ ਜੋਖ ਤਿਸਪਨ ਦੂਸਰ ਹੋਆ ਨ ਹੋਗਾ ਜਪ ਜਨ ਸਦਾ ਸਦਾ ਤਨਰਾਣੀ ਸਭ ਤੇ ਉੱਚ ਨੇ ਬਰੇ ਕਰਣੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨ ਸੋ ਜਨ ਮ੍ਰਥੀਆ ਜਾ ਕੇ ਮਨ ਗੁਰ ਕੇ ਪ੍ਰਤੀਤ ਤਿਸਨ ਆਪੇ ਹਰ ਪ੍ਰਚੀਤ ਭਗਤ ਪਾ ਸੁਣੀਏ ਤੇ ਲੋਏ ਜਾ ਕੇ ਹਿਰਦੇ ਕੋ ਹੋਏ ਸੱਚ ਕਰਣੀ ਸਤਾਂ ਕੀ ਰਹਿ ਸੱਚ ਹਿਰਦੇ ਸਤਮੁਖੈ ਸਾਚੀ ਦ੍ਰਿੜ ਸਾਚਾ ਆਕਾਰ ਸੱਚ ਵਰਤੇ ਸਾਚਾ ਪਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ ਸਲੋਕ ਰੂਪ ਨਰੇਖਣ ਰੰਗ ਕੇਸ਼ ਤ੍ਰਿਕੁਣ ਤੇ ਪ੍ਰਪਿੰਨ ਤਿਸਹਿ ਬੁਜਾਏ ਨਾਨਕਾ ਜਿਸੋ ਵੇ ਸੋ ਪ੍ਰਸਾਨ ਪਦੇ ਅਵਨਾਸੀ ਪ੍ਰਮਨ ਮੇਰਾ ਖਮਾਨ ਕੀ ਤੂੰ ਪ੍ਰੀਤਿਆ ਤਿਸ ਤੇ ਪਰੇ ਨਾਇ ਕਿਛ ਕੋਏ ਸਰਬ ਨਿਰੰਤਰ ਕੋ ਸੋਏ ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ੰਦ ਸਾਤਰੇ ਕੇ ਚਰਣੀ ਪਾਵ ਨਾਨਕੇ ਮਨ ਨਿਰਾਵ ਮਨਸਾ ਪੂਰਨ ਸਰਣਾ ਜੋਕ ਜੋ ਕਿਰਪਾ ਸੋਈ ਹੋਕ ਹਰਣ ਪੜ ਜਾ ਕਾ ਨੇਤਰ ਫੋ ਤਿਸਕਾ ਮੰਤਰ ਨ ਜਾਣੇ ਹੋਰ ਆਨੰਦ ਰੂਪ ਮੰਗਰ ਸਜਾ ਕੈ ਸਰਬ ਥੋਕ ਸੁਣੀਏ ਕਰਤਾ ਕੈ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਪੀਸ ਗ੍ਰਤ ਮੈਂ ਭੋਗੀ ਧਿਆਏ ਧਿਆਏ ਭਗਤੇ ਸੋ ਪਾਇ ਨਾਨਕ ਤਿਸ ਪੁਰ ਕਾ ਕਿਰਿਅੰਤਨ ਪਾਇਆ ਜਾ ਕੇ ਲੀਲਾ ਕੀਮਤ ਨਾਹੀ ਸਗਰ ਦੇਵ ਹਾਰੇ ਵਕਾਏ ਪਿਤਾ ਕਾ ਜਨਮ ਕੇ ਜਾਣੇ ਫੂ ਸਰ ਫਰੋਏ ਆਪਣੇ ਸੂਤ ਸੁਮਤ ਗਿਆਨ ਧਿਆਨ ਜੰਦੇ ਜੰਦਾਸ ਨਾਮ ਤੇ ਆਵੇ ਸੇ

ਦੇਹੋ ਪੂਰਨ ਸਭ ਠਾਏ ਨਾਨਾ ਬਿਦ ਕਰ ਬਣਪਨਾਈ ਆਪਣੀ ਕੀਮਤ ਆਪੇ ਪਾਏ ਸਭ ਕੱਟ ਤਿਸਕੇ ਸਭ ਤਿਸਕੇ ਠਾ ਜਪ ਜਪ ਜੀਪੇ ਨਾਨਕ ਨਾਮ ਨਾਮ ਕੇ ਧਾਰੇ ਸਗਰੇ ਜੰਤ ਨਾਮ ਕੇ ਧਾਰੇ ਖੰਡ ਪੇ ਮੰਡ ਨਾਮ ਕੇ ਧਾਰੇ ਸਿਮਰਤ ਵੇਦ ਪ੍ਰਾਣ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ ਨਾਮ ਕੇ ਤਾਰੇ ਗਾਰਪਤਾ ਨਾਮ ਕੇ ਤਾਰੇ ਸੋਰੇਕਾ ਨਾਮ ਕੇ ਤਾਰੇ ਪ੍ਰਿਯ ਸਭ ਭਵਨ ਨਾਮ ਕੇ ਸੰਗੁਦਰੇ ਸੁਨ ਸਰਵਣ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨ ਗੁਰ ਪਾਏ ਰੂਪ ਸਤ ਜਾ ਕਾ ਸਤ ਸਥਾਨ ਪੁਰਖ ਸਤ ਕੀਰ ਪ੍ਰਧਾਨ ਕਰਤੂ ਸਤ ਸਚਾ ਕੀ ਬਾਣੀ ਸਤਿਪੁਰਸ ਮੈਂ ਸਮਾਣੀ ਸਤ ਕਰਮ ਜਾ ਕੇ ਰਚਨਾ ਸਤ ਮੂਰ ਸਤ ਸਤ ਉਤਪਾਦ ਸਤ ਕਰਨੀ ਨਿਰਮਲ ਨਿਰਮਲੇ ਜਿਸੈ ਬਜਾਇ ਤਿਸੈ ਸਭ ਭਰੀ ਸਤ ਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਏ ਸਤ ਬਚਨ ਸਾਧੁ ਉਪਦੇਸ਼ ਸਤ ਤੇ ਜਨ ਜਾ ਕਰ ਦੇ ਪ੍ਰਵੇਸ਼ ਸਤ ਨਿਰਤ ਬੁਝੇ ਜੇ ਕੋਈ ਨਾਮ ਜਬ ਤਾਂ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਤਕਤ ਜਿਸ ਕੀ ਸਿਰ ਸੋ ਕਰਨੇ ਹਾਰ ਅਵਨ ਬੂਰ ਕਰਤ ਵਿਚਾਰ ਕਰਤੇ ਕੀ ਮਿਤ ਨ ਜਾਣੇ ਕੀਆ ਨਾਨਕ ਜੋਤ ਭਾਵੇ ਸੋ ਵਰਤੀਆ ਬਿਸਮਨ ਬਿਸਮ ਭਏ ਸਮਾਜ ਜਿਨ ਪੂਜਿਆ ਤੁਸੈ ਸਵਾਰ ਪ੍ਰਭ ਕੇ ਰੰਗ ਰਾਜਨ ਰਹੇ ਗੁਰ ਕੇ ਬਚਨ ਪਦਾਰਥ ਰਹੇ ਹੋਏ ਦਾਤੇ ਦੁੱਖ ਹਟਣ ਹਾ ਜਾ ਕੇ ਸੰਗ ਤਰੇ ਸੰਸਾਰ ਜਨ ਕਾ ਸੇਵ ਸੋੜ ਪਾਗੇ ਜਨ ਕੇ ਸੰਗ ਏਕ ਲਵ ਲਾਗੇ

ਪਦੇ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵ ਦਾਰ ਦਰਸ਼ਨ ਸਤ ਸਤ ਪੇਖਣ ਹਾਰ ਨਾਮ ਸਤ ਸਤਿਆਵਨ ਹਾਰ ਆਪ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਜਸੁੰਤਾ ਬੁਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਸ ਹੋਏ ਸਤ ਸਰੂਪ ਹਿਰਦ ਜਨਮਾਨਿਆ ਕਰਨ ਕਰਾਮ ਤਨ ਮੂਲ ਪਛਾਣਿਆ ਜਾ ਕਿਰ ਦੇ ਵਿਸਵਾਸ ਪ੍ਰਿਆ ਤਤ ਗਿਆਨ ਤਿਸ ਮਨ ਪ੍ਰਟਾਇਆ ਪੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਇ ਸਮਾਨਾ ਬਸਤ ਮਾਇ ਦੇ ਬਸ ਕਢਾਈ ਤਾਕੋ ਭੈ ਨਾ ਕਹਿਣਾ ਜਾਏ ਬੂਜੇ ਬੂਜਨ ਹਰ ਵਿਵੇਕ ਨਾਰਾਇਣ ਮਿਲੇ ਨਾਨਕੇਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵ ਸਦਾ ਪੁਜਾਰੀ ਠਾਕੁਰ ਕੇ ਸੇਵਕੈ ਮਨ ਪ੍ਰਤੀਤ ਠਾਕੁਰ ਕੇ ਸੇਵਕੀ ਨੇ ਮਰੀਤ ਠਾਕੁਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਕੋ ਪ੍ਰਪਾਲਣ ਹਾਰਾ ਸੇਵਕੀ ਰਾਖੇ ਨਿਰੰਕਾਰਾ ਸੋ ਸੇਵਕ ਜਿਸਤੇ ਆਪਤਾਰੀ ਨਾਨਕ ਸੋ ਸੇਵ ਸਾਧ ਸਾਧ ਸਮਾਰੈ ਆਪਣੇ ਜਨ ਕਾ ਪਰਦਾ ਟਾਕੇ ਆਪਣੇ ਸੇਵਕੀ ਸਰਪ ਰਾਖੇ ਆਪਣੇ ਦਾਸ ਕੋ ਦੇਹ ਵਡਾਏ ਆਪਣੇ ਸੇਵਕ ਕੋ ਨਾਮ ਜਪਾਏ

ਤੇ ਉਚੇ ਜੋ ਪ੍ਰਾਇ ਆਪਣੀ ਸੇਵਾ ਲਾਇਆ ਨਾਨ ਸੋ ਸੇਵਕ ਦਹਿਦ ਪਟਾਇਆ ਨਿੱਕੀ ਕੀਰੀ ਮੈਂ ਕਰ ਰਾਖੇ ਭਸਮ ਕਰੇ ਲਸਕਰ ਕੋਟ ਲਾਖੈ ਜਕਾ ਸਾਸਨ ਕਾੜਤੇ ਆਪ ਤਾਂ ਕੋ ਰਾਖ ਦੇ ਕਰਹਾਤ ਮਨ ਚਤਨ ਕਰਤ ਭਾਂਤ ਤਿਸਕੇ ਕਰਤ ਬਿਰਥੇ ਜਾਤ ਮਾਰੇ ਨ ਰਾਖੇ ਅਵਨ ਕੋਇ ਸਭ ਦੀਆਂ ਕਾ ਰਾਖ ਸੋਏ ਕਾਹੇ ਸੋਚ ਕਰੇ ਰੇ ਪਾਣੀ ਜਪ ਨਾਨਕ ਪ੍ਰਭ ਰਾਖ ਵਡਾਣੀ ਬਾਰੰਗ ਬਾਰ ਬਾਰ ਪ੍ਰਜਪੀਐ ਪੀ ਅੰਮ੍ਰਿਤ ਮੰਤਨ ਤ੍ਰਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕੇਸ਼ਵ ਨਾਇ ਦਿਟਾਇਆ ਨਾਮ ਤਨ ਨਾਮੋ ਰੂਪ ਰੰਗ ਨਾਮੋ ਸੁਖਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮੰਤਨ ਨਾਮੇ ਨਾ ਸੁਮਨੈ ਕੂਠਤ ਬੈਠ ਸੋਤ ਨਾਮ ਕਹੁ ਨਾਨਕ ਜਨ ਕੇ ਸਤਕਾ ਬੋਲੋ ਜਸ ਜੇ ਪਾਦਰ ਰਾਜ ਪ੍ਰਿਅ ਆਪਣੇ ਜਨ ਕੀ ਨੀਦਾਲ ਕਰਹੇ ਭਗਤ ਆਤਮ ਕੇ ਚਾਏ ਪ੍ਰਭ ਆਪਣੇ ਸੁ ਰਹਿ ਸਮਾਏ ਜੋ ਹੁਆ ਹੋਵ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੈ ਤਸਕੀ ਮਹਿਮਾ ਕੌਣ ਬਖਾਨੋ ਤਸਕਾ ਗੁਣ ਕਾ ਏਕ ਨ ਜਾਨੋ ਆਠ ਪੈ ਪ੍ਰਭ ਸੇ ਹਜੂਰੇ ਕਹੁ ਨਾਨ ਸੇ ਜਨ ਪੂਰੇ ਮਨ ਮੇਰੇ ਤਿਨ ਕੇ ਉੱਠ ਰਹੇ ਮਨ ਤਨੇ ਆਪਣਾ ਤਿਨ ਜਨ ਦੇ ਜਿਨ ਜਨੇ ਆਪਣਾ ਪ੍ਰਭੁ ਪਛਾਤਾ ਸੋ ਜਨ ਸਭ ਤੋ ਕਾ ਦਾਤਾ ਤਿਸਕੇ ਸਰਨ ਸਤਿ ਸੁ ਪਾਏ ਤਿਸਕੇ ਦਰਸਾ ਪਾ ਮਿਟਾਵੇ

ਦੁਖੈ ਸੰਗ ਸਿੱਖ ਉਦਰੈ ਨਾਨਕ ਹਰਿ ਗੁਣ ਗਾਟ ਪਦੇ ਸਤਿਗੁਰ ਸਿੱਖੀ ਕਰੇ ਪਤਪਾਤ ਸੇਵਕ ਉਗਰ ਸਦਾ ਦਿਆਲ ਸਿੱਖ ਕੇ ਗੁਰ ਦੁਰਮਤ ਮਰਹਿਰੈ ਗੁਰਬਚਨੇ ਨਾ ਉਚਰੈ ਸਤਿਗੁਰ ਸਿੱਖੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧੰਦੇ ਗੁਰ ਕਾ ਸਿੱਖ ਵਡਭਾਗੇ ਹੇ ਸਤਿਗੁਰ ਸਿੱਖਾ ਪਲ ਸਵਾਰੇ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ ਗੁਰ ਕੇ ਗ੍ਰਹਿ ਸਿਵ ਚੁਰੈ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕੋ ਕਾਰ ਕਛ ਨਾ ਜਨਾ ਫੇ ਹਰ ਹਰ ਨਾਮ ਹਿਰਦੇ ਸਤਿਆਵੈ ਮਨ ਬੇਚੈ ਸਤ ਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰ ਤੋ ਨ ਕਾਮੀ ਤਿਸ ਕੋ ਹੋਤ ਪ੍ਰਾਪ ਸਵਾਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ

ਸੰਗਰਾਤਾ ਬ੍ਰਹਮੇ ਜਨ ਜਨਮੇ ਪਾਪ ਬ੍ਰਹਮੇ ਕੇ ਆਪਣੇ ਗਿਰ ਪਰਮ ਸਹਿ ਸਿਆਨ ਪਲਿਆ ਨ ਜਾਏ ਨਾਨਕ ਐਸਾ ਗੁਰਬਤ ਭਾਗੀ ਪਾਈ ਹੈ। ਸਬਰ ਦਰਸਨ ਭੇਤ ਭੁਨੀਤਾ ਪਰਸਾ ਚਰਨ ਗਤ ਨਿਵਰੀਤਾ ਭੇਟ ਸੰਗ ਰਾਮ ਕੁਨ ਰਪੇ ਪਾਪ ਬ੍ਰਹਮ ਕੀ ਦਰਗੇ ਗਵੈ। ਸੁਨ ਕਰ ਬਚਨ ਕਰਨੇ ਕਰਨੇ ਮਨ ਸੰਤੋਖ ਤੁਮ ਪਤੀਆਂ ਨੇ ਪੂਰਾ ਗੁਰ ਅਖਿਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੈ ਹੋ ਸੰਤ ਗੁਣ ਬੇਅੰਤ ਕੀਮਤ ਨੀ ਪਾਏ ਨਾ ਜਿਸ ਭਾਵੈ ਤਿਸ ਲਏ ਮਿਲਾਏ। ਜੇ ਵਾਹਿ ਕੁਰਤ ਅਨੇਕਾ ਸਤ ਪੁਰਖ ਪੂਰਨ ਵਿਵੇਕਾ ਕਾਹੂ ਬੋਲ ਨ ਪਹੁੰਚ ਪ੍ਰਾਣੀ ਅਖਮਿ ਗੋਚਰ ਭ੍ਰਮ ਨਿਰਬਾਣੀ ਨਿਰਾਹਾਰ ਨਿਰਭੈਰ ਸੁਖਦਾਈ ਤਾਂ ਕੀ ਕੀਮਤ ਕਿਨ ਨ ਪਾਏ। ਅਨਕ ਭਗਤ ਬੰਦਨ ਨਿਤ ਕਰੈ ਚਰਨ ਕਮਲ ਹਿਰਦੇ ਸਿਮਰੈ ਸਤਿ ਬਰ

ਬਟੇ ਗੁਣਤਾਜ ਆਠ ਪੈਰ ਹਰ ਕਾ ਨਾਮ ਲੇ ਸੱਚ ਉਪਦੇ ਸੇਵਕੋ ਦੇ ਮੋਹ ਮਾਇਆ ਕੇ ਸੰਗ ਨ ਲੇਪ ਮਨ ਮੇ ਰਾਖੇ ਹਰ ਹਰੇਕ ਅੰਧਕਾਰ ਦੀਪਕ ਪ੍ਰਗਾਸੇ ਨਾਨ ਭਰ ਮੋਹ ਦੁੱਖ ਤੈ ਤੇ ਨਾਸੇ ਤਵਤ ਮਾਏ ਠਾਂਡ ਵਰਤਾਈ ਅਨ ਪਿਆ ਦੁਖ ਨਾ ਟੇ ਪਾਏ ਜਨਮ ਮਰਨ ਕੇ ਮਿਟਿਆ ਦੇ ਸੇ ਸਾਧੂ ਕੇ ਪੂਰਨ ਉਪਦੇਸੈ ਭਉ ਚੁਕਾ ਨਿਰਭੋਹਿ ਬਸੈ ਸਰ ਪਿਆ ਮੰਤੇ ਖੈਨ ਸੈ ਜਿਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪਨਾ ਮਰਾਰੀ ਥਿਤ ਪਾਈ ਚੁਕੇ ਭ੍ਰਮ ਗਵਨ ਸੁਨ ਨਾਨਕ ਹਰ ਹਰ ਜਸ ਸ੍ਰਵਣ ਨਿਰਗੁਣ ਆਪ ਸਰਗੁਣ ਪਿਓਈ ਕਲਾ ਧਾਰ ਜਨ ਸਗਲੀ ਮੋਹੀ ਆਪਣੇ ਚਰਤ ਪ੍ਰਯਾਪਨਾਏ ਆਪਣੀ ਕੀਮਤ ਆਪੇ ਪਾਏ ਹਰਪਿੰਨ ਦੂਜਾ ਨਾਈ ਕੋਏ ਸਰ ਪਿੰਦਰਾਂਤਰੇ ਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਭਏ ਪ੍ਰਗਾਸ ਸਾਧ ਕੇ ਸੰਗ ਰਚ ਰਚਨਾ ਆਪਣੀ ਕਰਤਾਰੀ ਅਨਖਬਾਰ ਨਾਨਕ ਪਲਹਾਰੀ ਸਲੋਕ ਸਾਧਨ ਚਾਲੇ ਬਿਨ ਭਜਨ ਵਿਖਿਆ ਸਗਲੇ ਛਾਰੇ

ਮਨ ਤੈ ਏਕ ਆਸਰਾ ਖੁਮਨ ਮਾਏ ਸਰਬ ਰੋਗ ਨਾਨਕ ਮਿਟ ਜਾਏ। ਜਿਸ ਤਨ ਕੋ ਚਾਰ ਕੁੰਟ ਉੜਤਾ ਸੋ ਤਨ ਹਰ ਸੇਵਾ ਤੇ ਪਾਵੈ, ਜਿਸ ਕੋ ਨਿਤ ਪਾਛੈ ਮੀ ਸੋ ਸੋ ਸਾਧੂ ਸੰਗ ਪ੍ਰੀਤ।

ਤੈ ਚਰਨ ਕਮ ਰਾਖੋ ਮਨ ਮਾਇ ਜਨ ਜਨ ਕੇ ਕਿਰਖ ਜਾਹੇ ਆਪ ਜਪੋ ਰਾਨਾ ਜਪਾ ਸੁਨਤ ਕਹਿਤ ਰਤ ਕਿਰਪਾ ਸਾਰ ਪੂਤ ਸਥਰ ਕੋ ਨਾ ਸਹਿਜ ਸੁਭਾਈ ਨਾਨਕੁਨ ਕਾ ਗੁਣ ਕਾਵਤ ਤਰਿ ਉਤਰ ਸਮੈਰ ਬਿਨਸ ਜਾਏ ਹੋਮੇ ਬਿਕ ਪੈਰ ਹੋ ਹੇ ਅਚੈਂਤ ਬਸੈ ਸੁਖ ਨਾ ਸਾਸ ਕਿਰਾਸਨ ਨਾ ਸਮਾਰ ਛੜ ਸਿਆਣ ਸਲੀ ਮਨਾ ਸਾ ਸੰਪਾਇ ਸਤਨਾ ਹਰ ਪੂੰਜੀ ਸਾਂਚੇ ਕਰਮ ਵਿਹਾਰ ਇਹਾ ਸੁਖ ਦਰਗੇ ਜੈਕਾਰ ਸਰਬ ਨਿਰੰਤਰੇ ਕੋ ਦੇਖ ਕਹੁ ਨਾ ਜਾ ਕੇ ਮਤ ਲੇਖਾ ਏਕੋ ਜਾਪੇ ਕੋ ਸਲਾਹ ਏਕ ਸਿਮਰੇ ਕੋ ਮਨਿਆਇ ਏਕਸ ਕੇ ਗੁਣ ਗਾਉ ਅਨੰਤ ਮਨ ਤਨ ਜਾਪੇ ਕੁਅੰਤ ਏਕੋ ਏਕੇ ਖਰਿਆ ਪੂਰਨ ਪੂਰੇ ਹੋ ਪ੍ਰਭ ਆਪ ਅਨਕ ਵਿਸਤਾਰ ਏਕ ਤੇ ਪਏ ਏਕ ਅਰਾਧ ਪਦਾਰਥ ਗਏ ਮਨ ਤਨ ਅੰਤਰੇ ਪ੍ਰਵਰਾਤਾ ਗੁਰ ਪ੍ਰਸਾਦ ਨਾਨਕ ਏਕ ਜਾਤਾ ਸਲੋਕ

ਤਕਰੋ ਪ੍ਰਭ ਕੇ ਨਿਤਨੇਤ ਏ ਕੋਟੇ ਕੋ ਆਧਾਰ ਨਾਨਕ ਮੰਗੇ ਨਾ ਪ੍ਰਭ ਸਾਹਿਬ ਪ੍ਰਭ ਕੀ ਦ੍ਰਿਸ਼ਟ ਮਹਾ ਸੁਖੋਏ ਹਰਸ ਪਾਵੇ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤ੍ਰਿਪਤਾਨੈ ਪੂਰਨ ਪੁਰਖ ਨਹੀਂ ਡੁਰਨ ਪਰ ਫਰੇ ਪ੍ਰੇਮ ਰਸ ਰੰਗ ਉਪਜੇ ਚਾਵ ਸਾਧ ਕੇ ਸੰਗ ਪਰੇ ਸਰਣ ਅਨ ਸਭ ਤਿਆਗ

ਲੋਕਾਂ ਸਰਗੁਣ ਨਿਰਗੁਣ ਨਿਰੰਕਾਰ ਸੰਸਮਾਦੇ ਆਪ ਆਪਨ ਕੀਆ ਨਾਨਕਾ ਆਪੇ ਫਿਰ ਜਾ ਫਟ ਪਦੇ ਜਬ ਅਕਾਰ ਇਹੋ ਕਛ ਨ ਦ੍ਰਿਟੇਤਾ ਪਾਪੁਨ ਤਬ ਕਹਤੇ ਹੋਤਾ ਜਬ ਤਾਰੇ ਆਪਨ ਸੁਨ ਸਮਾਦ ਤਬ ਬੈਰ ਵਿਰੋਧ ਕੇ ਸੰਕ ਮਾਤ ਜਬ ਕਾ ਵਰਣ

ਜੋ ਬਖਿਆਲ ਆਪਨ ਖੇਰ ਆਪ ਕਰ ਦੇਖੈ ਖੇਰ ਸੰਕੋਚੈ ਤੂੰ ਨਾਨਕ ਏਕੈ ਜੈ ਜੈ ਅਵਗੁਰ ਭਗਤ ਆਪ ਜੈ ਪਸਰੇ ਪ੍ਰਸਾਦ ਸੰਤ ਪ੍ਰਤਾਪ ਦੋਹ ਪਾ ਕਾ ਆਪੇ ਧਨੀ ਉਨਕੇ ਸੋਭਾ ਨੂੰ ਹੋ ਬਣੀ ਆਪੇ ਕੌਤ ਕਰਿਆ ਚੋ ਜੇ ਆਪੇ ਰਸ ਭੋਗ ਨਿਰਜੋਗ ਜਿਸ

ਸੇਟਮ ਚਰਨ ਕਮਲ ਜਾ ਕੇ ਅਨੂਪ ਸਫਰ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਵਸੈ ਸੋ ਹੋ ਤਨਿਹਾਲ ਤਾ ਕੇ ਨਿਕਟ ਨਿਆਵਤ ਕਾਲ ਅਮਰ ਪਏ ਅਮਰਾ ਪਦ ਪਾਇ ਸਾਧ ਸੰਗ ਨਾਨਕ ਕਰਤਿਆ ਸਲੋਕ ਗਿਆਨ ਅੰਜਨ ਗੁਰਦਿਆ ਅਗਿਆਨ ਅੰਧੇਰ ਫਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਫਰਗਾ ਸਾਠ ਪਦੇ ਸੰਤ ਸੰਗ ਅੰਤ ਪੈਡੀਠਾ ਨਾ ਪ੍ਰਭੁ ਕਾ ਲਾਗਾ ਮੀਠਾ ਸਗਲ ਸਮਗਰੀ ਏਕ ਸਕਟ ਮਾਏ ਅਨਕ ਰੰਗ ਨਾਨਾ ਦਿਟਾਏ ਨੌਂਦ ਦੇਵ ਪ੍ਰਕਾ ਨਾਮ ਦੇਹੀ ਮੈਂ ਸਕਾ ਬਸਰਾਂ ਸੁਨ ਸੁਮਾਰ ਅਨੰਤੇ ਨਾਲ ਕਹਿਣ ਜਾਈ ਅਚਰ ਬਿਸਮਾਰ ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਤੇ ਜਨ ਸੋਜੀ ਪਾਏ

0: ਸਮਗਰੀ ਸਗਲ ਸਮਗਰੀ ਜਾ ਕੇ ਜਾ ਕਾ ਤਨ ਆਪਣ ਜਸ ਆਪੀ ਸੁਨ ਆਪਣ ਜਾਨ ਖੇ ਬਨਾਇਆ ਆਗਿਆਕਾਰੀ ਕਿੰਨੀ ਮਾਇਆ ਸਭ ਕੇ ਮੱਧ ਰਿਵ ਤੁਰੈ ਜੋ ਕਿਛ ਕਹਿਣਾ ਸੁ ਆਪੇ ਕਹੇ ਆਗਿਆ ਵੀ ਆਗਿਆ ਜਾਏ ਨਾਨਕ ਜਾ ਪਾਵੇ ਤਾਂ ਰਹਿ ਸਮਾਏ ਸੇ ਹੋਏ ਸੁਣਾਏ
1: ਆਪ ਸਾਚ ਧਾਰੀ ਸਭ ਸਾਚ ਯੋਤ ਪੋਤ ਆਪਣ ਸੰਗਰਾਚ ਤਾਂ ਕਿ ਗਤ ਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋ ਜੀ ਪਾਏ ਤਿਸ ਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਜਾਨ ਜੋ ਜਾਣੇ ਤਿਸ ਦਾ ਸੁਖ ਹੋਏ ਆਪ ਮਿਲੈ ਲੈ ਪ੍ਰਭ ਸੋਏ ਓ ਤਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੇ ਭਗਵੰਤ ਤਨ ਤਨ ਤਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾਹੇ ਸੁਆਉ ਜਨ ਕੈ ਸੰਗ ਚਿਤ ਆਵੇ ਨਾਉ ਆ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਉਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਅਸ਼ਟਪਦੀ ਪੂਰੇ ਗੁਰ ਕਾ ਸੋਨੇ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸਿ ਨਿਤ ਤਿਆਗੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋਡ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰੋ ਹਰ ਧਨ ਕੇ ਪਰਲਿਓ ਭੰਡਾਰ ਨਾਨਕ ਗੁਰਪੂਰੇ ਨਮਸਕਾਰ ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰਿਓ ਉਧਾਰੋ ਜੀਓ ਕੁਨ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਾਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਹੈ ਆਧਾਰ ਉੱਤਮ ਸਲੋਕ ਸਾਧਕੇ ਬਚਨ ਅਮਲੀਕ ਲਾਲ ਰਤਨ ਸੁਨਤ ਕਮਾਵਤ ਹੋ ਤੇ ਉਧਾਰ ਆਪ ਤਰੇ ਲੋਕਾਂ ਨੇ ਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਤ ਵਾਜੈ ਸੁਨ ਸੁਨ ਆਨੰਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਤ ਕਹਿ ਮਾਥੇ ਨਾਨਕ ਉਧਰੇ ਤਿਨ ਕਹਿ ਸਾਥੇ ਸ਼ਰਨ ਜੋਗ ਸੁਨ ਸ਼ਰਣੀ ਆਏ ਕਰ ਕਿਰਪਾ ਪ੍ਰਵਿਆ ਮਿਲਾਏ ਮਿਟਕੇ ਬੈਰ ਭਏ ਸਭਰੇ ਨੀ ਅੰਮ੍ਰਿਤ ਨਾਮ ਸਾਧ ਸੰਗ ਲੈਣ ਸੋ ਪ੍ਰਸੰਨ ਭਏ ਗੁਰਦੇ ਪੂਰਨ ਹੋਏ ਸੇਵਕ ਕੀ ਸੇਵ ਆਲ ਜੰਜਾਲ ਬਿਕਾਰ ਤੇ ਰਹਿਤੇ ਰਾਮ ਨਾਮ ਸੁਰਸ ਨਾ ਕਹਿਤੇ ਕਰ ਪ੍ਰਸਾਦ ਦਇਆ ਪ੍ਰਭਧਾਰੀ ਨਾਨਕ ਨਿਭੀ ਖੇਪ ਹਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਘਾਗਰ ਚੀਤ ਸੁਖਮਣੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੇ ਸੋ ਹੋਤ ਨਿਧਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉੱਚ ਪਾਏ ਅਸਥਾਨ ਬਹੁਰ ਨ ਹੋਵੇ ਆਵਣ ਜਾਣ ਹਰ ਤਨ ਖਾਟ ਚਲੈ ਜਨ ਸੋਏ ਨਾਨਕ ਸੇ ਪ੍ਰਾਪਤ ਹੋਏ ਖੇਮ ਸ਼ਾਂਤਰੇ ਤਨਵ ਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭਕੇ ਮਤ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸ਼ੀ ਇੱਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰ ਨਾਨਕ ਨਾਮ ਬਚਨ ਮਨ ਸੁਨੇ ਇਹ ਨਿਧਾਨ ਚਪੇ ਮਨ ਕੋਏ ਸਭ ਜੁਗ ਮੈਂ ਤਾਂ ਕੀ ਗਤ ਹੋਏ ਗੁਣ ਗੋਬਿੰਦ ਨਾਮ ਤੁਨ ਬਾਣੇ ਸਿਮਰਤ ਸ਼ਾਸਤਰ ਬੇਦ ਬਖਾਣੇ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਬਿਸ਼ਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮਤੇ ਛੁਟੈ ਜਾ ਕੇ ਮਸਤਕ ਕਰਮ ਪ੍ਰਗ ਪਾਏ ਸਾਧ ਸ਼ਰਨ ਨਾਨਕ ਤੇ ਆਏ ਜਿਸ ਮਨ ਬਸੈ ਸੁਨੈ ਲੈ ਪ੍ਰੀਤ ਤੇ ਜਨ ਆਵੇ ਹਰ ਪ੍ਰਭ ਚੀਤ ਜਨਮ ਮਰਨ ਤਾ ਕਾ ਦੁਖ ਨਿਵਾਰੇ ਦੁਲੱਭ ਦੇ ਤਤ ਕਾਲੇ ਉਧਾਰੇ ਨਿਰਮਲ ਸ਼ੁਭਾ ਅੰਮ੍ਰਿਤਾ ਕੀ ਬਾਣੀ ਇਕ ਨਾਮ ਮਨਮਾਇ ਸਮਾਨੀ ਦੁਖ ਰੋਗ ਬਿਨ ਸੇ ਪੈ ਪਰਮ ਸਾਧ ਨਾਮ ਨਿਰਮਲਤਾ ਕੇ ਕਰਮ ਸਭ ਤੇ ਊਜਤਾ ਕੀ ਸ਼ੋਭਾ ਬਨੀ ਨਾਨਕ ਵੇ ਗੁਣ ਨਾਮ ਸੁਖਮਣੀ ਸਭ ਤੇ ਊਚਤਾ ਕੀ ਸ਼ੋਭਾ ਬਨੀ नानक वे गुण नाम सुखमनी। वाहिगुरु जी का खालसा, वाहिगुरु जी की फतेह। राम करी महला तीजा, आनंद को ओंकार। सतगुरु प्रसाद आनंद पया मेरी माए, सतगुरु मैं पाया। सतगुर ता पाया सहज सेती, मन वजियां वाधाइया। रा गुर तन परवार परियां, शब्द गावणे आईया। शब्दो ता गावो हरि केरा, मन जनी वसाया। कह नानक आनंद होआ, सतगुरु में पाया। ए मन मेरे आ तुम सदा रहो, हर नाले हर नाल रहो। तू मन मेरे दुख सब विसारना, अंगीकार्यो करे तेरा कार्य सब सवारना। सबना गल्ला सम्राट स्वामी, सुख मना विसारे। कहे नानक मन मेरे सदा रहो, हर नाले। साचे साहिबा क्या नाही करते रे, करता तेरे सब किश है। जिस दिन सो पावे, सदा सिफत सला तेरी, नाम मन वसावे। नाम जिन कै मन वसे, आवाजे शब्द कनेरे। कहे नानक सच्चे साहिब क्या नाही करते रे, साचा नाम बिराया धारो। साच नाम आधार मेरा, जिन भुखा सब गवाइया। कर शांत सुख मन आए वसिया, जिन इच्छा सब पुजाइया। सदा कुरबान कीता गुरु विटों, जिस दियां आए वडियाइया। कहे नानक सुनो संतो, शब्द तरु पे आरु। साचा नाम मिराया धारु, वाजे पंच शब्द तित कर सपागे। कर सपागे शब्द वाजे, कला जित कर तारिया। पंच दूत तुद वस कीते, काल कंटक मारिया। तुर करम पाया तुद जिन कौ, से नाम हर कह लागे। कह नानक ता सुख हुआ, तित कर या न हद वाजे। आनंद सुनो वड भागी हो, सगल मनोरथ पूरे। पार ब्रह्म प्रपाया उतरे सगल विसूरे। दुख रोग संताप उतरे, सुने सच्ची बाणी। संत साजन पै सरसे, पूरे गुरते जाने। सुनते पुनीत कहते पवित, सत गुर रहा फर पूरे। बिनवंत नानक गुर चरण लागे, वाजे अनहद तूरे। वाहिगुरु जी का खालसा, वाहिगुरु जी की फतेह। तू ठाकुर।

ਧੰਨ ਵਾਹਿਗੁਰੂ ਸਾਹਿਬ ਜੀ। ਸਤਿਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰ ਮਾਹਿ ਸਮਾਨਾ। ਇਹ ਬਾਣੀ ਜੋ ਜੀਉ ਜਾਣੈ ਤਿਸੇ ਅੰਤਰ ਰਵੇ ਹਰਨਾਮਾ। ਧੰਨ ਵਾਹਿਗੁਰੂ ਸਾਹਿਬ ਜੀ। ਜੈ ਸ੍ਰੀ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਸਤਿਕਾਰਯੋਗ ਭਾਈ ਗੁਰਦਿਆਲ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਦੇ ਕੀਰਤਨ ਜਥੇ ਦਾ। ਜਵਾਬ ਸੰਗਤਾਂ ਨੂੰ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ। ਭਾਈ ਸਾਹਿਬ ਜੀ ਰੋਜ਼ਾਨਾ ਹੀ ਸਵੇਰ ਸ਼ਾਮ ਦੇ ਦੀਵਾਨਾਂ ਵਿੱਚ ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਜੁੜਦੇ ਨੇ, ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਅੱਜ ਦੇ ਸਮੁੱਚੇ ਸਮਾਗਮਾਂ ਦੀ ਸੇਵਾ ਸਲ ਪਰਿਵਾਰ ਅਤੇ ਕਾਲੋਂ ਪਰਿਵਾਰ ਵੱਲੋਂ ਬੱਚੀ ਅਥੀਨਾ ਕੌਰ ਦੇ ਜਨਮ ਦਿਨ ਨੂੰ ਮੁੱਖ ਰੱਖਦਿਆਂ ਕਰਵਾਈ ਜਾ ਰਹੀ ਜੀ। ਗੁਰਦੁਆਰਾ ਸਾਹਿਬ ਵਿਖੇ ਨਗਰ ਗਹੌਰ ਅਤੇ ਨਗਰ ਛਾਪਾ ਦੀਆਂ ਸੰਗਤਾਂ ਵੱਲੋਂ ਅਤੇ ਗੁਲਜ਼ਾਰ ਟਰਾਂਸਪੋਰਟ ਵੱਲੋਂ ਤਿੰਨ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਨੇ, ਜਿਨ੍ਹਾਂ ਦੇ ਭੋਗ ਪੜ ਕੇ ਸਵੇਰੇ 9:30 ਪੈਣਗੇ, ਉਪਰੰਤ ਹਫ਼ਤਾ ਵਾਰੀ ਦੀਵਾਨ ਸਜਣਗੇ। ਪਰਿਵਾਰਾਂ ਅਤੇ ਨਗਰ ਨਿਵਾਸੀਆਂ ਵੱਲੋਂ ਬੇਨਤੀ, ਆਪ ਜੀ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਸਮਾਂ ਹੈ ਲੜੀਵਾਰ ਚੱਲ ਰਹੀ ਭਗਤ ਬਾਣੀ ਦੀ ਕਥਾ ਵਿਚਾਰ ਦਾ। ਸੇਵਾ ਨਿਭਾਉਣਗੇ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ। ਔਤਨਾ ਪਾਸੋਂ ਪਾਵਨ ਬਾਣੀ ਦੀ ਕਥਾ ਵਿਚਾਰ ਸਰਵਣ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

प्रणाम। वाहगुरु साहिब जीओ।

गिरते, रख लिनी हर

हम रुलते फिरते कोई बात न पूछता, गुर सतगुर संग

0: जुगो जुगर टल चवर शतर तखत दे मालक हाजरा हजूर जारा जहूर शब्द गुरु बाणी के बोहे थमरत के दाते दसा पातशाहियां दी जोत साहिब सच्चे पातशाह सतगुरु श्री गुरु ग्रंथ साहिब महाराज तिन्हां दी पावन पवित्र ते मुकद्दस हजूरी विच शामा वेले दे सज्जे दीवाना दीआं हाजरियां भर रहे बहुत ही सत्कारयोग सन्मानयोग सतसंगी जनों सतगुरां दी बड़ी अपार बख्शिश रहमत हुई है। आप सब गुरदेव दी पावन हजूरी विच जुड़ बैठ के सतगुरां दी अमृतमई बाणी दे रस भिन्ने कीर्तन मेरे तो पहला गुरु घर के रागी सिंघां पासों सरवण कर रहे सी। तो आओ साध संगत समा है पावन बाणी दी चल रही लड़ीवार कथा विचार दा। तो जिन्ने शरीर आप सतगुरां दे हजूर बैठे हो आओ फतेह दी सांझ पाईए जी। वाहिगुरु जी का खालसा वाहिगुरु जी की फतेह। शेख फरीद साहब दे श्लोकां नूं आपां विचार रहे हां। उन्हां दे श्लोकां विच जिन्नियां भी उदाहरणां एग्जाम्पल्स ने वो सारियां इस्लामी ने। इहदा कारण यह है कि उन्हां दी जिहड़ी बैकग्राउंड है उन्हां दी परवरिश जिस माहौल विच हुई है वो इस्लामी माहौल सी। इस करके उन्हां दी बाणी दे विच इस्लामी प्रभाव सानू नजर आउंदा है। वैसे शेख फरीद साहब इस्लाम दे चिश्ती सिलसिले दे नाल संबंधित ने। सूफिया का एक सिलसिला है। जे तुसी दिल्ली जाओ तो उत्थे बड़ी वड्डा एक निजामुद्दीन औलिया का मजार है। तो निजामुद्दीन औलिया दे नाल शेख फरीद साहब का जिहड़ा है उस संबंध जुड़ता है। तो शेख फरीद साहब ने अपनी बाणी दे विच जो सानू विचार रखे ने आपां कल तों एक लड़ी जिहड़ी है वो विचार रहे हां कि उन्हां ने जिथे दुनियावी तौर ते बंदे नू हलूणिया कि वेख एक दिन तेनू मौत आण के घेरा पा जाएगी। ये जिहड़े महल पक्के घर ने ये नसक्खण रह जाणगे इन्हां दे विच्चों तेरा वासा उठ जाएगा। शेख फरीद साहब ने कहा सी फरीदा महल नसक्खण रह गए। जिहड़ी धन दौलत जिहड़ी जायदाद जिहड़े घरां दा तू अज माण करदा है ये तेरे तो पहला भी सखणे होए ने ते अगे तेरे तो बिना भी ये सखणे होणगे। तुसी आम वेखो आपां जिन्ने कु इत्थे बैठे हाँ असीं किसे चीज़ उत्ते पकड़ करके उस चीज़ का हंकार करते हाँ अभिमान करते हाँ। ते कोई भी चीज़ नूं असीं इदां समझदे हाँ कि जिवें इन्हें सदीवी रहना है। ते इहदे बारे मैं इदां कहिंदा हुंदा वी जिवें ना रेत की मुठ तुसीं घुट के उहनूं पकड़न का कोशिश करो वी रेत नूं घुट के पकड़ लवांगे। जिदां जिदां तुसीं उहनूं घुटोगे तुहाडे हथ दे विच्चों रेत निकलदी जांदी है। तो जिन्हां चीज़ां नूं असीं इन्ना पकड़ के इन्ना मोह साडा पदार्थ दे नाल हुंदा है कि असीं कई वार रिश्ते भैण भरा आला दुआला जिहड़ा है उत्थे वी माहौल विगाड़ लैंदे हाँ। तो सानू इस गल की समझ नहीं है कि जदों असीं रेत नूं पकड़न वाले पासे भज्जांगे पाणी नूं हत्थां दे विच कैद करन वाले बन्ने भज्जांगे तो वह कोई लम्मे समय की खेड नहीं हुंदी। दुखी होना पवेगा। तो पकड़ की जिहड़ी इंटेंशन है इहो ही गलत है इहो ही माड़ी है। पकड़ दे बारे जदों तुसीं बाणी दे विच्चों पढ़ोगे ना ते गुरदेव दी बाणी दे विच एक बड़ा प्यारा बोल आउंदा है। उन्हां ने उदाहरण दित्ती है बांदर दी। जिहड़ा बांदर हुंदा है ना साध संगत जी उहनूं जदों शिकारी फड़दा उह कहिड़े तरीके नाल फड़दा ਉਹ ਕਿਵੇਂ ਕਾਬੂ ਆਉਂਦਾ ਜਿਹੜਾ ਬਾਂਦਰ ਕਦੀ ਇੱਕ ਰੁੱਖ ਤੋਂ ਦੂਜੇ ਰੁੱਖ ਤੋਂ ਤੀਜੇ ਰੁੱਖ ਤੇ ਭੱਜਾ ਫਿਰਦਾ ਆਲੇ ਦੁਆਲੇ, ਬੜਾ ਸ਼ਰਾਰਤੀ ਹੈ, ਉਹ ਕਿਵੇਂ ਫੜਿਆ ਜਾਂਦਾ? ਫੜਿਆ ਉਹ ਇਸ ਤਰੀਕੇ ਨਾਲ ਜਾਂਦਾ ਹੈ ਕਿ ਉਹ ਜਿਹੜਾ ਬਾਂਦਰ ਹੈ ਨਾ, ਉਹਨੂੰ ਪਕੜਨ ਦੇ ਲਈ ਸ਼ਿਕਾਰੀ ਇੱਕ ਕੁੱਜਾ ਰੁੱਖ ਦੇ ਨਾਲ ਬੰਨ ਦਿੰਦਾ ਜਾਂ ਧਰਤੀ ਦੇ ਵਿੱਚ ਗੱਡ ਦਿੰਦਾ। ਉਹ ਕੁੱਜਾ ਬਣਿਆ ਇਸ ਤਰੀਕੇ ਨਾਲ ਹੈ ਵੀ ਉਹਦੇ ਵਿੱਚ ਹੱਥ ਸਿੱਧਾ ਪੈਂਦਾ ਹੈ, ਜੇ ਬੰਦਾ ਹੱਥ ਨੂੰ ਇੱਦਾਂ ਮੁੱਠ ਬਣਾ ਕੇ ਹੱਥੀ ਬਾਹਰ ਕੱਢਣ ਦੀ ਕੋਸ਼ਿਸ਼ ਕਰੇਗਾ ਤੇ ਉਹ ਜਿਹੜਾ ਹੱਥ ਹੈ ਉਹ ਬੰਦੇ ਦਾ ਬਾਹਰ ਨਹੀਂ ਨਿਕਲ ਸਕਦਾ। ਇਸ ਕਰਕੇ ਸਤਿਗੁਰ ਨੇ ਬਾਣੀ ਦੇ ਵਿੱਚ ਆਖਿਆ ਮਰਕਟ ਮੁਸ਼ਟੀ ਅਨਾਜ ਕੀ, ਮਰਕਟ ਦਾ ਅਰਥ ਹੁੰਦਾ ਬਾਂਦਰ, ਆਖਿਆ ਮੁਸ਼ਟੀ, ਮੁਸ਼ਟੀ ਦਾ ਮਤਲਬ ਹੈ ਮੁੱਠ। ਹੁਣ ਜਿਹੜਾ ਬਾਂਦਰ ਨੂੰ ਪਕੜਨ ਵਾਲਾ ਸੀ ਨਾ, ਉਹਨੇ ਰੁੱਖ ਦੇ ਨਾਲ ਉਹ ਕੁੱਜਾ, ਉਹ ਪੋਟ ਜਿਹੜਾ ਕਲੇਹ ਦਾ ਬਣਿਆ ਹੋਇਆ ਸੀ ਉਹਨੂੰ ਬੰਨ ਦਿੱਤਾ, ਜਿਹਦਾ ਉੱਪਰੋਂ ਵੀ ਮੂੰਹ ਜਿਹੜਾ ਸੀ ਉਹ ਭੀੜਾ ਸੀ, ਉਹਦੇ ਵਿੱਚ ਉਹਨੇ ਛੋਲੇ ਜਾਂ ਕੁੱਝ ਫੁੱਲੀਆਂ ਪਾ ਦਿੱਤੀਆਂ। ਹੁਣ ਜਦੋਂ ਫੁੱਲੀਆਂ ਪਾਈਆਂ ਤੇ ਬਾਂਦਰ ਨੇ ਉਹਦੇ ਵਿੱਚ ਹੱਥ ਪਾਇਆ ਆਪਣਾ, ਹੱਥ ਪਾ ਕੇ ਤੇ ਉਹਨੇ ਉਹ ਫੁੱਲੀਆਂ ਨੂੰ ਜਿਹੜਾ ਹੈ ਮੁੱਠ ਦੇ ਵਿੱਚ ਬੰਦ ਕਰ ਲਿਆ। ਹੁਣ ਮੁਸ਼ਕਲ ਇਹ ਬਣ ਗਈ ਵੀ ਜਦੋਂ ਹੱਥ ਬਾਹਰ ਨੂੰ ਕੱਢਣ ਦੀ ਕੋਸ਼ਿਸ਼ ਕਰਦਾ ਤੇ ਉਹਦਾ ਹੱਥ ਫਸ ਜਾਂਦਾ, ਨਿਕਲਦਾ ਨਹੀਂ। ਤੇ ਵੇਖੋ ਆਪਾਂ ਸਾਰੇ ਹਿਊਮਨ ਬੀਇੰਗ ਆ, ਆਪਾਂ ਇਸ ਗੱਲ ਨੂੰ ਸਮਝ ਸਕਦੇ ਹਾਂ, ਆਪਣੇ ਕੋਲ ਸੈਂਸ ਹੈ ਕਿ ਬਾਂਦਰ ਨੇ ਜੇ ਛੁੱਟਣਾ ਹੈ ਤੇ ਕੋਈ ਬਹੁਤਾ ਔਖਾ ਕੰਮ ਨਹੀਂ ਹੈਗਾ, ਸਿਰਫ ਹੱਥ ਖਾਲੀ ਕਰ ਦੇਵੇ ਆਪਣਾ, ਸਿਰਫ ਉਹ ਜਿਹੜੀ ਪਕੜ ਸੀ ਨਾ, ਜਿਹੜੀਆਂ ਉਹਨੇ ਉਹ ਫੁੱਲੀਆਂ ਫੜੀਆਂ ਸੀ, ਹੱਥ ਵਿੱਚ ਜਿਹੜਾ ਛੋਲੇ ਫੜੇ ਹੋਏ ਸਨ, ਜਿਹੜੇ ਦਾਣੇ ਫੜੇ ਸਨ, ਜੇ ਬਾਂਦਰ ਕਿਤੇ ਹੱਥ ਵਿੱਚੋਂ ਉਹਨਾਂ ਨੂੰ ਛੱਡ ਦੇਵੇ ਤੇ ਉਹਦੀ ਆਜ਼ਾਦੀ ਹੈ, ਪਰ ਉਹ ਛੱਡਦਾ ਨਹੀਂ। ਹੁਣ ਜਦੋਂ ਉਹਨੇ ਛੱਡਿਆ ਨਹੀਂ ਤੇ ਜਿਹੜਾ ਪਕੜਨ ਵਾਲਾ ਸੀ, ਜਿਹਨੇ ਟਰੈਪ ਲਾਇਆ ਸੀ, ਉਹ ਕੋਲ ਆ ਗਿਆ, ਉਹਨੇ ਡੰਡਾ ਚੁੱਕਿਆ ਤੇ ਰੀਝ ਨਾਲ ਉਹਨੂੰ ਕੁੱਟਿਆ, ਮਾਰਿਆ ਬੜੀ ਬੁਰੀ ਤਰ੍ਹਾਂ, ਪਾਣੀ ਪਿਆ ਪਿਆ ਕੇ ਉਹਨੇ ਬਾਂਦਰ ਨੂੰ ਕੁੱਟਿਆ। ਤੇ ਬਾਂਦਰ ਇੰਨਾ ਡਰਿਆ, ਹੁਣ ਲੋਕਾਂ ਦੇ ਘਰਾਂ ਦੇ ਅੱਗੇ ਨੱਚਦਾ ਫਿਰਦਾ, ਜਿੱਦਾਂ ਉਹ ਕਹਿੰਦਾ ਹੈ ਵੀ ਮਾਨੋ ਵੀ ਜਿਵੇਂ ਡੰਡੇ ਦੇ ਅੱਗੇ ਭੂਤ ਨਹੀਂ ਨੱਚਦੇ, ਇਸ ਤਰੀਕੇ ਨਾਲ ਹੁਣ ਘਰਾਂ ਦੇ ਅੱਗੇ ਨੱਚਦਾ ਫਿਰਦਾ। ਤੋ ਬਾਬਾ ਜੀ ਨੇ ਬਾਣੀ ਦੇ ਵਿੱਚ ਕਿਹਾ, ਉਹਨਾਂ ਕਿਹਾ ਮਰਕਟ ਮੁਸ਼ਟੀ ਅਨਾਜ ਕੀ ਮਨ ਬੋਰਾ ਹਾਰੇ। ਮਰਕਟ ਮੁਸ਼ਟੀ, ਮੁਸ਼ਟੀ ਮਤਲਬ ਮੁੱਠ, ਮਰਕਟ ਮਤਲਬ ਬਾਂਦਰ, ਅਨਾਜ ਕੋਈ ਦਾਣੇ ਚੌਲ ਜਿਹੜੇ ਵੀ ਸਨ, ਕੋਈ ਫੁੱਲੀਆਂ। ਮਨ ਬੋਰਾ ਰੇ ਲੀਨੀ ਹੱਥ ਪਸਾਰ, ਉਹਨੇ ਹੱਥ ਪਸਾਰ ਕੇ ਇਹਨਾਂ ਨੂੰ ਪਕੜਿਆ। ਛੂਟਣ ਕੋ ਸੈਂਸਾ ਪਰਿਆ ਮਨ ਬੋਰਾ ਰੇ, ਨਾਚਿਓ ਕਰ ਕਰ ਬਾਰ। ਹੁਣ ਛੁੱਟਿਆ ਨਹੀਂ ਜਾਂਦਾ, ਸਹਿਮ ਜੀਵਨ ਵਿੱਚ ਇੰਨਾ ਪੈਦਾ ਹੋ ਗਿਆ ਵੀ ਹਰ ਇੱਕ ਘਰ ਦੇ ਅੱਗੇ ਨੱਚਦਾ ਫਿਰਦਾ। ਤੋ ਗੱਲ ਇੱਥੇ ਕਿਸੇ ਬਾਂਦਰ ਦੀ ਨਹੀਂ, ਇਹ ਬਾਂਦਰ ਸਾਡਾ ਮਨ ਹੈ ਜਿਹੜਾ ਟਪੂਸੀਆਂ ਮਾਰਦਾ ਫਿਰਦਾ, ਟਿਕਦਾ ਨਹੀਂ, ਜਿਹੜਾ ਜਦੋਂ ਪਕੜ ਕਿਸੇ ਚੀਜ਼ ਦੇ ਨਾਲ ਵੀ ਇਹਦੀ ਅਟੈਚਮੈਂਟ ਬਹੁਤ ਜ਼ਿਆਦਾ ਗੂੜੀ ਹੋ ਜਾਵੇ, ਪਕੜ ਲੈਂਦਾ ਹੈ ਚੀਜ਼ਾਂ, ਅਖੀਰ ਨੂੰ ਵੇਖੋ ਛੱਡੀਆਂ ਜਾਣੀਆਂ ਨੇ। ਹੁਣ ਬਾਂਦਰ ਦੇ ਕੋਲ ਅਨਾਜ ਰਿਹਾ ਥੋੜ੍ਹਾ, ਅਖੀਰ ਤੇ ਜੇ ਆਪ ਛੱਡ ਦਿੰਦਾ ਤੇ ਆਜ਼ਾਦੀ ਸੀ, ਜੇ ਕਿਸੇ ਨੇ ਆਣ ਕੇ ਛੁਡਾਇਆ ਤੇ ਫਿਰ ਕੁੱਟ ਖਾਧੀ, ਗੁਲਾਮ ਹੋ ਗਿਆ। ਤੋ ਉਹ ਜਿਹੜੀ ਪਕੜ ਹੈ ਨਾ, ਉਹ ਬੰਦੇ ਨੂੰ ਗੁਲਾਮ ਕਰਕੇ ਇੱਦਾਂ ਕਹਿ ਲਓ ਵੀ ਮਾਰ ਪਵਾਉਂਦੀ ਹੈ। ਚੀਜ਼ਾਂ ਸਦੀਵ ਇੱਕੋ ਜਿਹੀਆਂ ਨਹੀਂ ਰਹਿੰਦੀਆਂ, ਸਦਾ ਉਹ ਜਿਵੇਂ ਕਿਸੇ ਅਦੀਬ ਦੇ ਬੋਲ ਸੀ ਨਾ ਵੀ ਇਹ ਬੁਲਬੁਲ ਸਦਾ ਬਾਗਾਂ ਵਿੱਚ ਬੋਲਦੀ, ਇੱਦਾਂ ਨਹੀਂ ਰਹਿੰਦੀ। ਤੋ ਕਿਤੇ ਆਉਂਦੇ ਨੇ ਜਦੋਂ ਬਾਗਾਂ ਦੀ ਬਹਾਰ ਉੱਜੜਦੀ ਵੀ ਹੈ, ਆਪਾਂ ਇਸ ਗੱਲ ਨੂੰ ਜਾਣਦੇ ਹਾਂ। ਤੋ ਅਸੀਂ ਸਾਡੇ ਦੁਖੀ ਹੋਣ ਦਾ ਬਹੁਤੀ ਵਾਰ ਜਿਹੜਾ ਕਾਰਨ ਹੈ ਉਹ ਇਹੋ ਹੀ ਹੈ ਵੀ ਪਕੜ ਜਿਹੜੀ ਹੈ, ਮੋਹ ਜਿਹੜਾ ਹੈ, ਇਹ ਸਾਨੂੰ ਦੁੱਖ ਦਿੰਦਾ ਹੈ, ਇਹ ਬੜਾ ਵੱਡਾ ਦੁੱਖ ਹੈ। ਤੋ ਸਤਿਗੁਰ ਸੱਚੇ ਪਾਤਸ਼ਾਹ ਬਾਣੀ ਦੇ ਵਿੱਚ ਇਹ ਗੱਲ ਕਹਿੰਦੇ ਨੇ ਸ਼ੇਖ ਫਰੀਦ ਸਾਹਿਬ, ਉਹ ਕਹਿੰਦੇ ਵੇਖ ਇਹ ਜਿਹੜੇ ਘਰ, ਇਹ ਜਿਹੜੀਆਂ ਮਹਿਲ ਮਾੜੀਆਂ, ਜਿਨ੍ਹਾਂ ਦੇ ਲੜ ਲੱਗ ਕੇ, ਜਿਨ੍ਹਾਂ ਦੇ ਨਾਲ ਮੋਹ ਕਰਕੇ, ਜਿਨ੍ਹਾਂ ਨਾਲ ਪਕੜ ਕਰਕੇ ਤੂੰ ਕਈ ਵਾਰ ਧੋਖੇ ਕਰਦਾ, ਬੇਈਮਾਨੀਆਂ ਕਰਦਾ, ਇਹਨਾਂ ਨਸਖਣ ਰਹਿ ਜਾਣਾ, ਇਹਨਾਂ ਖਾਲੀ ਰਹਿ ਜਾਣਾ। ਤੋ ਉਜਾੜਾ ਹੋਵੇਗਾ, ਥੋੜ੍ਹਾ ਜਿਹਾ ਬੱਚਿਆਂ ਨੂੰ ਫੜਿਆ ਕਰੋ ਜੀ, ਸੱਟ ਪਿੰਡ ਲਵਾ ਲੈਣਗੇ। ਤੋ ਇਹ ਇਹ ਉਜਾੜਾ ਬੜਾ ਵੱਡਾ ਹੋਵੇਗਾ। ਤੋ ਸ਼ੇਖ ਫਰੀਦ ਸਾਹਿਬ ਵੈਸੇ ਆਪਣੀ ਬਾਣੀ ਦੇ ਵਿੱਚ ਇਹਦੇ ਬਾਰੇ ਸਮਝਾਉਂਦੇ ਨੇ, ਉਹ ਕਹਿੰਦੇ ਜਿਸ ਆਸਨ ਆਮ ਬੈਠੇ ਕੀਤੇ ਬੈਸ ਗਿਆ, ਵੀ ਜਿਹੜੇ ਆਸਨ ਦੇ ਉੱਤੇ ਮੈਂ ਬੈਠਾ ਹੋਇਆ, ਮੇਰੇ ਤੋਂ ਪਹਿਲਾਂ ਕਈ ਬਹਿ ਕੇ ਇੱਥੇ ਤੁਰ ਗਏ। ਇਸ ਕਰਕੇ ਕਿਸੇ ਵੀ ਆਸਣ ਦਾ, ਕਿਸੇ ਵੀ ਟਿਕਾਣੇ ਦਾ ਬੰਦੇ ਨੂੰ ਅਭਿਮਾਨ ਨਹੀਂ ਕਰਨਾ ਚਾਹੀਦਾ, ਕਿਉਂਕਿ ਕੋਈ ਵੀ ਟਿਕਾਣਾ, ਕੋਈ ਵੀ ਪੋਜੀਸ਼ਨ ਦੁਨੀਆਂ ਦੇ ਉੱਤੇ ਬੰਦੇ ਦੀ ਸਦਾ ਸਦੀਵ ਜਿਹੜੀ ਹੈ ਉਹ ਨਹੀਂ ਹੁੰਦੀ। ਕੋਈ ਵੀ ਪਾਵਰ ਜਿਹੜੀ ਹੈ ਉਹ ਸਦੀਵ ਨਹੀਂ ਹੁੰਦੀ, ਉਹ ਖਤਮ ਹੋ ਜਾਂਦੀ ਹੈ। ਤੋ ਸ਼ੇਖ ਫਰੀਦ ਸਾਹਿਬ ਦੇ ਅਸੀਂ ਸਲੋਕ ਵਿਚਾਰ ਰਹੇ ਹਾਂ। ਬਾਬਾ ਫਿਰ ਫਰੀਦ ਸਾਹਿਬ ਕਹਿੰਦੇ ਨੇ, ਫਰੀਦਾ ਮਹਿਲ ਨਿਸੱਖਣ ਰਹਿ ਗਏ। ਆਖਿਆ ਹੁਣ ਮਹਿਲ ਸੱਖਣੇ ਰਹਿ ਗਏ, ਜਿਨ੍ਹਾਂ ਦਾ ਕਿਤੇ ਹੰਕਾਰ ਕਰਦਾ ਸੀ। ਆਪਾਂ ਜਿੰਨੇ ਕੁ ਬੈਠੇ, ਜਿਹੜੀ ਗੱਲ ਮੈਂ ਕਹਿਣ ਲੱਗਾ ਸੀ, ਹੁਣ ਤੁਹਾਨੂੰ ਜਾਂ ਮੈਂ ਆਪਣੇ ਆਪ ਨੂੰ ਜੇ ਗੱਲ ਕਰਾਂ, ਕਿਉਂਕਿ ਮੈਂ ਇਹਦੇ ਬਾਰੇ, ਕਿਉਂਕਿ ਇੱਕ ਦੋ ਵਾਰਾਂ ਪਹਿਲਾਂ ਵੀ ਗੱਲ ਕੀਤੀ, ਇਸ ਕਰਕੇ ਮੈਂ ਤੇ ਜਾਣਿਆ ਇਹਦੇ ਬਾਰੇ ਥੋੜਾ ਜਿਹਾ। ਉਹ ਇਹ ਹੈ ਵੀ ਜੇ ਮੈਨੂੰ ਕੋਈ ਪੁੱਛੇ ਵੀ ਮੇਰੇ ਪਿਤਾ ਦਾ ਨਾਂ ਕੀ ਹੈ, ਤੇ ਮੈਂ ਦੱਸ ਦਿਆਂਗਾ, ਦਾਦੇ ਦਾ ਨਾਂ ਦੱਸ ਦਿਆਂਗਾ। ਹੁਣ ਜਦੋਂ ਪੜਦਾਦੇ ਦਾ ਨਾਂ ਆਵੇਗਾ ਤੇ ਥੋੜਾ ਜਿਹਾ ਤੁਹਾਨੂੰ ਸੋਚਣਾ ਪੈਣਾ ਉਹਦੇ ਬਾਰੇ ਕਿ ਕੀ ਸੀ। ਇੱਥੇ ਜ਼ੋਰ ਪਾਉਣਾ ਪੈਣਾ ਨਾ ਸੁਰਤ ਉੱਤੇ। ਤੇ ਜੇ ਕਿਤੇ ਪੜਦਾਦੇ ਦੇ ਪਿਤਾ ਦਾ ਨਾਂ ਆਵੇ ਤੇ ਫਿਰ ਮੈਨੂੰ ਨਹੀਂ ਲੱਗਦਾ ਵੀ ਕਿਸੇ ਨੂੰ ਚੇਤਾ ਵੀ ਹੋਵੇਗਾ। ਜਿਹੜੇ ਸਾਡੇ ਪੜਦਾਦੇ ਦੇ ਪਿਤਾ ਦਾ ਕੀ ਨਾਂ ਸੀ ਚੇਤ, ਅੱਛਾ ਜੇ ਉੱਥੋਂ ਹੁਣ ਪਿੱਛੋਂ, ਉੱਤੋਂ ਵੀ ਪਿੱਛੋਂ ਚਲੇ ਜਾਓ ਵੀ ਪੜਦਾਦੇ ਦੇ ਪਿਤਾ ਦਾ ਕੀ ਨਾਂ ਸੀ ਦੁਨੀਆਂ ਵਿੱਚ, ਕਦੀ ਇਹ ਤੇ ਕਿਸੇ ਨੂੰ ਵੀ ਚੇਤਾ ਨਹੀਂ ਹੋਵੇਗਾ। ਅੱਛਾ ਮੈਨੂੰ ਚੇਤਾ ਹੈ, ਕਿਉਂਕਿ ਸਾਡਾ ਜਿਹੜਾ ਜਿੱਥੇ ਅਸੀਂ ਰਹਿੰਦੇ ਹਾਂ, ਜਿਹੜੀ ਸਾਡੀ ਕਲੋਨੀ ਸਾਡੇ ਪਿੰਡਾਂ 'ਚ ਪੱਤੀ ਕਹਿੰਦੇ ਨੇ ਉਹਨੂੰ, ਉਹ ਪੱਤੀ ਸਾਡੇ ਉਸ ਬਜ਼ੁਰਗ ਦੇ ਨਾਂ ਉੱਤੇ, ਇਸ ਕਰਕੇ ਮੈਨੂੰ ਪਤਾ ਹੈ। ਪਰ ਉਹਦੇ ਗਾਂ ਪਿਤਾ ਦਾ ਕੀ ਨਾਂ ਸੀ ਉਹ ਮੈਨੂੰ ਵੀ ਨਹੀਂ ਪਤਾ। ਹੁਣ ਉਹ ਵੀ ਕਦੀ ਦੁਨੀਆਂ ਉੱਤੇ ਸਰੀਰ ਕਰਕੇ ਐਗਜ਼ਿਸਟ ਕਰਦੇ ਸੀ ਜਿਹੜੇ ਆਪਣੇ ਪੜਦਾਦੇ। ਸਾਡੇ ਘਰਾਂ ਦੇ ਬਾਹਰ ਬੰਦੇ ਨੇ ਨੇਮ ਪਲੇਟਾਂ, ਹਰ ਕੋਈ ਬੰਦਾ ਆਪਣੇ ਘਰ ਦੇ ਬਾਹਰ ਲਾਉਂਦਾ। ਅੱਛਾ ਫਿਰ ਹੰਕਾਰ ਬੰਦੇ ਵਿੱਚ ਇੰਨਾ ਵੇਖਾਉਂਦਾ ਵੀ ਕਿਸੇ ਅਹੁਦੇ, ਕਿਸੇ ਪੋਜੀਸ਼ਨ ਤੋਂ ਬੰਦਾ ਰਿਟਾਇਰ ਹੋ ਜਾਂਦਾ, ਅੱਗੇ ਐਕਸ ਲੱਗ ਜਾਂਦਾ, ਵੈਸੇ ਐਕਸ ਦਾ ਮਤਲਬ ਐਕਸਪਾਇਰ ਹੁੰਦਾ, ਐਕਸਪਾਇਰ ਕਹਿੰਦੇ ਜਿਹੜਾ ਮਰ ਚੁੱਕਾ ਹੋਵੇ, ਜਿਹਦਾ ਹੁਣ ਉਸ ਚੀਜ਼ ਨਾਲੋਂ ਕਨੈਕਸ਼ਨ ਟੁੱਟਿਆ ਜਾ ਸਕਾ ਹੋਵੇ, ਟੁੱਟ ਚੁੱਕਾ ਹੋਵੇ, ਫਿਰ ਵੀ ਬੰਦਾ ਉਸ ਅਭਿਮਾਨ ਵਿੱਚ ਜੀਂਦਾ ਹੈ। ਫਿਰ ਵੀ ਬੰਦਾ ਕਹਿੰਦਾ ਜੀ ਮੈਂ ਐਕਸ ਫਲਾਨਾ, ਐਕਸ ਫਲਾਨਾ, ਐਕਸ ਮਤਲਬ ਐਕਸਪਾਇਰ ਹੋ ਚੁੱਕਾ, ਮਤਲਬ ਜਿਹੜੀ ਪੋਜੀਸ਼ਨ ਸੀ ਹੁਣ ਉਹਦੀ ਕੋਈ ਪਾਵਰ ਮੇਰੇ ਕੋਲ ਰਹੀ ਨਹੀਂ, ਪਰ ਫਿਰ ਵੀ ਉਸ ਪੋਜੀਸ਼ਨ ਦਾ ਇੱਕ ਥੋੜ੍ਹਾ ਜਿਹਾ ਹੰਕਾਰ ਲੈ ਕੇ ਮੈਂ ਆਪਣੇ ਨਾਲ ਚੱਲਦਾ ਹਾਂ ਵੀ ਮੈਂ ਇੱਦਾਂ ਰਿਹਾ, ਮੈਂ ਉੱਦਾਂ ਰਿਹਾ। ਤੋ ਸ਼ੇਖ ਫਰੀਦ ਸਾਹਿਬ ਇੱਕ ਰਿਐਲਿਟੀ ਸਾਨੂੰ ਸਮਝਾਉਂਦੇ ਨੇ ਵੀ ਭਾਈ ਇਹ ਚੇਤਾ ਰੱਖ ਵੀ ਜਿਵੇਂ ਤੈਨੂੰ ਤੇਰੇ ਦਾਦੇ ਪੜਦਾਦੇ ਪੜਦਾਦੇ ਦੇ ਪਿਤਾ ਦਾ ਨਾਂ ਨਹੀਂ ਨਾ ਚੇਤੇ, ਤੇ ਅੱਜ ਜਿਹੜੇ ਹਿਸਾਬ ਨਾਲ ਤੂੰ ਟ੍ਰੀਟ ਕਰ ਰਿਹਾ, ਜਿੱਦਾਂ ਦੁਨੀਆਂ ਉੱਤੇ ਤੂੰ ਵਿਚਰ ਰਿਹਾ, ਖਲੋਜਾ ਇੱਕ ਪੀੜ੍ਹੀ ਤੋਂ ਬਾਅਦ ਤੈਨੂੰ ਵੀ ਕਿਸੇ ਨੇ ਚੇਤੇ ਨਹੀਂ ਰੱਖਣਾ। ਹੁਣ ਤੇ ਸਮਾਂ ਹੀ ਹੋਰ ਬਦਲ ਗਿਆ, ਬੰਦਾ ਅਜੇ ਫਿਰ ਲਾਉਣ ਦੇ ਵਿੱਚ ਪਿਆ ਤੇ ਘਰ ਵਾਲੇ ਪਹਿਲਾਂ ਕਹਿੰਦੇ ਨੇ ਵੇਖੋ ਬਾਪੂ ਸੱਪ ਬਣ ਕੇ ਬੈਠਾ ਸੀ ਜਾਇਦਾਦ ਦੇ ਉੱਤੇ, ਸ਼ੁਕਰ ਹੈ ਛੁੱਟਿਆ, ਹੁਣ ਆਪਣੀ ਮਰਜ਼ੀ ਨਾਲ ਵਰਤਾਂਗੇ ਤੇ ਸਹੀ। ਇਹ ਸਿਚੁਏਸ਼ਨ ਹੈ, ਇਹ ਲਾਈਫ ਦੀ ਇੱਕ ਸੱਚਾਈ ਹੈ। ਹਨੀਂਦਾ ਕੀ ਹੈ, ਮੈਂ ਜਿੱਥੋਂ ਕਹਿਣ ਲੱਗਾ ਸੀ ਗੱਲ ਵੀ ਮੈਨੂੰ ਆਪਣੇ ਪੜਦਾਦੇ ਦੇ ਪਿਤਾ ਦਾ ਨਾਂ ਪਤਾ ਨਹੀਂ ਹੈ, ਪਰ ਮੈਨੂੰ ਇਹ ਪਤਾ ਹੈ ਵੀ ਗੁਰੂ ਗੋਬਿੰਦ ਸਿੰਘ ਕੌਣ ਸੀ, ਉਹ ਕਿੰਨਾ ਚਿਰ ਪਹਿਲਾਂ ਹੋਏ ਨੇ। ਮੈਨੂੰ ਇਹ ਪਤਾ ਹੈ ਵੀ ਬਾਬੇ ਨਾਨਕ ਦੀ ਘਾਲਣਾ ਕੀ ਸੀ। ਮੈਨੂੰ ਇਹ ਪਤਾ ਹੈ ਵੀ ਉਹ ਬਜ਼ੁਰਗ ਸਾਡੀ ਝੋਲੀ ਵਿੱਚ ਇੱਕ ਖਜ਼ਾਨਾ ਪਾ ਕੇ ਗਏ ਸਨ ਗੁਰੂ ਗ੍ਰੰਥ ਸਾਹਿਬ ਦਾ, ਜਿਹੜਾ ਰਹਿੰਦੀ ਦੁਨੀਆਂ ਤੱਕ ਲੋਕਾਂ ਨੂੰ ਚੰਗੇ ਪਾਸੇ ਐਡਵਾਈਸ, ਚੰਗੀ ਸਲਾਹ, ਚੰਗਾ ਥੋਟ ਦਿੰਦਾ ਰਹੇਗਾ। ਇਹ ਚੀਜ਼ਾਂ ਸਦੀਵ ਰਹਿਣਗੀਆਂ, ਇਹ ਸਦਾ ਰਹਿਣਗੀਆਂ। ਤੋ ਸ਼ੇਖ ਫਰੀਦ ਸਾਹਿਬ ਨੇ ਅੱਜ ਸਾਨੂੰ ਗੱਲ ਸਮਝਾਈ, ਉਹਨਾਂ ਕਿਹਾ ਫਰੀਦਾ ਮੌਤੇ ਦਾ ਬੰਨਾ ਇਵੇਂ ਦਿਸੈ। ਆਖਿਆ ਜਿਹੜੀ ਮੌਤ ਹੁੰਦੀ ਨਾ, ਬੰਨਾ ਦਾ ਅਰਥ ਹੁੰਦਾ ਜੀ ਕੰਢਾ, ਜਿਉਂ ਦਰੀਆ ਵੈ ਢਾਹਾ। ਆਖਿਆ ਜਿਵੇਂ ਨਾ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਜਿਵੇਂ ਦਰਿਆ ਦਾ ਕਿਨਾਰਾ ਏ ਜਿਹੜਾ ਪਾਣੀ ਦੇ ਵੇਗ ਨਾਲ ਵਹਿ ਰਿਹਾ ਹੁੰਦਾ, ਤੇ ਇਸੇ ਤਰ੍ਹਾਂ ਮੌਤ ਰੂਪ ਨਦੀ ਦਾ ਕੰਢਾ ਹੈ ਜਿਹਦੇ ਵਿੱਚ ਬੇਅੰਤ ਜੀਵ ਉਮਰ ਭੋਗ ਭੋਗ ਕੇ ਡਿੱਗਦੇ ਜਾਂਦੇ ਨੇ। ਤੁਸੀਂ ਦਰਿਆ ਵਗਦਾ ਵੇਖੋ ਕਦੀ, ਜਿਹੜਾ ਉਹਦਾ ਕੰਢਾ ਹੁੰਦਾ ਨਾ ਰੇਤਲਾ ਕੰਢਾ, ਜਦੋਂ ਐ ਪਾਣੀ ਖਹਿ ਖਹਿ ਕੇ ਲੰਘਦਾ ਨਾ, ਤੇ ਰੇਤ ਭੁਰ ਭੁਰ ਕੇ ਉਹਦੇ ਵਿੱਚ ਡਿੱਗੀ ਜਾਂਦੀ। ਸ਼ੇਖ ਫਰੀਦ ਤੂੰ ਵੀ ਇੱਦਾਂ ਹੀ, ਉਮਰ ਲੰਘੀ ਜਾ ਰਹੀ ਹੈ, ਤੂੰ ਵੀ ਡਿੱਗਦਾ ਜਾ ਰਿਹਾ, ਢਹਿੰਦਾ ਜਾ ਰਿਹਾ। ਹੁਣ ਸਰੀਰ ਵਿੱਚੋਂ ਸੱਤਿਆ ਖਤਮ ਹੁੰਦੀ ਜਾ ਰਹੀ ਹੈ, ਦਿਨ ਪ੍ਰਤੀ ਦਿਨ ਸਰੀਰ ਵਿੱਚੋਂ ਸੱਤਿਆ ਖਤਮ ਹੁੰਦੀ ਜਾ ਰਹੀ ਹਰ ਦਿਨ। ਜਿੱਦਣ ਆਪਾਂ ਸਵੇਰੇ ਉੱਠਦੇ ਹਾਂ, ਇਹ ਚੇਤਾ ਰੱਖੋ ਆਪਾਂ ਪਹਿਲੇ ਵਰਗੇ ਨਹੀਂ ਰਹੇ, ਹੁਣ ਹੱਡੀਆਂ ਕਮਜ਼ੋਰ ਹੋਣੀਆਂ ਸ਼ੁਰੂ ਹੋ ਗਈਆਂ, ਹੁਣ ਸਰੀਰ ਵਿੱਚ ਉਹ ਸੱਤਿਆ ਅੱਗੇ ਵਾਲੇ। ਪਰ ਬੰਦੇ ਦਾ ਹੰਕਾਰ, ਇਹਦੇ ਵਿੱਚ ਕੋਈ ਕਮੀ ਨਹੀਂ ਆਉਂਦੀ। ਬੰਦੇ ਦੀ ਜਿਹੜੀ ਭੋਗਣ ਦੀ ਬਿਰਤੀ ਹੈ ਨਾ, ਇਹਦੇ ਵਿੱਚ ਕੋਈ ਕਮੀ ਨਹੀਂ ਆਉਂਦੀ। ਇਹ ਸਗੋਂ ਹੋਰ ਵੱਧ, ਉਹ ਬਾਬਾ ਜੀ ਨੇ ਕਿਹਾ ਵੀ ਖਾਂਦਿਆਂ ਖਾਂਦਿਆਂ ਮੂੰਹ ਘੱਠਾ ਪਹਿਨੰਦਿਆਂ ਸਭ ਅੰਗ, ਖਾਂਦਿਆਂ ਖਾਂਦਿਆਂ ਬੰਦੇ ਦਾ ਮੂੰਹ ਘੱਸ ਜਾਂਦਾ, ਪਹਿਨਦਿਆਂ ਪਹਿਨਦਿਆਂ ਸਰੀਰ ਦੇ ਅੰਗ ਘੱਸ ਗਏ। ਆਖਿਆ ਧ੍ਰਿਗ ਤਿੰਨਾਂ ਦਾ ਜੀਵਿਆ ਜਿਨ ਸੱਚ ਨਾ ਲੱਗੋ ਰੰਗ, ਲਾਨਤ ਹੈ ਤ੍ਰਿਕਾਰ ਯੋਗ ਹੈ ਉਹਨਾਂ ਦਾ ਜੀਵਨ ਜਿਹੜਿਆਂ ਦਾ ਖਾਂਦਿਆਂ ਖਾਂਦਿਆਂ ਮੂੰਹ ਘੱਸ ਗਿਆ, ਪਹਿਨਦਿਆਂ ਪਹਿਨਦਿਆਂ ਸਰੀਰ ਦੇ ਅੰਗ ਘੱਸ ਗਏ, ਪਰ ਸੱਚ ਨਾਲ ਗੁਰੂ ਦੇ ਪ੍ਰੇਮ ਨਾਲ ਜਿਨ੍ਹਾਂ ਦਾ ਰੰਗ ਮੁਹੱਬਤ ਨਹੀਂ ਲੱਗੀ। ਤੋ ਹਰ ਦਿਨ ਜੋ ਦਿਨ ਆਵੇ ਸੋ ਦਿਨ ਜਾਹੀ ਕਰਨਾ ਕੂਚ ਰਹਿਣ ਥਿਰ, ਨਾ ਹੀ ਦਿਨ ਆਉਂਦਾ ਏ ਚਲਿਆ ਜਾਂਦਾ ਏ। ਬੰਦੇ ਦੀ ਜ਼ਿੰਦਗੀ ਵੀ ਏਦਾਂ ਹੈ, ਅੱਜ ਵੀ ਲੰਘ ਗਿਆ ਸਮਾਂ, ਸਾਲ ਵੀ ਲੰਘ ਜਾਣਾ, ਪਰ ਬੰਦੇ ਦਾ ਜਿਹੜਾ ਐਟੀਟਿਊਡ ਹੈ, ਜਿਹੜਾ ਸੁਭਾਅ ਹੈ, ਤੁਸੀਂ ਵੇਖੋ ਜਿੱਦਾਂ ਜਿੱਦਾਂ ਬੁਢੇਪੇ ਵੱਲ ਪੈਰ ਪੁੱਟਦਾ ਜਾਂਦਾ ਹੈ ਤਿਉਂ ਤਿਉਂ ਕ੍ਰੋਧ ਹੋਰ ਵੱਧਦਾ ਜਾਂਦਾ ਹੈ, ਹੰਕਾਰ ਹੋਰ ਵੱਧਦਾ ਜਾਂਦਾ ਹੈ, ਲੋਭ ਹੋਰ ਵੱਧਦਾ ਜਾਂਦਾ ਹੈ, ਨਰਕ ਵਾਲੇ ਬੰਦੇ ਬੰਨੇ ਹੋਰ ਵੱਧਦਾ ਜਾਂਦਾ ਹੈ, ਜਿਉਂਦਿਆਂ ਜੀ ਨਰਕ ਵਾਲੇ ਬੰਨੇ ਵੱਧਦਾ ਜਾਂਦਾ। ਤੋ ਸ਼ੇਖ ਫਰੀਦ ਸਾਹਿਬ ਸਾਨੂੰ ਸਮਝਾ ਰਹੇ ਨੇ, ਕਹਿੰਦੇ ਅੱਗੇ ਦੋਜਕ ਤਪਿਆ ਸੁਣੀਐ। ਅੱਛਾ, ਜੇ ਤੂੰ ਆਪਣੀਆਂ ਆਦਤਾਂ ਸੁਭਾਅ ਨੂੰ ਨਾ ਸੁਧਾਰਿਆ ਨਾ, ਵੇਖੋ ਇਸਲਾਮ ਵਿੱਚ ਮਰਨ ਤੋਂ ਬਾਅਦ ਦੋਜਕ ਦੀ ਗੱਲ ਚੱਲਦੀ ਹੈ ਵੀ ਮਰਨ ਤੋਂ ਬਾਅਦ ਬੰਦੇ ਨੇ ਕਿੱਥੇ ਪੈਣਾ, ਦੋਜਕ ਵਿੱਚ ਨਰਕ ਵਿੱਚ ਪੈਣਾ, ਜਿਵੇਂ ਹਿੰਦੂ ਵੀਰ ਨਰਕ ਦੀ ਗੱਲ ਕਰਦੇ ਨੇ। ਗੁਰਦੇਵ ਦੀ ਬਾਣੀ ਕਹਿੰਦੀ ਜੇ ਆਪਣੇ ਐਟੀਟਿਊਡ ਨੂੰ ਨਹੀਂ ਸੁਧਾਰੇਗਾ, ਜਿੱਦਾਂ ਤੇਰੀ ਉਮਰ ਦੇ ਕਿੰਗਰੇ ਭੁਰਦੇ ਜਾਂਦੇ ਨੇ, ਜਿੱਦਾਂ ਦਰਿਆ ਦਾ ਵੇਗ ਵਗਦਾ ਹੈ ਤੇ ਨਦੀ ਦੇ ਵਿੱਚ ਉਹ ਦਰਿਆ ਦਾ ਕੰਢਾ ਭੁਰਦਾ ਜਾਂਦਾ ਨਾ, ਜਿੱਦਾਂ ਜਿੱਦਾਂ ਤੂੰ ਅੱਗੇ ਸਟੈਪ ਬਾਏ ਸਟੈਪ ਤੇਰੀ ਉਮਰ ਵੱਧਦੀ ਜਾਵੇਗੀ, ਜੇ ਤੂੰ ਆਪਣੇ ਐਟੀਟਿਊਡ ਸੁਭਾਅ ਵਿੱਚ ਗੁਰੂ ਵਾਲੀ ਮੱਤ ਨਹੀਂ ਲੈ ਕੇ ਆਵੇਗਾ ਤੇ ਆਉਣ ਵਾਲਾ ਸਮਾਂ ਤੇਰੇ ਲਈ ਨਰਕੀ ਹੋਵੇਗਾ, ਨਰਕੀ ਨਰਕ ਵਾਲਾ ਹੋਵੇਗਾ, ਤੂੰ ਪਰਿਵਾਰ ਵਿੱਚ ਵੱਸ ਨਹੀਂ ਸਕੇਗਾ। ਤੋ ਸਤਿਗੁਰ ਨੇ ਆਖਿਆ ਅੱਗੇ ਦੋਜਕ ਤਪਿਆ ਸੁਣੀਏ, ਬੜੀ ਬੜਾ ਕਠਿਨ ਹੁੰਦਾ, ਕਿਉਂਕਿ ਇਹਦਾ ਰੀਜ਼ਨ ਹੈ ਨਾ ਜੀ, ਇੱਕ ਰੀਜ਼ਨ ਇਹ ਹੈ ਵੀ ਜੇ ਅਸੀਂ ਹੁਣ ਤੋਂ ਆਪਣੀਆਂ ਆਦਤਾਂ ਨੂੰ ਬਦਲਾਂਗੇ ਨਹੀਂ ਤੇ ਫਿਰ ਮੈਂ ਅੱਗੇ ਕਿਵੇਂ ਬਦਲ ਲਵਾਂਗਾ। ਜੇ ਹੁਣ ਤੋਂ ਹੀ ਮੈਂ ਆਪਣੇ ਆਪ ਨੂੰ ਐਨਾਲਿਸਿਸ ਨਹੀਂ ਕਰੂੰਗਾ, ਚੀਜ਼ ਖਰਾਬ ਹੁੰਦੀ ਹੁੰਦੀ ਹੁੰਦੀ ਹੁੰਦੀ ਇੱਕ ਦਿਨ ਐਸੀ ਹੋ ਜਾਵੇਗੀ ਫਿਰ ਉਹਦਾ ਇਲਾਜ ਨਹੀਂ ਹੋ ਸਕਦਾ। ਮੈਂ ਸਵੇਰੇ ਕਰਜ਼ ਕੀਤੀ ਸੀ ਉੱਥੇ, ਜਿਹੜਾ ਅੱਜ ਦਾ ਹੁਕਮਨਾਮਾ ਵੀ ਗਿਆਨੀ ਜੀ ਨੇ ਇੱਥੇ ਸਰਵਣ ਕਰਾਇਆ ਤੁਹਾਨੂੰ, ਉਹਦੇ ਵਿੱਚ ਆਇਆ ਸੀ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਚ ਦੋਖ ਅਰ ਅਹੰਗ ਰੋਗ। ਅਹੰਗ ਦਾ ਅਰਥ ਹੁੰਦਾ ਜੀ ਈਗੋ, ਪਹਿਲਾਂ ਆਖਿਆ ਪੰਜ ਦੁੱਖ ਤੇ ਫਿਰ ਆਖਿਆ ਅਹੰਗ ਰੋਗ। ਪੰਜ ਦੁੱਖ ਕਿਹੜੇ ਨੇ? ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ। ਹੰਕਾਰ ਨੂੰ ਦੁੱਖ ਵੀ ਆਖਿਆ ਤੇ ਅੱਗੇ ਜਾ ਕੇ ਹੰਕਾਰ ਨੂੰ ਰੋਗ ਵੀ ਆਖਿਆ। ਹੁਣ ਦੁੱਖ ਤੇ ਰੋਗ ਵਿੱਚ ਫਰਕ ਹੁੰਦਾ, ਦੁੱਖ ਤੇ ਰੋਗ ਦੇ ਵਿੱਚ ਫਰਕ ਹੁੰਦਾ। ਦੁੱਖ ਕੀ ਹੈ? ਦੁੱਖ ਇਹ ਹੈ ਵੀ ਤੁਹਾਡੇ ਪੇਟ ਵਿੱਚ ਦਰਦ ਹੋ ਰਿਹਾ ਤੇ ਤੁਹਾਨੂੰ ਦੁੱਖ ਹੈ ਉਸ ਚੀਜ਼ ਦਾ। ਰੋਗ ਇਹ ਹੁੰਦਾ ਜਦੋਂ ਤੁਸੀਂ ਚੈੱਕਅਪ ਕਰਾਇਆ ਤੇ ਡਾਕਟਰ ਨੇ ਆਖਿਆ ਵੀ ਅੰਦਰ ਕੋਈ ਹੁਣ ਇਹਦੇ ਗੜਬੜ ਪੈਦਾ ਹੋ ਚੁੱਕੀ ਆ, ਹੁਣ ਇਹਨੂੰ ਓਪਰੇਟ ਕਰਨਾ ਪੈਣਾ। ਇਹ ਦੋ ਚੀਜ਼ਾਂ ਹੋ ਗਈਆਂ। ਦੁੱਖ ਦਾ ਇਲਾਜ ਪਹਿਲਾਂ ਕੀਤਾ ਜਾ ਸਕਦਾ, ਰੋਗ ਦਾ ਇਲਾਜ ਔਖਾ ਹੁੰਦਾ। ਸਮਝ ਬੇਨਤੀ ਨੂੰ। ਦੁੱਖ ਇਹ ਹੈ ਤੁਹਾਡੇ ਪੈਰ ਦੇ ਵਿੱਚ ਕੰਡਾ ਵੱਜਾ, ਤੁਹਾਨੂੰ ਦੁੱਖ ਹੋਇਆ, ਪਰ ਪੈਰ ਦੇ ਵਿੱਚ ਕੋਈ ਭਿਆਨਕ ਰੋਗ ਪੈਦਾ ਹੋ ਗਿਆ ਜਿਹਦਾ ਨਾਮ ਹੀ ਲੈਣਾ ਮੈਂ ਮੁਨਾਸਬ ਨਹੀਂ ਸਮਝਦਾ, ਇਹਨੂੰ ਕਹਿੰਦੇ ਨੇ ਰੋਗ। ਰੋਗ ਦਾ ਇਲਾਜ ਕਠਿਨ ਹੁੰਦਾ, ਦੁੱਖ ਦਾ ਇਲਾਜ ਫਿਰ ਵੀ ਥੋੜ੍ਹਾ ਬਹੁਤਾ ਕੀਤਾ ਜਾ ਸਕਦਾ। ਤੁਸੀਂ ਕਿਸੇ ਗੱਲੋਂ ਦੁਖੀ ਸੀ ਤੇ ਤੁਹਾਡਾ ਇਲਾਜ ਹੋ ਗਿਆ, ਤੁਸੀਂ ਕਿਸੇ ਨਾਲ ਦੁੱਖ ਸਾਂਝਾ ਕੀਤਾ, ਗੱਲਬਾਤ ਹੋਈ, ਉਹਦਾ ਇਲਾਜ ਹੋ ਗਿਆ। ਪਰ ਜਦੋਂ ਤੁਸੀਂ ਰੋਗੀ ਹੋ ਗਏ, ਹੁਣ ਤੁਹਾਡਾ ਗੱਲਬਾਤ ਕੀਤਿਆਂ ਹੱਲ ਨਹੀਂ ਹੋਣਾ। ਤੋ ਦੁੱਖ ਤੇ ਰੋਗ ਦਾ ਇਹ ਫਰਕ ਹੈ। ਬਾਣੀ ਨੇ ਤਾਂ ਆਖਿਆ ਨਾ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਕਦੀ ਹਉਮੈ ਰੋਗ ਹੈ ਤੇ ਕਦੀ ਹਉਮੈ ਦੁੱਖ ਹੈ, ਜਿਵੇਂ ਜਿਉਂ ਜਿਉਂ ਚੱਲੈ ਚੁਭੈ ਦੁੱਖ ਪਾਵੈ। ਜਿੱਦਾਂ ਜਿੱਦਾਂ ਆਖਿਆ ਸਾਕਤ ਹਰ ਰਸ ਸਾਧ ਨਾ ਜਾਣਿਆ ਤਿੰਨ ਅੰਤਰ ਹਉਮੈ, ਹਉਮੈ ਦਾ ਕੰਡਾ ਵੱਜਦਾ ਕੰਡਾ, ਜਿਉਂ ਜਿਉਂ ਚੱਲੈ ਚੁਭੈ ਦੁੱਖ ਪਾਵੇ। ਫਿਰ ਉਸੇ ਹਉਮੈ ਨੂੰ ਬਾਬੇ ਨੇ ਰੋਗ ਵੀ ਆਖਿਆ। ਹੁਣ ਆਖਿਆ ਹੁਣ ਇਹਨੂੰ ਹੰਕਾਰ ਦਾ ਰੋਗ ਹੋ ਚੁੱਕਾ, ਹੁਣ ਇਹਦਾ ਕੋਈ ਹੱਲ ਨਹੀਂ, ਪਰ ਗੁਰੂ ਕਿਰਪਾ ਕਰੇ ਤੇ ਰੋਗਾਂ ਦਾ ਵੀ ਹੱਲ ਹੋ ਜਾਂਦਾ। ਸਰਬ ਰੋਗ ਕਾ ਔਖਦ ਨਾਮ। ਤੋ ਬਾਬਾ ਜੀ ਕਿਰਪਾ ਕਰਨ, ਸਤਿਗੁਰ ਨੇ ਆਖਿਆ ਇੱਕ ਨਾ ਨੂੰ ਸਭ ਸੋਝੀ ਆਈ, ਇੱਕ ਫਿਰਦੇ ਵੇ ਪ੍ਰਵਾਹ, ਇੱਕ ਨਾ ਨੂੰ ਜੀਵਨ ਦੀ ਸਮਝ ਲੱਗ ਗਈ ਤੇ ਇੱਕ ਵੇ ਪ੍ਰਵਾਹ ਹੋ ਕੇ ਤੁਰੇ ਫਿਰਦੇ ਨੇ। ਇੱਕ ਨਾ ਨੇ ਜੀਵਨ ਦਾ ਤੱਤ ਕੱਢ ਲਿਆ, ਇੱਕ ਵੇ ਪ੍ਰਵਾਹ ਹੋ ਕੇ ਤੁਰੇ ਫਿਰਦੇ ਨੇ। ਅਮਲ ਜੇ ਕੀਤਿਆਂ ਦੁਨੀ ਵਿੱਚ ਸੇ ਦਰਗਾ ਉਗਾਹਾ। ਜਿਹੜੇ ਅਮਲ ਹੁੰਦੇ ਨੇ ਉਹ ਹੀ ਉੱਗਦੇ ਨੇ ਬੰਦੇ ਦੇ, ਅਮਲਾਂ ਤੋਂ ਬਿਨਾਂ ਜਿਹੜਾ ਹੈ ਉਹ ਛੁਟਕਾਰਾ ਨਹੀਂ ਹੁੰਦਾ। ਤੋ ਗੁਰੂ ਕਿਰਪਾ ਕਰੇ, ਇਹ ਸੀ ਸ਼ੇਖ ਫਰੀਦ ਸਾਹਿਬ ਦੇ ਬਚਨ ਦੀ ਵਿਚਾਰ। ਆਪ ਸਾਰੀ ਸੰਗਤ ਦਾ ਧੰਨਵਾਦ। ਇੱਕ ਬੇਨਤੀ ਜ਼ਰੂਰ ਕਰਾਂਗਾ, ਜ਼ਰੂਰ ਸ਼ਬਦ ਦੀ ਵਿਚਾਰ ਦੇ ਨਾਲ ਜੁੜਿਆ ਕਰੋ। ਗੁਰਦੁਆਰਾ ਸਾਹਿਬ ਤੋਂ ਲਾਈਵ ਵੀ ਚੱਲਦਾ ਹੈ ਘਰਾਂ ਵਿੱਚ, ਯੂਟਿਊਬ ਉੱਤੇ ਤੁਸੀਂ ਜਿਹੜਾ ਹੈ ਉਹ ਲਾਈਵ ਵੀ ਸਰਵਣ ਕਰਿਆ ਕਰੋ ਤਾਂ ਕਿ ਬਾਣੀ ਦੀ ਸਾਨੂੰ ਸਮਝ ਲੱਗੇ। ਆਓ ਅਗਲੇ ਸਮੇਂ ਲਈ ਭਾਈ ਵਰਿੰਦਰ ਸਿੰਘ ਵਾਰਸ ਹੋਣਾ ਦੇ ਢਾਡੀ ਜਿੱਥੇ ਨੂੰ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਵਾਹਿਗੁਰੂ।

ਦੀ ਭੈੜਿਆ ਜਮਾਂ ਦੀ ਮਾਰਨਾ ਸਤਨਾਮ ਵਾਹਿਗੁਰੂ ਬੋਲ ਬੰਦਿਆ ਜਨਮ ਮਨੁੱਖਾਂ ਮਿਲੇ।

0: ਪੈਣਾ ਅੱਗੇ ਮੁੱਲ ਸੇਵਾ ਨੇ ਕੀਤੇ ਸਿੰਚਾਈ ਦਾ ਕੰਮ ਨਹੀਂ ਆਉਣਾ ਤੇਲਾ ਕੂੜ ਦੀ ਕਮਾਈ ਦਾ
1: ਪੈਣਾ ਅੱਗੇ ਮੁੱਲ ਸੇਵਾ ਨੇ ਕੀਤੇ ਸਿੰਚਾਈ ਦਾ ਕੰਮ ਨਹੀਂ ਆਉਣਾ ਤੇਲਾ

ਵਾਹਿਗੁਰੂ। ਭਈ ਪ੍ਰਾਪਤ ਮਾਨੁਕ ਦੇ ਹੁਰੀਆ, ਗੋਬਿੰਦ ਮਿਰਨ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਾਜ ਕੇਵਲ ਨਾਮ। ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਪਰਮ ਸਨਮਾਨਯੋਗ ਹਾਜ਼ਰਾ ਹਜ਼ੂਰ, ਜ਼ਾਹਿਰਾ ਜ਼ਹੂਰ, ਸਰਬ ਕਲਾ ਭਰਪੂਰ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਦੇ ਵਿੱਚ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਜੁੜਮਿਲ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਮਾਣਯੋਗ ਸਾਧ ਸੰਗਤ ਆਓ। ਵਡਭਾਗੇ ਹਾਂ ਜੋ ਸਮਾਂ ਕੱਢਦਿਆਂ ਹੋਇਆਂ ਗੁਰੂ ਦਰਬਾਰ ਦੇ ਵਿੱਚ ਸਤਸੰਗਤ ਰੂਪ ਦੇ ਵਿੱਚ ਆਪ ਜੀ ਬਿਰਾਜਮਨ ਹੋ ਕੇ ਜੁੜਮਿਲ ਬੈਠੇ ਹੋ। ਢਾਡੀ ਜਥੇ ਵੱਲੋਂ ਦੋ ਏਕੜ ਜੋੜ ਬਲਾਈ ਗੁਰੂ ਫਤਿਹ ਨੂੰ ਪ੍ਰਵਾਨ ਕਰਦਿਆਂ ਹੋਇਆਂ ਲਵਾਓ ਇੱਕ ਵਾਰ ਹਾਜ਼ਰੀ ਸਾਹਿਬਾਂ ਦੇ ਪਾਵਨ ਚਰਨਾਂ ਦੇ ਵਿੱਚ। ਅਦਬ ਵਿੱਚ ਆਓ, ਹਾਜ਼ਰੀ ਲਵਾਓ ਤੇ ਸਾਰੀ ਸੰਗਤ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਨਾਂ ਕੋਈ ਭੂਮਿਕਾ ਬੰਨਦਿਆਂ ਹੋਇਆ ਮੈਂ ਸਿੱਧਾ ਆਪ ਜੀ ਨੂੰ ਖਡੂਰ ਸਾਹਿਬ ਦੀ ਪਾਵਨ ਧਰਤ ਉੱਤੇ ਲੈ ਜਾਣਾ ਚਾਹੁੰਦਾ ਹਾਂ। ਫਿਰ ਵਸਾਇਆ ਫਿਰ ਆਣ ਸਤਿਗੁਰ ਖਡੂਰ, ਜਪ ਤਪ ਸੰਜਮ ਨਾਲ ਤੁਦ ਹੋਰ ਮੁੱਚ ਗਰੂਰ। ਲੱਭ ਵੜਾ ਹੈ ਮਾਨਸਾ ਜਿਉਂ ਪਾਣੀ ਬੂਰ, ਵਰ ਹੈ ਦਰਗਾਹ ਗੁਰੂ ਕੀ ਕੁਦਰਤੀ ਨੂਰ। ਜਿਤ ਸੁਹਾਤ ਨਾ ਲੱਭਈ ਤੂੰ ਉਹ ਠਰੂਰ, ਆਖਿਆ ਨੇੜਾ ਦਿਸੈ ਮਾਤ ਲੋਕ ਤੁਰ ਸੁਜੈ ਦੂਰ। ਫਿਰ ਵਸਾਇਆ ਫਿਰ ਆਣ ਸਤਿਗੁਰ ਖਡੂਰ। ਸਤਿਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਰਹਿਨੁਮਾਈ ਕਰ ਰਹੇ ਨੇ, ਅਗਵਾਈ ਕਰ ਰਹੇ ਨੇ। ਕੱਲ ਦੇ ਦੀਵਾਨ ਵਿੱਚ ਆਪਾਂ ਇੱਕ ਵਿਚਾਰ ਕਰ ਰਹੇ ਸਾਂ ਕਿ ਬਾਬਾ ਅਮਰਦਾਸ ਉਹਨੇ ਬਾਣੀ ਦੇ ਸ਼ਬਦ ਬੀਬੀ ਅਮਰੋ ਤੋਂ ਸੁਣੇ। ਆਸਾ ਜੀ ਦੀ ਵਾਰ ਦਾ ਪਾਠ ਹੋ ਰਿਹਾ ਸੀ, ਗੁਰਬਾਣੀ ਦੇ ਸ਼ਬਦ ਬਾਬੇ ਅਮਰਦਾਸ ਦੇ ਕੰਨਾਂ ਵਿੱਚ ਪਏ। ਜ਼ਿੰਦਗੀ ਦੇ ਸਾਰੇ ਰੰਗ ਢੰਗ ਬਦਲ ਗਏ, ਉਹ ਲੱਗਿਆ ਜਿਵੇਂ ਮਰਦੇ ਹੋਏ ਮਨੁੱਖ ਦੇ ਮੂੰਹ ਦੇ ਵਿੱਚ ਕੋਈ ਪਾਣੀ ਪਾ ਦਿੰਦਾ ਹੈ, ਕਿਉਂਕਿ ਹਾਲਾਤ ਇਹੋ ਜਿਹੇ ਸਨ। ਵੈਸ਼ਨੋ ਸਾਹਿਬ ਦੇ ਬੋਲੇ ਹੋਏ ਬੋਲ ਦਿਨ ਰਾਤ ਬਾਬੇ ਅਮਰਦਾਸ ਦੇ ਕੰਨਾਂ ਵਿੱਚ ਗੂੰਜਦੇ ਰਹਿੰਦੇ ਸੀ। ਤਾਂ ਬੀਬੀ ਅਮਰੋ ਨੂੰ ਜਾ ਕੇ ਇੱਕ ਤਰਲਾ ਪਾਇਆ ਬਾਬੇ ਅਮਰਦਾਸ ਨੇ। ਕਹਿਣ ਲੱਗੇ, ਬੇਟਾ ਜਿਸ ਮਹਾਂਪੁਰਸ਼ ਦੀ ਇਹ ਰਚਨਾ ਹੈ, ਮੈਨੂੰ ਉਹਨਾਂ ਦੇ ਚਰਨਾਂ ਦੇ ਵਿੱਚ ਇੱਕ ਵਾਰ ਛੱਡ ਕੇ ਆ। ਤੇ ਜਦੋਂ ਉਹਨਾਂ ਨੇ ਦੱਸਿਆ ਵੀ ਇਹ ਰਚਨਾ ਤੇ ਗੁਰੂ ਨਾਨਕ ਨਿਰੰਕਾਰੀ ਬਾਬਾ ਜੀ ਦੀ ਏ, ਪਰ ਉਹ ਆਪਣੀ ਥਾਂ ਤੇ ਇਸ ਵੇਲੇ ਖਡੂਰ ਸਾਹਿਬ ਦੀ ਧਰਤੀ ਤੇ ਮੇਰੇ ਪਿਤਾ ਜੀ ਸਤਿਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਗੁਰਿਆਈ ਦੇ ਕੇ ਜ਼ਿੰਮੇਵਾਰੀ ਦੇ ਕੇ ਚਲੇ ਗਏ ਨੇ। ਤੋ ਬਾਬਾ ਅਮਰਦਾਸ ਤਰਲਾ ਕਰਦਿਆਂ ਹੋਇਆਂ ਬੀਬੀ ਅਮਰੋ ਨੂੰ ਨਾਲ ਲੈ ਕੇ ਉਹ ਤੁਰ ਕੇ ਵਾਸਰ ਕਿਆਂ ਤੋਂ ਸਤਿਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਵਿੱਚ ਖਡੂਰ ਸਾਹਿਬ ਆਏ। ਸਵਾਲ ਇੱਥੇ ਇੱਕ ਬਹੁਤ ਵੱਡਾ ਹੈ। ਕਈਆਂ ਦੀਆਂ ਸਾਰੀਆਂ ਉਮਰਾਂ ਪੜਦਿਆਂ ਦੀਆਂ ਲੰਘ ਜਾਂਦੀਆਂ ਨੇ, ਸਾਰੀ ਉਮਰ ਲੰਘ ਜਾਂਦੀ ਹੈ ਮੇਰੇ ਵਰਗਿਆਂ ਦੀ, ਤੇ ਕਈਆਂ ਦੀ ਸੁਣਦਿਆਂ ਦੀ ਸਾਰੀ ਉਮਰ ਲੰਘ ਜਾਂਦੀ ਹੈ। ਪਰ ਸੱਚ ਇਹ ਹੈ ਜੀਵਨ 'ਚ ਪਲਟਾ ਕੋਈ ਨਹੀਂ ਆਉਂਦਾ, ਕੋਈ ਪਲਟਾ ਨਹੀਂ ਆਉਂਦਾ। ਫਿਰ ਕਾਰਨ ਕੀ ਹੈ? ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਅੰਦਰ ਸਭ ਸੱਚੇ ਪਾਤਸ਼ਾਹ ਬਹੁਤ ਸਾਰੀਆਂ ਥਾਵਾਂ ਤੇ ਐਸੀਆਂ ਉਦਾਹਰਨਾਂ ਐਸੀਆਂ ਐਗਜ਼ਾਮਪਲ ਬਖਸ਼ਿਸ਼ ਕਰਦੇ ਨੇ, ਆਖਦੇ ਨੇ ਵੀ ਇੱਕ ਸ਼ਬਦ ਵੀ ਜਿਹਨੇ ਆਪਣੇ ਚਿੱਤ ਵਿੱਚ ਵਸਾ ਲਿਆ ਉਹਦਾ ਪਾਰ ਉਤਾਰਾ ਹੋ ਜਾਂਦਾ ਹੈ। ਹਜ਼ੂਰ ਨੇ ਵੀ ਆਖਿਆ, ਲੋਕਾਂ ਮਤ ਕੁਫੱਕੜ ਪਾਏ, ਲੱਖ ਮੜਿਆਂ ਕਰ ਏਕ ਠੇ ਏਕ ਰੱਤੀ ਲੈ ਪਾਏ। ਕਹਿੰਦੇ ਬਖਸ਼ਿਸ਼ ਜਦੋਂ ਹੁੰਦੀ ਹੈ ਉਹ ਬਿਲਕੁਲ ਐਵੇਂ ਹੁੰਦੀ ਹੈ ਕਿ ਮੰਨ ਲਓ ਜਿਵੇਂ ਲੱਕੜਾਂ ਦੀ ਬਹੁਤ ਵੱਡਾ ਲੱਕੜ ਦਾ ਢੇਰ ਲੱਗਾ ਹੋਵੇ, ਉਹਨੂੰ ਫੂਕਣਾ ਹੋਵੇ ਤੇ ਅੱਗ ਦੀ ਇੱਕ ਚਿੰਗਾਰੀ ਕਾਫੀ ਹੈ, ਪਰ ਨਿਰਭਰ ਕਰਦਾ ਵੀ ਉਹ ਚਿੰਗਾਰੀ ਟਿਕਾਣੇ ਲੱਗ ਜਾਏ। ਬਸ ਗੱਲ ਸੀ, ਕਲਿੱਕ ਕਰ ਗਈ। ਤੋ ਬਾਬਾ ਅਮਰਦਾਸ ਬੀਬੀ ਅਮਰੋ ਨੂੰ ਨਾਲ ਲੈ ਕੇ ਖਡੂਰ ਸਾਹਿਬ ਪਹੁੰਚੇ। ਹੁਣ ਸਤਿਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਜਦੋਂ ਦਰਸ਼ਨ ਹੋਏ ਉਮਰ ਦੇ ਵਿੱਚ, ਬਾਬਾ ਅਮਰਦਾਸ ਜੀ ਗੁਰੂ ਅੰਗਦ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨਾਲੋਂ ਵਡੇਰੇ ਹੈ। ਇਹ ਵੀ ਬਾਕਾਇਦਾ ਇਤਿਹਾਸ ਵਿੱਚ ਦਰਜ ਹੈ ਕਿ ਬਾਬਾ ਅਮਰਦਾਸ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨਾਲੋਂ ਮਹਿਜ਼ 10 ਸਾਲ ਛੋਟੇ ਸੀ। 1469 ਦਾ ਆਗਮਨ ਗੁਰੂ ਨਾਨਕ ਨਿਰੰਕਾਰੀ ਬਾਬਾ ਜੀ ਦਾ ਹੈ ਤੇ 1479 ਦਾ ਬਾਬੇ ਅਮਰਦਾਸ ਦਾ। ਉਮਰ ਵਿੱਚ ਵੀ ਵਡੇਰੇ ਸਨ। ਦੂਜਾ ਪੱਖ ਇੱਕ ਇਹ ਵੀ ਸੀ ਕਿ ਗੁਰੂ ਅੰਗਦ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ ਸਪੁੱਤਰੀ ਬੀਬੀ ਅਮਰੋ
ਬਾਬੇ ਅਮਰਦਾਸ ਦੇ ਭਤੀਜੇ ਵੱਲ ਵਿਆਹੀ ਹੋਈ ਸੀ, ਰਿਸ਼ਤਾ ਕੁੜਮਾਚਾਰੀ ਦਾ ਵੀ ਸੀ, ਤੇ ਕੁੜਮਾਚਾਰੀ ਦਾ ਵੀ ਜਦੋਂ ਆਪਾਂ ਪੱਖ ਵੇਨੇ ਆ, ਉਹ ਲੜਕੇ ਵਾਲੇ ਪਰਿਵਾਰ ਵਾਲੇ ਪਾਸੋਂ ਸਨ। ਅੱਜ ਤੇ ਖੈਰ ਇਹ ਗੱਲ ਖਤਮ ਹੋ ਗਈ ਕਿ ਲੜਕੀ ਵਾਲਾ ਪਰਿਵਾਰ ਹੈ ਜਾਂ ਲੜਕੇ ਵਾਲਾ ਪਰਿਵਾਰ ਹੈ, ਪਰ ਜਦੋਂ ਆਪਾਂ ਪੰਜਾਬ ਦਾ ਪੁਰਾਤਨ ਪਿਛੋਕੜ ਵੇਨੇ ਆਪਾਂ ਜਾਣਦੇ ਹਾਂ ਕਿ ਲੜਕੇ ਵਾਲੇ ਪਰਿਵਾਰ ਦੀ ਚੜ੍ਹਤ ਕਿਸ ਤਰ੍ਹਾਂ ਲੜਕੀ ਵਾਲੇ ਪਰਿਵਾਰ ਤੇ ਹੁੰਦੀ ਸੀ। ਤਾਂ ਜਦੋਂ ਆਏ ਗੁਰੂ ਦਰਬਾਰ ਦੇ ਅੰਦਰ, ਸਤਿਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਸਤਿਕਾਰ ਦੇਣਾ ਚਾਹਿਆ। ਇਤਿਹਾਸ ਅੰਦਰ ਦਰਜ ਹੈ ਵੀ ਜਦੋਂ ਸਤਿਕਾਰ ਦੇਣ ਵਾਸਤੇ ਗੁਰੂ ਅੰਗਦ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਤਖ਼ਤ ਤੋਂ ਉੱਠੇ ਮਿਲਣ ਵਾਸਤੇ, ਤਾਂ ਕਿ ਬਾਬਾ ਅਮਰਦਾਸ ਗੁਰੂ ਅੰਗਦ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਪੈਰੀਂ ਢਹਿ ਪਿਆ। ਕਹਿਣ ਲੱਗਾ ਜੀ, ਕੁੜਮ ਬਣ ਕੇ ਨਹੀਂ ਆਇਆ, ਸਿੱਖੀ ਦੀ ਯਾਚਨਾ ਕਰਨ ਵਾਸਤੇ ਆਇਆ, ਸਿੱਖੀ ਲੈਣ ਵਾਸਤੇ ਆਇਆ ਹਾਂ। ਫਿਰ ਉਸ ਤੋਂ ਮਗਰੋਂ ਇੱਕ ਨਿਰੰਤਰ ਘੋਲ ਆਰੰਭ ਹੁੰਦਾ ਹੈ। ਉਹ ਘੋਲ ਸਾਡੇ ਇਤਿਹਾਸਕਾਰਾਂ ਨੇ ਲਿਖਿਆ ਵੀ ਲਗਭਗ 11 ਸਾਲ ਦਾ ਸੀ, 11 ਸਾਲ ਦਾ। ਤੇ ਸੇਵਾ ਉਹ ਲਈ ਬਾਬੇ ਅਮਰਦਾਸ ਨੇ, ਜਿੱਥੇ ਉਹਨਾਂ ਨੇ ਬਹੁਤ ਸਾਰੀਆਂ ਸੇਵਾਵਾਂ ਖਡੂਰ ਸਾਹਿਬ ਰਹਿੰਦਿਆਂ ਹੋਇਆਂ ਨਿਭਾਈਆਂ ਨੇ, ਉੱਥੇ ਉਹਨਾਂ ਨੇ ਗੁਰਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ। ਗੁਰਬਾਣੀ ਦਾ ਦੀ ਕਿੰਨੀ ਇੰਪੋਰਟੈਂਸ ਹੈ, ਕਿੰਨੀ ਲਾਹੇਵੰਦ ਹੈ ਗੁਰਬਾਣੀ ਸਿੱਖ ਦੀ ਜ਼ਿੰਦਗੀ ਵਾਸਤੇ, ਇਸ ਗੱਲ ਦਾ ਪਤਾ ਜਦੋਂ ਆਪਾਂ ਗੁਰੂ ਅਮਰਦਾਸ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀਆਂ ਆਪਣੀਆਂ ਰਚਨਾਵਾਂ ਨੂੰ ਆਨੰਦ ਬਾਣੀ ਦਾ ਜਦੋਂ ਆਪਾਂ ਪਾਠ ਕਰਨੇ ਆ, ਉਹਦੇ ਵਿੱਚ ਉਹ ਆਪ ਇਹ ਕਹਿੰਦੇ ਹੋਇਆਂ ਪ੍ਰੇਰਿਤ ਕਰਦੇ ਨੇ ਵੀ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਤੋ ਬਾਣੀ ਦਾ ਕਿਸ ਕਦਰ ਅਧਿਐਨ ਕੀਤਾ ਹੋਵੇਗਾ। ਗੁਰੂ ਅਮਰਦਾਸ, ਬਾਬੇ ਅਮਰਦਾਸ ਨੇ ਇਤਿਹਾਸ ਕਹਿੰਦਾ ਵੀ 11 ਸਾਲ ਨਿਰੰਤਰ ਖਡੂਰ ਸਾਹਿਬ ਰਹਿੰਦਿਆਂ ਹੋਇਆਂ ਬਾਬੇ ਅਮਰਦਾਸ ਨੇ ਅਣਥੱਕ ਘਾਲਣਾ ਘਾਲੀ, ਲਗਾਤਾਰ 11 ਸਾਲ ਤੜਕਸਾਰ ਉੱਠਣਾ, ਦਰਿਆਏ ਵਿਆਸਾ ਤੇ ਜਾਣਾ, ਆਪ ਇਸ਼ਨਾਨ ਪਾਣੀ ਕਰਨਾ, ਗੁਰੂ ਅੰਗਦ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਇਸ਼ਨਾਨ ਵਾਸਤੇ ਗਾਗਰ ਭਰ ਕੇ ਲਿਆਉਣੀ, ਇਸ਼ਨਾਨ ਕਰਾਉਣਾ, ਇਹ ਸੇਵਾਵਾਂ ਨਿਰੰਤਰ ਚੱਲਦੀਆਂ ਰਹੀਆਂ। ਫਿਰ ਉਹ ਸਮਾਂ ਆਇਆ ਜਿਹਨੂੰ ਪਰਚੇ ਦਾ ਸਮਾਂ ਆਖਦੇ ਹਾਂ, ਜਿਹਨੂੰ ਪਰਖ ਦਾ ਸਮਾਂ ਆਖਦੇ ਹਾਂ। ਪਰ ਸਿਆਲ ਦੀ ਰੁੱਤ ਹੈ, ਅੰਤਾਂ ਦੀ ਸਰਦੀ ਹੈ, ਕਹਿਰਾਂ ਦਾ ਪਾਲਾ ਹੈ, ਸੇਵਾ ਕਰਨ ਵਾਸਤੇ ਬਾਬਾ ਅਮਰਦਾਸ ਗਾਗਰ ਚੁੱਕ ਕੇ ਖਡੂਰ ਸਾਹਿਬ ਤੋਂ ਗੋਇੰਦਵਾਲ

ਪੋਹ ਦਾ ਮਹੀਨਾ ਸੀ। ਵੈਸੇ ਸਰਦੀ ਦਾ ਬਹੁਤ ਜ਼ੋਰ ਹੁੰਦਾ ਹੈ, ਠੰਡ ਦਾ ਬਹੁਤ ਜ਼ੋਰ ਹੁੰਦਾ ਹੈ, ਠੱਕਾ ਵਗ ਰਿਹਾ ਸੀ ਬਹੁਤ ਜ਼ੋਰਦਾਰ। ਪਰ ਇਹਨਾਂ ਸੇਵਾਵਾਂ ਵਿੱਚ ਬਾਬਾ ਅਮਰਦਾਸ ਜੀ ਨੇ ਕਦੇ ਵਿਘਨ ਨਹੀਂ ਸੀ ਪੈਣ ਦਿੱਤਾ। ਇਤਿਹਾਸ ਦੱਸਦਾ ਵੀ ਗਾਗਰ ਚੁੱਕੇ ਤੁਰੇ ਸੇਵਾ ਨਿਭਾਉਣ ਵਾਸਤੇ। ਠੱਕਾ ਇੰਨਾ ਤੇਜ਼ ਸੀ, ਚੱਖੜ ਇੰਨਾ ਤੇਜ਼ ਸੀ ਕਿ ਸੰਭਲਿਆ ਨਹੀਂ ਸੀ ਜਾ ਰਿਹਾ, ਪਰ ਫਿਰ ਵੀ ਆਪਣੀ ਉਸ ਸੇਵਾ ਨੂੰ ਨਿਭਾਉਣ ਵਾਸਤੇ ਤਾਂ ਕਿ ਉਹਦੇ ਵਿੱਚ ਵਿਘਨ ਨਾ ਪੈ ਸਕੇ, ਬਾਬਾ ਅਮਰਦਾਸ ਗਾਗਰ ਲੈ ਕੇ ਦਰਿਆਏ ਬਿਆਸਾ ਦੇ ਕੰਢੇ ਤੇ ਪਹੁੰਚ ਗਏ। ਇਹ ਘਟਨਾ ਉਹਨਾਂ ਦੀ ਜੀਵਨ ਦੇ ਵਿੱਚ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਵੱਡਾ ਪਰਿਵਰਤਨ ਲੈ ਕੇ ਆਉਂਦੀ ਹੈ, ਜਿੱਥੇ ਜਾ ਕੇ ਜਿਸ ਪਰਚੇ ਵਿੱਚੋਂ ਬਾਬਾ ਅਮਰਦਾਸ ਜੀ ਸਫਲ ਹੁੰਦੇ ਨੇ। ਇਤਿਹਾਸ ਦੀ ਇਹ ਰਹਿੰਦੀ ਕਹਾਣੀ ਅਗਲੇ ਪੜਾਅ ਦੇ ਵਿੱਚ ਅਗਲੀ ਹਾਜ਼ਰੀ ਦੇ ਵਿੱਚ ਆਪ ਜੀ ਦੇ ਚਰਨਾਂ 'ਚ ਕਹਿਣ ਦੀ ਕੋਸ਼ਿਸ਼ ਰਹੇਗੀ। ਪਾਤਸ਼ਾਹ ਮਿਹਰ ਕਰਨ, ਹਜ਼ੂਰੀ ਅੰਦਰ ਜੁੜਮਿਲ ਬੈਠੀ ਸਮੁੱਚੀ ਸੰਗਤ ਦਾ ਕੋਟਾਂ ਕੋਲ ਧੰਨਵਾਦ। ਪਾਤਸ਼ਾਹ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰਕਰ ਪ੍ਰਵਾਨ ਕਰਨ, ਦਰੋ ਕਰੋ ਗੁਰਸਿੱਖੀ ਸਿਰ ਭਰੋਸਾ ਨਾਮਦਾਨ ਮਿਹਰ ਕਰਕੇ ਬਖਸ਼ਣ ਤੋਂ ਬਖਸ਼ੋ ਆ ਗਿਆ। ਬੁਲਾਓ ਫਤਿਹ, ਆਓ ਸਾਰੇ ਅਰਦਾਸ ਵਿੱਚ ਜੁੜੀਏ ਤੇ ਆਖੀਏ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਇਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੇ ਕਰ ਨੋ ਨਿਧਿ ਆਵੈ ਧਾਏ ਸਭ ਥਈ ਹੋਏ ਸਹਾਏ ਸਭ ਥਈ ਹੋਏ ਸਹਾਏ ਦਸਵਾਂ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਕੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਜੀ ਕੀ ਨੇ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤਿੰਨਾਂ ਸਦਕਵਾਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਜੀ ਕੀ ਨੇਕ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚੇਤ ਆਵਨ ਕਾ ਸਦਕਾ ਸਰਬ ਸੁਖੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸਿੱਖਾਂ

ਸਰ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜੁਗੋ ਜੋਗੀ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਅੰਤਰ ਜਾਮੀ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨੇ ਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਉੱਟਿਆਂ ਦੀ ਓਟ ਨੇ ਆਸਰਿਓ ਕੇ ਆਸਰੇ ਸੱਚੇ ਪਿਤਾ ਵਾਹਿਗੁਰੂ ਹੀ ਅਕਾਲ ਪੁਰਖ ਅੰਤਰ ਜਾਮੀ ਪਿਤਾ ਜੀ ਆਪ ਜੀ ਕੇ ਪਾਵਨ ਚਰਨ ਕਮਲਾਂ ਪਾਸਰ ਦਾਸ ਬੇਨਤੀ ਜੋਦੜੀ ਹੈ ਕਿਰਪਾਲੂ ਸ਼ਹਿਨਸ਼ਾਹ ਆਪ ਜੀ ਕੀ ਮੇਰ ਸਦਕਾ ਆਪ ਜੀ ਕੀ ਪਾਵਨ ਹਜ਼ੂਰੀ ਅੰਦਰ ਸੰਧਿਆ ਕਾਲ ਦੇ ਦੀਵਾਨ ਸਜਾਏ ਗਏ ਸਜੇ ਵੇ ਦੀਵਾਨਾ ਅੰਦਰ ਆਪ ਜੀ ਕੀ ਰੱਬੀ ਬਾਣੀ ਦੇ ਪਠਨ ਪਾਠ ਗੁਰਬਾਣੀ ਕੀਰਤਨ ਕਥਾ ਵਿਚਾਰਾਂ ਢਾਡੀ ਵਾਰਾਂ ਗੁਰ ਇਤਿਹਾਸਕ ਵਿਚਾਰਾਂ ਹੋਈਆਂ ਨੇ ਮਹਾਰਾਜ ਸਮੁੱਚਾ ਪ੍ਰੋਗਰਾਮ ਆਪ ਜੀ ਕੀ ਪਾਵਨ ਹਜ਼ੂਰੀ ਅੰਦਰ ਨਭਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲ ਗਲਤੀਆਂ ਆਪ ਜੀ ਨੇ ਬਖਸ਼ ਲੈਣੀਆਂ ਅਗਾਂਹ ਵਾਸਤੇ ਸਮਤ ਬੁੱਧ ਮਿਹਰ ਕਰਕੇ ਬਖਸ਼ਿਸ਼ ਕਰਨੀ ਪੜੀ ਸੁਣੀ ਬਾਣੀ ਤੇ ਇਤਿਹਾਸ ਦੇ ਅਰਥ ਭਾਵ ਆਈਆਂ ਹੋਈਆਂ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣੇ ਮਿਹਰ ਕਰਨੀ ਮਹਾਰਾਜ ਸਜੇ ਹੋਏ ਦੀਵਾਨਾ ਅੰਦਰ ਇਸ ਵਕਤ ਬੇਅੰਤ ਸੰਗਤਾਂ ਨੇ ਆਪ ਜੀ ਕੇ ਪਾਵਨ ਚਰਨਾਂ ਦੇ ਵਿੱਚ ਹਾਜ਼ਰੀਆਂ ਭਰੀਆਂ ਨੇ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਚੱਲ ਕੇ ਆਏ ਹੋਏ ਕਦਮ ਕਦਮ ਲੇਖੇ ਵਿੱਚ ਲਾਉਣੇ ਅਰਦਾਸਾਂ ਬੇਨਤੀਆਂ ਭਾਵਨਾਵਾਂ ਗੁਰਮਤ ਮੁਤਾਬਕ ਪਰਿਪੂਰਨ ਕਰਕੇ ਦਰੋਂ ਘਰੋਂ ਗੁਰਸਿੱਖੀ ਸਿਰਕ ਭਰੋਸਾ ਨਾਮਦਾਨ ਮੇਰ ਕਰਕੇ ਬਖਸ਼ਿਸ਼ ਕਰਨਾ ਸਰਬੱਤ ਸੰਗਤਾਂ ਦੇ ਪਰਿਵਾਰਾਂ ਦੇ ਕਿਰਤ ਕਮਾਈਆਂ ਚ ਬਰਕਤਾਂ ਕਾਰੋਬਾਰੀ ਤਰੱਕੀਆਂ ਵਾਧੇ ਮੇਰ ਕਰਕੇ ਬਖਸ਼ਿਸ਼ ਕਰਨੇ ਦੁੱਖਾਂ ਦਰਦਾਂ ਦਲਿੱਦਰਾਂ ਵਿਘਨਾਂ ਦਾ ਨਾਸ਼ ਘਰਾਂ ਵਿੱਚ ਸੁੱਖਾਂ ਦਾ ਪ੍ਰਕਾਸ਼ ਦੇਸ਼ਾਂ ਵਿਦੇਸ਼ਾਂ ਵਿੱਚ ਵਿਚਰਦਿਆਂ ਸਿਰ ਤੇ ਮੇਰ ਭਰਿਆ ਹੱਥ ਰੱਖਣਾ ਦਰੋਂ ਘਰੋਂ ਸਰੀਰਕ ਤੰਦਰੁਸਤੀ ਦੇ ਅਰੋਗਤਾ ਚੜ੍ਹਦੀ ਕਲਾ ਨਾਮਦਾਨ ਇਸ਼ਨਾਦੀਆਂ ਦਾਤਾਂ ਮੇਰ ਕਰਕੇ ਬਖਸ਼ਿਸ਼ ਕਰਨੀਆਂ ਪਰਿਵਾਰਾਂ ਵਿੱਚ ਪਰਸਪਰ ਪ੍ਰੇਮ ਪਿਆਰ ਏਕਾਇਤ ਇਤਫਾਕ ਮੇਰ ਕਰਕੇ ਬਖਸ਼ਣਾ ਮਹਾਰਾਜ ਸੱਚੇ ਪਾਤਸ਼ਾਹ ਜੀਓ ਸੇਵਕਾਂ ਦੇ ਅਰੰਭੇ ਕਾਰਜਾਂ ਦੇ ਵਿੱਚ ਸੇਵਕਾਂ ਨੂੰ ਸਫਲਤਾਵਾਂ ਬਖਸ਼ਣੀਆਂ ਬੱਚਿਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਦਿਆਂ ਹੋਇਆਂ ਬੱਚਿਆਂ ਨੂੰ ਲੰਬੀ ਆਯੂ ਬੱਚੇ ਮਾਤਾ ਪਿਤਾ ਦੇ ਆਗਿਆਕਾਰ ਦੇਸ਼ ਕੌਮ ਦਾ ਪਿਆਰ ਨਾਮ ਬਾਣੀ ਦੀਆਂ ਰਹਿਮਤਾਂ ਚੜ੍ਹਦੀ ਕਲਾ ਦਾ ਜੀਵਨ ਮੇਰ ਕਰਕੇ ਬਖਸ਼ਿਸ਼ ਕਰਨਾ ਐਸ ਵਕਤ ਆਪ ਜੀ ਕੇ ਪਾਵਨ ਚਰਨਾਂ ਦੇ ਵਿੱਚ ਸੰਧਿਆ ਕਾਲ ਦੇ ਸਜੇ ਹੋਏ ਦੀਵਾਨਾਂ ਦੀ ਸੰਪੂਰਨਤਾ ਦੀ ਅਰਦਾਸ ਅੱਖਰ ਵਾਧਾ ਘਾਟਾ ਭੁਲਚਕ ਮਾਫ਼ ਕਰਨਾ ਬਖਸ਼ੋ ਪਵਿੱਤਰ ਹੁਕਮਨਾਮੇ ਸਹੀ ਪਿਆਰੇ ਮੇਲੋ ਜਿਨ ਮਿਲਿਆ ਆਪ ਜੀ ਕਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾਇਆ ਗਿਆ ਭਈ ਅਕਾਲ ਕੀ ਤਬੈ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਅਕੀ ਰਹਿ ਨਾ ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ

ਸਤਨਾਮ ਵਾਹਿਗੁਰੂ ਸਾਹਿਬ ਜੀਓ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵਾਂ ਅਨ ਦਿਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਸੁਣ ਯਾਰ ਹਮਾਰੇ ਸੱਜਣ, ਸੁਣ ਯਾਰ ਹਮਾਰੇ ਸੱਜਣ, ਇੱਕ ਕਰੋ ਬੇਨੰਤੀਆ,

आयो शरण दीन दुख भंजन चित्त मौ तुमरी ओर।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਦੇ ਵਿੱਚ ਸਜੇ ਹੋਏ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਜੁੜਮਿਲ ਬੈਠੀ ਮਾਣਯੋਗ ਸਾਧ ਸੰਗਤ, ਵਡਭਾਗੇ ਹਨ ਜੋ ਸਤਸੰਗਤ ਰੂਪ ਦੇ ਵਿੱਚ ਜੁੜਮਿਲ ਬੈਠਣ ਦਾ ਇਸ ਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਆਪ ਹਜ਼ੂਰੀ ਅੰਦਰ ਜੁੜਮਿਲ ਬੈਠੇ ਹੋ। ਗੁਰੂ ਚਰਨਾਂ ਦੇ ਵਿੱਚ ਦੀਵਾਨ ਦੀ ਸਮਾਪਤੀ ਦੀ ਅਰਦਾਸ, ਸਰਬੱਤ ਦੇ ਭਲੇ ਦੀ ਅਰਦਾਸ ਹੋਈ ਹੈ। ਬਖਸ਼ਿਸ਼ ਰੂਪ ਪਾਵਨ ਮੁੱਖ ਵਾਹਿਗੁਰੂ ਸਾਹਿਬ ਜੀ ਨੇ ਬਖਸ਼ਿਆ ਹੈ, ਜੋ ਜੈਤਸਰੀ ਰਾਗ ਵਿੱਚੋਂ ਪੰਚਮ ਪਾਤਸ਼ਾਹ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਤਿਨ੍ਹਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ, ਜੋ ਆਪ ਜੀ ਨੇ ਹੁਕਮਨਾਮੇ ਦੇ ਰੂਪ 'ਚ ਸਰਵਣ ਕੀਤਾ ਹੈ। ਪਾਤਸ਼ਾਹ ਮਿਹਰ ਕਰਨ, ਬਖਸ਼ਿਆ ਪਾਵਨ ਉਪਦੇਸ਼ ਸਾਡੀ ਜ਼ਿੰਦਗੀ ਦਾ, ਜੀਵਨ ਦਾ ਆਧਾਰ ਬਣੇ। ਗੁਰੂ ਚਰਨਾਂ ਵਿੱਚ ਅਰਦਾਸ ਹੈ, ਉਹਦੇ ਨਾਲ ਹੀ ਸਜੇ ਹੋਏ ਦੀਵਾਨਾਂ ਦੀ ਸੰਪੂਰਨਤਾ ਹੈ। ਕੜਾ ਪ੍ਰਸ਼ਾਦ ਦਾ ਵਰਤਾਰਾ ਹੋ ਰਿਹਾ, ਜਿਨ੍ਹਾਂ ਨੇ ਪ੍ਰਾਪਤ ਨਹੀਂ ਕੀਤਾ ਆਪ ਜੀ ਪ੍ਰਾਪਤ ਕਰ ਸਕਦੇ ਹੋ, ਪਰੰਤੂ ਗੁਰੂ ਕਾ ਲੰਗਰ ਆਈ ਹੋਈ ਸਾਰੀ ਸੰਗਤ ਵਾਸਤੇ ਤਿਆਰ ਹੈ। ਸਭ ਨੇ ਛੱਕ ਕੇ ਜਾਣਾ। 3 ਸ਼੍ਰੀ ਆਖੰਡ ਪਾਠ ਸਾਹਿਬ ਸੰਗਤਾਂ ਵੱਲੋਂ, ਗੁਰੂ ਸਵਾਰਿਆਂ ਵੱਲੋਂ ਕੱਲ੍ਹ ਰੋਜ਼ ਤੋਂ ਆਰੰਭ ਕਰਵਾਏ ਗਏ ਨੇ। ਨਗਰ ਛਾਪਾ ਡਿਸਟ੍ਰਿਕਟ ਬਰਨਾਲਾ ਦੀਆਂ ਸੰਗਤਾਂ, ਇਸੇ ਤਰ੍ਹਾਂ ਨਗਰ ਗਹੌਰ ਡਿਸਟ੍ਰਿਕਟ ਲੁਧਿਆਣਾ ਦੀਆਂ ਸੰਗਤਾਂ, ਔਰ ਨਾਲ ਦੀ ਨਾਲ ਟਰਾਂਸਪੋਰਟ ਕੰਪਨੀਆਂ ਵੱਲੋਂ ਜੋ 3 ਸ਼੍ਰੀ ਆਖੰਡ ਪਾਠ ਸਾਹਿਬ ਦੀ ਸੇਵਾ ਹੋ ਰਹੀ ਹੈ। ਅਤੇ ਇਹਨਾਂ ਦੇ ਭੋਗ ਸਵੇਰੇ ਲਗਭਗ 9:30 ਵਜੇ ਦੇ ਕਰੀਬ ਪਾਏ ਜਾਣੇ ਨੇ। ਉਪਰੰਤ ਹਫ਼ਤਾਵਾਰੀ ਸਮਾਗਮ ਸਜਣਗੇ। ਇਹਨਾਂ ਸਮਾਗਮਾਂ ਦੇ ਵਿੱਚ ਜਿੱਥੇ ਜੱਥੇ ਆਪ ਜੀ ਨੂੰ ਗੁਰਬਾਣੀ ਕੀਰਤਨ ਸਰਵਣ ਕਰਾਉਣਗੇ, ਕਥਾ ਵਿਚਾਰਾਂ ਹੋਣਗੀਆਂ, ਢਾਡੀ ਜੱਥਾ ਢਾਡੀ ਵਾਰਾਂ ਗਾਇਨ ਕਰੇਗਾ, ਤਾਂ ਹਫ਼ਤਾਵਾਰੀ ਸਮਾਗਮਾਂ ਦੇ ਵਿੱਚ ਵੀ ਆਪ ਜੀ ਨੇ ਜ਼ਰੂਰ ਹਾਜ਼ਰੀਆਂ ਭਰਨ ਦੀ ਕੋਸ਼ਿਸ਼ ਕਰਨੀ। ਤਾਂ ਜੁੜ ਮਿਲ ਬੈਠੀ ਸਮੁੱਚੀ ਸੰਗਤ ਦਾ ਧੰਨਵਾਦ। ਸੁਖਾਸਨ ਦੀ ਸੇਵਾ ਥੋੜ੍ਹੀ ਦੇਰ ਰੁਕ ਕੇ ਹੋਵੇਗੀ। ਆਈ ਹੋਈ ਸਾਰੀ ਸੰਗਤ ਲੰਗਰ ਪਾਣੀ ਸਭ ਨੇ ਛੱਕ ਕੇ ਜਾਣਾ। ਸਭਨਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤੇਰੀ ਤੇ ਮਤ ਬੰਧੋ ਕਬੀਰ ਜਾਹਾ ਆਟਾ ਲੂਣ ਜੋ ਸੋਣ ਸਮਾਨ ਸਰੀਰ ਕਬੀਰ।

ਛਾਇਆ ਬਰਖ ਭਰੇ ਸਰਤਾਲ ਚਾਤਰਕ ਜਿਉਂ ਤਰਸਤ ਰਹਾ ਤਿਨਕੋ ਕੌਣ ਹਵਾਲ ਕਬੀਰ ਚ ਕਈ ਜਾਓ ਨਿਸ ਬੀਛ ਰਹਿ

पूज सब संसार इस परवासे जो रहे बूढ़े काली तार।

ਸਿਖਰ ਧੱਜਾ ਫਹਿਰਾਏ ਤਾਂ ਤੇ ਭਲੀ ਮਧੁਕਰੀ ਸੰਤ ਸੰਗ ਗੁਣ ਗਾਏ ਕਬੀਰ ਪਾਟਣ ਤੇ ਉਜਰ ਭਲਾ ਰਾਮ ਭਗਤ ਜੇਠਾਏ ਰਾਮ ਸਨੇਹੀ ਬਾਹਰਾ ਜਮਪੁਰ ਮੇਰਾ ਭਾਏ ਕਬੀਰ ਗੰਗ ਜਮਣ ਕੇ ਅੰਤਰੇ ਸਹਿਜ ਸੁਨ ਕੇ ਕਾਟ ਤਹਾਂ ਕਬੀਰ ਮਟਕੀਆ ਖੋਜ

ਨਾਹੀਂ ਤਾਹੰ ਪੀ ਦੱਜਾ ਆਹੇ, ਫਰੀਦਾ ਜੇ ਜਾਣਾ ਤਿਲ ਥੋੜੜੇ, ਸੰਭਲ ਬੁੱਕ ਭਰੀ ਜੇ ਜਾਣਾ ਸੋ ਨੰਡੜਾ।

ਮਰਗਸ ਵਾਈ ਨੀ ਹੈ ਜਾਂ ਭਰਿਆ ਤਲ ਦਿਆ ਦੇਖ ਫਰੀਦਾ ਜੋਥੀਆ ਦਾੜੀ ਹੋਈ ਪੂਰ ਅੱਗੋ ਨੇੜਾ ਆਇਆ ਪਿੱਛਾ ਰਹਿਆ ਦੂਰ ਦੇਖ ਫਰੀਦਾ ਜੇਥੀਆ ਸੱਕਰ ਹੋਈ ਵਿਸ਼ ਸਾਈਂ ਬਾਜੋ ਆਪਣੇ ਵੇਦਣ ਕਹੀਐ ਕਿਸ ਫਰੀਦਾ ਅੱਖੀਂ ਦੇਖ ਪਤੀਣੀਆਂ ਸੁਣ ਸੁਣ ਰੀਣੇ ਕੰਨ ਸਾਖ ਪਕੰਦੀ ਆਈਆਂ ਹੋਰ ਕਰੇਂਦੀ ਵੰਨ ਫਰੀਦਾ ਕਾਲੀ ਜਨੀ ਨਾ ਰਾਵਿਆ ਤੌਲੀ ਰਾਵੈ ਕੋਏ ਕਰ ਸਾਈ ਸਿਉਂ ਪਿਰਹੜੀ ਰੰਗ ਨਵੇਲਾ ਹੋਏ ਮਹੱਲਾ ਤੀਜਾ ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ ਜੇ ਕੋ ਚਿੱਤ ਕਰੇ ਆਪਣਾ ਲਾਇਆ ਪਿਰਮ ਨਾ ਲੱਗਈ ਜੇ ਲੋਚੈ ਸਭ ਕੋਏ ਉਹ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇ

ਫਰੀਦਾ ਕੂ ਕਹਿੰਦੇ ਆ ਚਾਂਗਿੰਦੇ ਆ ਮੱਤੀ ਦਿੰਦੇ ਆ ਨਿਤ ਜੋ ਸ਼ੈਤਾਨ ਵੰਜਾ ਆ ਸੇ ਕਿਤ ਫੇਰੈ ਚਿਤ ਫਰੀਦਾ ਥੀਓ ਪਵਾਹੀ ਦਬ ਜੇ ਸਾਈ ਲੋੜੈ ਸਭ ਇੱਕ ਛਜੈ ਬਿਆਲ ਤਾੜੀਐ ਤਾਂ ਸਾਈ ਦੈ ਦਰਵਾੜੀਐ ਫਰੀਦਾ ਖਾਕ ਨਾ ਨਿੰਦੀਐ ਖਾਕੂ ਜੇੜ ਨਾ ਕੋਏ ਜੀਵਦਿਆਂ ਪੈਰਾਂ ਤਲੈ ਮੂਹਿਆਂ ਉੱਪਰ ਹੋਏ ਫਰੀਦਾ ਜਾ ਲੱਭ ਤਾ ਨੇਹੁ ਕਿਆ ਲੱਭ ਤਾ ਘੂੜਾ ਨੇਹੁ ਕਿੱਚਰ

ਵਣ ਕੰਡਾ ਮੋੜੇ ਵਸੀ ਰੱਬ ਹਿਆਲੀਐ ਜੰਗਲ ਕਿਆ ਟੂੰਡੇ ਫਰੀਦਾ ਇੰਨੀ ਨਿੱਕੀ ਜੰਗੀਐ ਥਲ ਡੂੰਗਰ ਪਵੇ ਓਮ ਅੱਜ ਫਰੀਦੈ ਕੁਜੜਾ ਸੈ ਕੋਹਾ ਥੀ ਓਮ ਫਰੀਦਾ ਰਾਤੀ ਵੱਡੀਆਂ ਤੁਖ ਤੁਖ ਉੱਠਣ ਪਾਸ ਤਿਗ ਤਿਨਾਂ ਦਾ ਜੀਵਿਆ ਜਿਨਾ ਵਿਡਾਣੀ ਆਸ ਫਰੀਦਾ ਜੇ ਮੈਂ ਹੋਦਾ ਵਾਰਿਆ ਮਿੱਤਾ ਆਇੜਿਆ ਹੇੜਾ ਜਲੈ ਮਜੀਠ ਜਿਓ ਉੱਪਰ ਅੰਗਾਰਾ ਫਰੀਦਾ ਲੋੜੈ ਦਾਖ ਬਿਜੋਰੀਆਂ ਕਿੱਕਰ ਬੀਜੈ ਜੱਟ ਹੰਡੈ ਉਨ ਕਤਾਏ ਦਾ ਪੈਂਦਾ ਲੋੜੈ ਪੱਟ।

ਚੋਟਾਂ ਖਾਸੀ ਕੌਣ। ਪਾਸ ਦਮਾਮੇ ਛੱਤ ਸਿਰ ਭੇਰੀ ਛੱਡੋ ਰੱਡ, ਜਾਏ ਸੁੱਤੇ ਜੀ ਰਾਣ ਮੈਂ ਥੀਏ।

ਫਰੀਦਾ ਖਿੰਥੜ ਮੇਖਾਂ ਅਗਲੀਆਂ, ਜਿੰਦ ਨਾ ਕਾਈ ਮੇਖ ਵਾਰੀ ਆਪੋ ਆਪਣੀ, ਚੱਲੇ ਮਸਾਇਕ ਸ਼ੇਖ

ਫਰੀਦਾ ਵੇਖ ਕਪਾ ਹੈ ਜੇ ਥੀਆ ਜੇ ਸਿਰ ਥੀਆ ਤਿਲਾ ਕਮਾਦੈ ਅਰ ਕਾਗਦੈ ਕੁੰਨੇ ਕੋਈ ਲਿਆ ਮੰਦੇ ਅਮਲ ਕਰਿੰਦਿਆਂ ਏ ਸਜਾਏ ਤਿਨਾ।

ਸਾਰੀ ਰਾਤ ਫਰੀਦਾ ਰੱਤੀ ਰਤ ਨਾ ਨਿਕਲੈ ਜੇ ਤਨ ਚੀਰੈ ਕੋਏ ਜੋ ਤਨ ਰੱਤੇ ਰੱਬ ਸਿਉ ਤਿੰਨ ਤਨ ਰਤ ਨਾ ਹੋਏ ਮਹੱਲਾ ਤੀਜਾ

ਪਈਐ ਤਨ ਖੀਣ ਹੋਏ, ਲੋਭ ਰਤ ਵਿੱਚੋਂ ਜਾਏ। ਜੋ ਬੈ ਸੰਤਰ ਧਾਤ ਸੁਧ ਹੋਏ, ਤਿਉ ਹਰ ਕਾ ਭਉ ਦੁਰਮਤ ਮੈਲ ਗਵਾਏ। ਨਾਨਕ ਤੇ ਜਨ ਸੋਹਣੇ, ਜੋ ਰਤੇ ਹਰ ਰੰਗ ਲਾਏ। ਫਰੀਦਾ ਸੋਈ ਸਰਵਰ ਢੂੰਡ ਲਹੋ, ਜਿੱਥੋਂ ਲੱਭੀ ਵੱਥ। ਛੱਪੜ ਢੂੰਡੈ ਕਿਆ ਹੋਵੈ, ਚਿੱਕੜ ਡੁੱਬੈ ਹੱਥ। ਫਰੀਦਾ ਨੰਢੀ ਕੰਤ ਨਾ ਰਾਵਿਓ, ਵੱਡੀ ਥੀ ਮੁਈ ਆਸ।

ਫਰੀਦਾ ਕੋਠੇ ਤੁਕਣ ਕੇਤੜਾ ਪਿਰ ਨੀਂਦੜੀ ਨਿਵਾਰ ਜੋ ਦੇ ਲੱਦੇ ਗਾਣ ਵੇ ਗਏ ਵਿਲਾੜ ਵਿਲਾੜ ਫਰੀਦਾ ਕੋਠੇ ਮੰਡਪ ਮਾੜੀਆਂ ਏਤ ਨਾ ਲਾਏ ਚਿਤ ਮਿੱਟੀ ਪਈ ਅਤੁੱਲ ਵੀ ਕੋਈ ਨਾ ਹੋ ਸੀਮਿਤ ਫਰੀਦਾ ਮੰਡਪ ਮਾਲ ਨਾ ਲਾਏ ਮਰਗ ਸਤਾਣੀ ਚਿਤ ਧਰ ਸਾਈ ਜਾਏ ਸਮਾਲ ਜਿੱਥੇ ਹੀ ਤੋ ਵੰਜਣਾ ਫਰੀਦਾ ਜਿਨੀ ਕੰਮੀ ਨਾਹੇ ਗੁਣ ਤੇ ਕਮੜੇ ਵਿਸਾਰ

ਦਰਵੇਸਾਂ ਨੂੰ ਲੋੜੀਐ ਰੁੱਖਾਂ ਦੀ ਜੀ ਰਾਂਦ। ਫਰੀਦਾ ਕਾਲੇ ਮੈਡੇ ਕੱਪੜੇ, ਕਾਲਾ ਮੈਡਾ ਵੇਸ਼, ਗੁਨਹੀ ਭਰਿਆ ਮੈਂ ਫਿਰਾਂ ਲੋਕ ਕਹਿ ਦਰਵੇਸ਼।

ਕਲਰ ਕੇਰੀ ਛੱਪੜੀ ਆਏ ਉਲੱਥੇ ਹੰਝ, ਚੁੰਝੂ ਬੋੜਨ ਨਾ ਪੀਵੈ ਉੱਡਣ ਸੰਧੀ ਡੰਝ।

ਕਲ ਫਰੀਦਾ ਇੱਟ ਸਿਰਾਣੇ ਭੁਏ ਸਵਣ ਕੀੜਾ ਲੜਿਓ ਮਾਸ ਕੇਤੜਿਆ ਜੁਗ ਵਾਪਰੇ ਇੱਕ ਤਪਿਆ ਪਾਸ ਫਰੀਦਾ ਪੰਨੀ ਘੜੀ ਸਵਨ ਵੀ ਟੁੱਟੀ ਨਾਗਰ ਲੱਜ।

ਮਹੱਲਾ ਪੰਜਵਾਂ ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹ ਮੰਦਾ ਕਿਸ ਨੂੰ ਆਖੀਐ।

ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕਿਛ ਪਾਏ।

ਫਰੀਦਾ ਮੈਂ ਜਾਣਿਆ ਦੁੱਖ ਮੁਝਕੂ ਦੁੱਖ ਸਬਾਇਆ ਜਗ ਉੱਚੇ ਚੜਕੇ ਦੇਖਿਆ ਤਾਂ ਘਰ ਘਰ ਇਹਾ ਅੱਗ। ਮਹੱਲਾ ਪੰਜਵਾਂ ਫਰੀਦਾ ਪੂਮ ਰੰਗਾਵਲੀ ਮੰਜ ਵਿਸੂਲਾ ਬਾਗ ਜੋ ਜਨ ਪੀਰ ਨਿਵਾਜਿਆ ਤਿੰਨਾ ਅੰਚਨਾ ਲਾਗ। ਮਹੱਲਾ ਪੰਜਵਾਂ ਫਰੀਦਾ ਉਮਰ ਸੁਹਾਵੜੀ ਸੰਗ ਸੁਵੰਦੜੀ ਦੇਹ ਵਿਰਲੇ ਕੇਈ ਪਾਈਨ ਜਿੰਨਾ ਪਿਆਰੇ ਨੇਹ। ਕੰਦੀ ਵਹਿਣ ਨਾ ਢਾਹੇ ਤੋਪੀ ਲੇਖਾ ਦੇਵਣਾ ਜਿੱਧਰ ਰੱਬ ਰਜਾਏ ਵਹਿਣ ਤਿਦਾਊ ਗਉਂ ਕਰੇ। ਫਰੀਦਾ ਡੁੱਖਾ ਸੇਤੀ ਦਿਹ ਗਿਆ ਸੂਲਾਂ ਸੇਤੀ ਰਾਤ ਖੜਾ ਪੁਕਾਰੇ ਪਾਤਣੀ ਬੇੜਾ ਕੱਪਰ ਵਾਤ।

ਫਰੀਦਾ ਗੱਲੀ ਸੋ ਸੱਜਣ ਵੀ ਇੱਕ ਟੁੰਡੇਂਦੀ ਨਾਲ ਹਾ ਤੁਖਾਂ ਜੋ ਮਾਲੀ ਕਾਰਨ ਤਿੰਨਾ ਮਾਪਿਰੀ ਫਰੀਦਾ ਇਹੋ ਤਨ ਭੌਕਣਾ ਨਿਤ ਨਿਤ ਦੁਖੀਐ ਕੌਣ ਕੰਨੀ ਬੁੱਝੇ ਦੇ ਰਹਾ ਕਿੱਤੀ ਵੱਗੈ ਪੌਣ ਫਰੀਦਾ ਰੱਬ ਖਜੂਰੀ ਪੱਕੀਆਂ ਮਾਖੇ ਨਹੀਂ ਵਹਨ ਜੋ ਜੋ ਵੰਜੈ ਡੀਹੜਾ ਸੋ ਉਮਰ ਹੱਥ ਪਵਨ।

ਤਾਹੇ ਜਿਤ ਪਿੰਜਰਾ ਮੇਰਾ ਸ਼ਾਹ ਵਸੈ ਮਾਸ ਨ ਤਿੱਦੂ ਖਾਏ ਫਰੀਦਾ ਗੋਰ ਨਿਮਾਨੀ ਸੱਡ ਕਰੇ ਨੀ ਕਰਿਆ ਕਰਿਆਓ ਸਰਪਰ ਮੈਂ ਥੈ ਆਵਣਾ ਮਰਨੋ ਨਾ ਡਰਿਆਓ।

ਫਰੀਦਾ ਹੋਂ ਬਲੇਹਾਰੀ ਤਿੰਨ ਪੰਖੀਆਂ ਜੰਗਲ ਜਿੰਨਾ ਵਾਸ ਕਕਰ ਚੁਗਣ ਥਲ ਵਸਣ ਰੱਬ ਨਾ ਚੋਡਣ ਪਾਸ ਫਰੀਦਾ ਰੁੱਤ ਫਿਰੀ ਵਣ ਕੰਬਿਆ ਪੱਤ ਚੜੇ ਚੜ ਪਾਹੇ ਚਾਰੇ ਕੁੰਡਾ ਢੂੰਡੀਆਂ ਰਹਿਣ ਕਿ ਥਾਉ ਨਾਹੇ।

ਜੀਵ ਦੜਿਓ ਮੋਇਓ। ਜੇ ਤੈਂ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ। ਮਹੱਲਾ ਪੰਜਵਾਂ।

ਸੋਈ ਜਿਉ ਨਾ ਵੱਜਦਾ ਜਿਸ ਅੱਲਾ ਕਰਦਾ ਸਾਰ। ਮਹੱਲਾ ਪੰਜਵਾਂ। ਫਰੀਦਾ ਦਿਲ ਰੱਤਾ ਇਸ ਦੁਨੀ ਸਿਓ, ਦੁਨੀ ਨਾ ਕੀਤਾ ਕੰਮ। ਮਿਸਲ ਫਕੀਰਾਂ ਗਾਖੜੀ, ਸੋ ਪਾਈਐ ਪੂਰ ਕਰਮ।

ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸ ਨਾਲ, ਇੱਕ ਜਾਗਣ ਦੇ ਨਾ ਲਹਿਣ, ਇੱਕ ਨਾ ਸੁੱਤਿਆਂ ਦੇ ਉਠਾਲ। ਢੂੰਡੇ ਦੀਏ ਸੁਹਾਗ ਕੂ ਤੋ ਤਨ ਕਾਈ ਕੋਰ, ਜਿੰਨਾ ਨਾ ਉਹ ਸੁਹਾਗਣੀ ਤਿੰਨਾ ਝਾਕ ਨਾ ਹੋਰ। ਸਬਰ ਮੰਜ ਕਮਾਣ ਏ ਸਬਰ ਕਾ ਨੀਹਣੋ, ਸਬਰ ਸੰਧਾ ਬਾਣ ਖਾਲਕ ਖਤਾ ਨਾ ਕਰੀ। ਸਬਰ ਅੰਦਰ ਸਾਬਰੀ ਤਨ ਏ ਵੈ ਜਾ ਲੇਨ, ਹੋਨ ਨਜੀਕ ਖੁਦਾਏ ਦੈ ਪੇਤ ਨਾ ਕਿਸੈ ਦੇਣ।

ਕਾਲ ਹੰਸਾ ਦੇਖ ਤਰਨ ਦਿਆਂ ਬੱਗਾ ਆਇਆ ਚਾਓ ਡੁੱਬ ਮੂਏ ਬੱਗ ਬੱਪੜੇ ਸਿਰ ਤਲ ਉੱਪਰ ਪਾਓ ਮੈਂ ਜਾਣਿਆ ਵੱਡ ਹੰਸ ਹੈ ਤਾਂ ਮੈਂ ਕੀਤਾ ਸੰਗ ਜੇ ਜਾਣਾ ਬੱਗ ਬੱਪੜਾ ਜਨਮ ਨਾ ਭੇੜੀ ਅੰਗ ਕਿਆ ਹੰਸ ਕਿਆ ਬੱਗੁਲਾ ਜਾ ਕੋ ਨਦਰ ਤਰੇ ਜੇ

ਆਸ ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਣੀਆਂ ਮੰਤ ਕਵਣ ਸੋ ਵੇਸ਼ੋਂ ਹੋ ਕਰੀ ਜਿਤ ਵਸਿਆ ਵੈਕੰਤ ਨਿਵਣ ਸੋ ਅੱਖਰ ਖਵਣ ਗੁਣ ਜਹਿ ਬਾਮਣੀਆ ਮੰਤ ਏ ਤ੍ਰੈ ਭੈਣੇ ਵੇਸ਼ ਕਰ ਤਾਂ ਵਸਿਆ ਵੀ ਕੰਤ ਮਤ ਹੁੰਦੀ ਹੋਏ ਇਆਣਾ ਤਾਣ ਹੁੰਦੇ ਹੋਏ ਨਿਤਾਣਾਣ ਹੋਦੇ ਆਪ ਵੰਡਾਏ ਕੋ ਐਸਾ ਭਗਤ ਸਦਾਏ ਇੱਕ ਫਿੱਕਾ ਨਾ ਗਲਾਏ ਸਭਨਾ ਮੈਂ ਸੱਚਾ ਧਨੀ ਹਿਆਉ ਨਾ ਕਹਿ ਠਾਹੇ ਮਾਣਿਕ ਸਭ ਅਮੁੱਲ ਵੇ ਸਭਨਾ ਮਨ ਮਾਣਿਕ ਠਾਹਣ ਮੂਲ ਮਚੰਗ ਵਾ ਜੇ ਤੋ ਪ੍ਰਿਆ ਦੀ ਸਿੱਖ ਹਿਆਉ ਨਾ ਠਾਹੇ ਕਹੀਦਾ ਇੱਕ ਓਂਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰਪ੍ਰਸਾਦ ਸਵਈਏ ਸ੍ਰੀ ਮੁਖ ਬਾਕ ਮਹੱਲਾ ਪੰਜਵਾਂ ਆਦਿ ਪੁਰਖ ਕਰਤਾਰ ਕਰਨ ਕਾਰਨ ਸਭ ਆਪੇ ਸਰਬ ਰਿਓ ਭਰਪੂਰ ਸਗਲ ਘਟ ਰਿਓ ਬਿਆਪੇ ਵਿਆਪਤ ਦੇਖੀਐ ਜਗਤ ਜਾਣੈ ਕੌਣ ਤੇਰੀ ਗਤ ਸਰਬ ਕੀ ਰੱਖਿਆ ਕਰੈ ਆਪੇ ਹਰ ਪਤ ਅਭਿਨਾਸੀ ਅਭਿਗਤ ਆਪੇ ਆਪ ਉਤਪਤ ਏਕੈ ਤੂੰ ਹੀ ਏਕੈ ਅਨ ਨਾਹੀ ਤੁਮ ਪਤ ਹਰ ਅੰਤ ਨਾਹੀ ਪਾਰਾ ਵਾਰ ਕੌਣੈ ਕਰੈ ਵਿਚਾਰ ਜਗਤ ਪਿਤਾ ਹੈ ਸਭ ਪ੍ਰਾਣ ਕੋ ਆਧਾਰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ ਏਕ ਜੀਹ ਕਿਆ ਬਖਾਨੈ ਹਾਂ ਕੈ ਬਲ ਬਲ ਬਲ ਬਲ ਸਦ ਬਲਿਹਾਰ ਅੰਮ੍ਰਿਤ ਪ੍ਰਵਾਹ ਸਰ ਅਤੁਲ ਭੰਡਾਰ ਪਰ ਪਰੈ ਹੀ ਤੇ ਪਰੈ ਅਪਰ ਅਪਾਰ ਪਰ ਅਪਨੋ ਪਾਵਨ ਕਰ ਮੰਤਰ ਨਾ ਦੂਸਰੋ ਧਾਰ ਉਪਤ ਪਰਲੋ ਏਕੈ ਨਿਮਖ ਤੂੰ ਘਰ ਆਨ ਨਾਹੀ ਸੰਸਰ ਉਜਿਆਰੋ ਨਿਰਮਰ ਕੋਠ ਪ੍ਰਾਛਤ ਜਾਹੇ ਨਾਮ ਲੀਏ ਹਰ ਹਰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ ਇਕ ਜੀ ਕਿਆ ਬਖਾਨਾ ਹਾਂ ਕੇ ਬਲ ਬਲ ਬਲ ਬਲ ਸਦ ਬਲਿਹਾਰ ਸਗਲ ਭਵਨ ਧਾਰੇ ਏਕ ਥੇ ਕੀਏ ਵਿਸਥਾਰੇ ਪੂਰ ਰਹਿਓ ਸਰਬ ਮੈਂ ਆਪ ਹੈ ਨਿਰਾਰੇ ਹਰ ਗੁਣ ਨਾਹੀ ਅੰਤ ਪਾਰੇ ਜੀ ਜੰਤ ਸਭ ਥਾਰੇ ਸਗਲ ਕੋ ਦਾਤਾ ਏਕੈ ਲਖ ਮੁਰਾਰੇ ਆਪ ਹੀ ਤਾਰਨ ਧਾਰੇ ਕੁਦਰਤ ਹੈ ਦੇਖਾਰੇ ਬਰਨ ਚਹਿਨ ਨਾਹੀ ਮੁਖ ਨਾਮ ਸਾਰੇ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ ਏਕ ਜੀ ਕਿਆ ਬਖਾਨ ਹਾਂ ਕੇ ਬਲ ਬਲ ਬਲ ਬਲ ਸਤ ਬਲਿਹਾਰ ਸਰਬ ਗੁਣ ਨਿਧਾਨੰ ਕੀਮਤ ਨਾ ਗਿਆਨੰ ਧਿਆਨੰ ਉਚਤ ਉਚੋ ਜਾਣੀ ਜੈ ਪ੍ਰਭ ਤੇਰੋ ਥਾਨੰ ਮਨ ਧਨ ਤੇਰੋ ਪ੍ਰਾਨੰ ਏਕੈ ਸੂਤ ਹੈ ਜਹਾਨੰ ਕਵਨ ਉਪਮਾ ਦਿਓ ਬੜੇ ਤੇ ਵਡਾਨੰ ਜਾਣੈ ਕੌਣ ਤੇਰੋ ਭਿਓ ਅਲਖ ਅਪਾਰ ਦਿਓ ਅਕਲ ਕਲਾ ਹੈ ਪ੍ਰਭ ਸਰਬ ਕੋ ਧਾਨੰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰੇਕ ਜੀਹ ਕਿਆ ਬਖਾਨੈ ਹਾਂ ਕੈ ਬਲ ਬਲ ਬਲ ਬਲ ਸਦ ਬਲਿਹਾਰ ਨਿਰੰਕਾਰ ਆਕਾਰ ਅਛਲ ਪੂਰਨ ਬਨਾਸੀ ਹਰਖਵੰਤ ਅਨੰਤ ਰੂਪ ਨਿਰਮਲ ਬੇਗਾਸੀ ਗੁਣ ਗਾਵੈ ਬੇਅੰਤ ਅੰਤ ਇੱਕ ਤਿਲ ਨਹੀਂ ਪਾਸੀ ਜਾਂ ਕੋ ਹੋਏ ਕਿਰਪਾਲ ਸੋ ਜਨ ਪ੍ਰਭ ਤੁਮੈ ਮਿਲਾ ਸੀ ਧਨ ਧਨ ਤੇ ਧਨ ਜਨ ਜੈ ਕਿਰਪਾਲ ਹਰ ਹਰ ਭਇਓ ਹਰ ਗੁਰ ਨਾਨਕ ਜਿਨ ਪਰਸਿਓ ਸੇ ਜਨਮ ਮਰਨ ਦੋਥੇ ਰਹਿਓ ਸਤ ਸਤ ਹਰ ਸਤ ਸਤ ਸਤੇ ਸਤਪਣੀਐ ਦੂਸਰ ਆਨ ਨਾ ਅਵਰ ਪੁਰਖ ਪਉ ਰਾਤਨ ਸੁਣੀਐ ਅੰਮ੍ਰਿਤ ਹਰ ਕੋ ਨਾਮ ਲੈਤ ਮਨ ਸਭ ਸੁਖ ਪਾਏ ਜਿਹੇ ਰਸਨ ਚਾਖਿਓ ਤੇ ਜਨ ਤ੍ਰਿਪਤਿਆ ਕਾਇ ਜੇ ਠਾਕੁਰ ਸੋ ਪ੍ਰਸੰਨ ਪਇਓ ਸਤਸੰਗਤ ਤੇ ਪਿਆਰ ਹਰ ਗੁਰ ਨਾਨਕ ਜਿਨ ਪਰਸਿਓ ਤਿਨ ਸਭ ਕੁਲ ਕੀਓ ਉਧਾਰ ਸੱਚ ਸੁਭਾ ਦੀਵਾਨ ਸੱਚ ਸੱਚੇ ਪੈ ਤਰਿਓ ਸੱਚੈ ਤਖਤ ਨਿਵਾਸ ਸੱਚ ਤਪਾਵਸ ਕਰਿਓ
सच सिरजो संसार आप अपुल ना भुलो रतन नाम अपार की मनो पवै मुलो जे कृपाल होयो गोबिंद सर्ब सुख तिन्हु पाए हर गुर नानक जन परसयो ते बहुड़ फिर जोन ना आए कवन जोग कौन ज्ञान ध्यान कवन बिद उस्तत करिय सिद्ध साधक ते तीस कोर तेर की मना परिय ब्रह्मादक सनकाद शेख गुण अंत ना पाए अगो गयो नहीं जाए पूर सरबरयो समाए जे काटी सिलक दयाल प्रभ से जन लगे भगते हर गुर नानक जन परस्यो ते इत उत सदा मुक्ते प्रभ दातो दातार परयो जाचक इक सरना मिले दान संत रेन जेह लग पौ जल तरना बिनत करो अरदास सुनो जे ठाकुर भावै दे दर्श मन चाओ भगत यो मन ठहरावै बलियो च राग इंदियार मैं सब कल उदरी एक नाम धर्म प्रगट सगल हर पवन मैं जन नानक गुर पार ब्रह्म सवैये श्री मुख बाक महला पंजवां एक ओंकार सत गुर प्रसाद काची देह मोफन बांधी सठ कठोर कुचील कुग्यानी धावत भ्रमत रहण नहीं पावत पार ब्रह्म की गत नहीं जानी जोबन रूप माया मदमाता बिचरत बिकल बड़ो अभिमानी पर धन पर पवाद नार निंदा यह मीठी जी माहे हितानी बलबंच छाप करत्यो पावा पेखत सुनत प्रभ यंत्र जामी सील धर्म दया सुच नास्त आयो सरण जी कै दानी कारण करण समरथ श्रीतर राख लेहो नानक के स्वामी

ਕੁਲਾਸਮੂ ਉਧਾਰਣ ਸੋ ਚਿਤ ਚੇਤ ਅਚੇਤ ਜਾਨ ਸਤਸੰਗਤ ਪਰਮ ਅੰਧੇਰ ਮੋਹਿਓ ਕਤ ਤੋ ਮੂਰਤ ਘਰੀ ਚੱਸਾ ਪਲ ਸਿਮਰਨ ਰਾਮ ਨਾਮ ਰਸਨਾ ਸੰਗ ਲਓ ਹੋਛੋ ਕਾਜ ਅਲਪ ਸੁਖ ਬੰਧਨ ਕੋਟ ਜਨਮ ਕਹਾਂ ਦੁਖ ਭਉ ਸਿਖਿਆ ਸੰਤ ਨਾਮ ਭਜ ਨਾਨਕ ਰਾਮ ਰੰਗ ਆਤਮ ਸਿਉਂ ਰੋ ਰੰਚਕ ਰੇਤ ਖੇਤ ਤਨ ਨਿਰਮਿਤ ਦੁਰਲਭ ਦੇਹ ਸਵਾਰ ਤਰੀ ਖਾਨ ਪਾਨ ਸੋਦੇ ਸੁਖ ਪੁੰਚਤ ਸੰਕਟ ਕਾਟ ਬਿਪਤ ਹਰੀ ਮਾਤ ਪਿਤਾ ਭਾਈ ਅਰਬੰਦਪ ਬੂਜਨ ਕੀ ਸਭ ਸੂਝ ਪਰੀ ਵਰਧਮਾਨ ਹੋਵਤ ਦਿਨ ਪ੍ਰਤ ਨਿਤ ਆਵਤ ਨਿਕਤ ਬਖਮ ਜਰੀ ਰੇ ਗੁਣਹੀਨ ਦੀਨ ਮਾਇਆ ਕ੍ਰਿਮ ਸਿਮਰ ਸੁਆਮੀ ਏਕ ਕਰੀ ਕਰ ਗੈ ਲਿਹੋ ਕਿਰਪਾਲ ਕਿਰਪਾ ਨਿਧ ਨਾਨਕ ਕਾਟ ਪਰਮ ਪਰੀ ਰੇ ਮਨ ਮੂਸ ਬਿਲਾਮੈ ਗਰਬਤ ਕਰਤਬ ਕਰਤਮਾ ਮੁਗਨਾ ਸੰਪਤ ਦੋਲ ਝੋਲ ਸੰਗ ਝੂਲਤ ਮਾਇਆ ਮਗਨ ਪ੍ਰਮਤ ਘੁਗਨਾ ਸੁਤ ਬਣਤਾ ਸਾ

ਗੁਰ ਕੋ ਫੁਰਿਆ। ਸੋਈ ਨਾਮ ਸਿਵਰ ਨਵਨਾਥ ਨਿਰੰਜਨ ਸਿਵ ਸਨਕਾਦ ਸਮੁਤਰਿਆ ਚਵਰਾਸੀ ਸਿੱਧ ਬੁੱਧ ਜਿਤਰਾ ਤੇ ਅੰਬਰੀਕ ਪਵ ਜਲ ਤਰਿਆ।

ਗੁਰ ਕੋ ਫਰਿਆ। ਤਿਤ ਨਾਮ ਲਾਗ ਤੇਤੀਸ ਧਿਆਵੇ, ਜਤੀ ਤਪੀਸਰ ਮਨ ਵਸਿਆ। ਸੋਈ ਨਾਮ ਸਿਮਰ ਗੰਗੇ ਪਿਤਾਮਾ, ਚਰਨ ਚਿਤ ਇਮ੍ਰਿਤ ਰਸਿਆ। ਤਿਤ ਨਾਮ ਗੁਰੂ ਗੰਭੀਰ ਗੁਰੂ ਮਤ, ਸਤ ਕਰ ਸੰਗਤ ਉਦਰੀਆ। ਸੋਈ ਨਾਮ ਅਛਲ ਭਗਤਾਂ ਪਵਤਾਰਨ, ਅਮਰਦਾਸ ਗੁਰ ਕੋ ਫੁਰਿਆ। ਨਾਮ ਕਿਤ ਸੰਸਾਰ ਕਿਰਨ ਰਵ ਸੁਰਤਰ ਸਾਖਾ, ਉੱਤਰ ਦੱਖਣ ਉਪਦੇਸ ਪਛਮ ਜਸ ਭਾਖਾ। ਜਨਮ ਤਾਇਓ ਸਕੇ ਅਥ ਜਿਤ ਨਾਮ ਹਰਿ ਦੈ ਨਿਵਾਸੈ, ਸੁਰ ਨਰ ਗਣ ਗੰਧਰਬ ਛੇ ਦਰਸਨ ਆਸਾਸੈ।

ਨਾਮ ਧਿਆਵੈ ਦੇਵ ਤੇ ਤੀਸ ਅਰ ਸਾਧਕ ਸਿੱਧ ਨਰ ਨਾਮ ਖੰਡ ਬ੍ਰਹਮੰਡ ਧਾਰੇ ਜਾਂ ਨਾਮ ਸਮਾਦਿਓ ਹਰਖ ਸੋਗ ਸਮ ਕਰ ਸਹਾਰੇ ਨਾਮ ਸ਼੍ਰੋਮਣ ਸਰਬ ਮੈਂ ਭਗਤ ਰਹੇ ਲਿਵਤਾਰ ਸੋਇ ਨਾਮ ਪਦਾਰਥ ਅਮਰ ਗੁਰ ਤੁਸ ਦਿਓ ਕਰਤਾਰ ਸਤ ਸੂਰੋ ਸੀਲ ਬਲਵੰਤ ਸਤ ਭਾਏ ਸੰਗਤ ਸਕਨ ਗਰੂ ਮਤ ਨਿਰਵੈਰ ਲੀਨਾ ਜਸ ਧੀਰਜ ਧੁਰ ਧਵਲ ਤੁਜਾ ਸੀਤ ਬੈਕੁੰਠ ਬੀਣਾ ਪਰ ਸਹਿ ਸੰਤ ਪਿਆਰ ਜੇ ਕਰਤਾਰਾ ਸੰਜੋਗ ਸਤਿਗੁਰੂ ਸੇਵ ਸੁਖ ਪਾਇਓ ਅਮਰ ਗੁਰ ਕੀ ਤੋ ਜੋਗ ਨਾਮ ਨਾਵਣ ਨਾਮ ਰਸ ਖਾਣ ਅਰ ਭੋਜਨ ਨਾਮ ਰਸ ਸਦਾ ਚਾਏ ਮੁਖ ਮਿਸ਼ਟ ਬਾਣੀ ਧੰਨ ਸਤਿਗੁਰ ਸੇਵਿਓ ਜਿਸ ਪਸਾਏ ਗਤ ਅਗਮ ਜਾਣੀ ਕੁਲ ਸੰਭੂ ਸਮੁਦਰੈ ਪਾਇਓ ਨਾਮ ਨਿਵਾਸ ਸਕੇ ਅਥ ਜਨਮ ਕਾਲ ਵਿਚਰੈ ਗੁਰ ਪਰਸਿਉ ਅਮਰ ਪ੍ਰਗਾਸ ਬਾਰਜ ਕਰ ਦਾਹਣੈ ਸਿੱਧ ਸਨਮੁਖ ਮੁਖ ਜੋਵੈ ਰਿੱਧ ਬਸੈ ਬਾ ਵਾਂਗ ਜੋ ਤੀਨ ਲੋਕਾਂਤਰ ਮੋਹੈ ਹਿਰਦੈ ਬਸੈ ਕਹੀਓ ਸੋਇ ਰਸ ਤਿਨਹੀ ਜਾਤੋ ਭੁਖੋ ਭਗਤ ਉਚਰੈ ਅਮਰ ਗੁਰ ਇਤਰੰਗ ਰਾਤੋ ਮਸਤਕ ਨਿਸ਼ਾਨ ਸਚੋ ਕਰਮ ਕਲ ਜੋੜ ਕਰ ਧਿਆਇਓ ਪਰਸਿਓ ਗੁਰੂ ਸਤਿਗੁਰ ਤਿਲਕ ਸਰਬ ਇਛ ਤਿਨ ਪਾਇਓ ਚਰਨ ਤਾਂ ਪਰਸ ਕੇ ਅਥ ਚਰਨ ਗੁਰ ਅੰਬਰ ਪਵਲ ਰਿਹਾ ਹੱਥ ਤਾਂ ਪਰਸ ਕੇ ਅਥ ਹੱਥ ਲੱਗੈ ਗੁਰ ਅੰਮ੍ਰਿਤ ਪੈ ਜੀ ਤਾਂ ਪਰਸ ਕੇ ਅਥ ਜੀ ਗੁਰ ਅੰਮ੍ਰਿਤ ਪ੍ਰਣਿਜੈ ਨੈਣ ਤਾਂ ਪਰਸ ਕੇ ਅਥ ਨਯਣ ਗੁਰ ਅੰਮ੍ਰਿਤ ਪਖਿਜੈ ਸ਼ਰਵਣ ਤਾਂ ਪਰਸ ਕੇ ਅਥ ਸ਼ਰਵਣ ਗੁਰ ਅਮਰ ਸੁਣੀਜੈ ਸਕੇ ਅਥ ਸੋਹੀਓ ਜਿਤ ਹੀ ਬਸੈ ਗੁਰੇ ਅਮਰਦਾਸ ਨਿਜ ਜਗਤ ਪਿਤ ਸਕੇ ਅਥ ਸੋ ਸਿਰ ਜਾਲ ਪਭਣੈ ਜੋ ਸਿਰ ਨਿਵੈ ਗੁਰ ਅਮਰ ਨਿਤ ਤੇ ਨਰ ਦੁਖ ਨਾ ਭੁਖ ਤੇ ਨਰ ਨਿਤੰਨੋ ਕਹੀਐ ਤੇ ਨਰ ਸੋਕ ਨਾ ਹੁਐ ਤੇ ਨਰ ਸਯੰਤ ਨਾ ਲਹੀਐ ਤੇ ਨਰ ਸੇਵ ਨਾ ਕਰੈ ਤੇ ਨਰ ਸਹਿ ਸਹਿ ਸਹਿ ਸਹਿ ਸੰਪੈ ਤੇ ਨਰ ਦੁਲੀਚੈ ਬਹਿ ਤੇ ਨਰ ਉਥਪ ਬਿਥਪੈ ਤੇ ਨਰ ਸੇਵ ਨਾ ਕਰੈ ਤੇ ਨਰ ਸਹਿ ਸਹਿ ਸੰਪੈ ਤੇ ਨਰ ਦੁਲੀਚੈ ਬਹਿ ਤੇ ਨਰ ਉਥਪ ਬਿਥਪੈ ਸੁਖ ਲਹੇ ਤੇ ਨਰ ਸੰਸਾਰ ਮੈਂ ਅਭੈ ਪਟ ਰਿਪ ਮਦ ਤੇ ਸਕੇ ਅਥ ਤੇ ਨਰ ਜਲ ਭਣੈ ਗੁਰੇ ਅਮਰਦਾਸ ਸੁਪ੍ਰਸੰਨ ਜੇ ਤੈ ਪੜਿਓ ਇਕ ਮੰਤਰਿਓ ਇਕ ਕਰ ਇਕ ਪਛਾਣਿਓ

ਮੰਨਿਓ। ਜੇ ਮਤ ਗਹੀ ਜੈ ਦੇਵ, ਜੇ ਮਤ ਨਾਮੈ ਸਮਾਣੀ, ਜੇ ਮਤ ਤ੍ਰਿਲੋਚਨ ਚਿਤ, ਭਗਤ ਕੰਬੀਰੈ ਜਾਣੀ। ਰੁਕ ਮੰਗਦ ਕਰਤੂਤ, ਰਾਮ ਜੰਪੋ ਨਿਤ ਭਾਈ, ਅਮਰੀਕ ਪ੍ਰਹਿਲਾਦ, ਸ਼ਰਨ ਗੋਬਿੰਦ ਗਤ ਪਾਈ। ਤੈ ਲੋਭ ਕ੍ਰੋਧ ਤ੍ਰਿਸ਼ਨਾ ਤਜੀ, ਸੋ ਮਤ ਜਲ ਜਾਣੀ ਜੁਗਤ। ਗੁਰੂ ਅਮਰਦਾਸ ਨਿਜ ਭਗਤ ਹੈ, ਦੇਖ ਦਰਸ਼ ਪਾਵੋ ਮੁਕਤ। ਗੁਰੂ ਅਮਰਦਾਸ ਪਰਸੀਐ ਪੋਹਮ ਪਾਤਕ ਬਿਨਾਸੇ, ਗੁਰੂ ਅਮਰਦਾਸ ਪਰਸੀਐ ਸਿੱਧ ਸਾਧਕ ਆਸਾਸੈ।

ਗਉ ਚੁੱਕੈ। ਇੱਕ ਬਿਨ ਦੁੱਗਣ ਜੋ ਤਉ ਰਹੈ, ਜਸ ਮੰਤਰ ਮਾਨਵੈ ਲਹੈ, ਜਾਲ ਪਾ ਪਦਾਰਥ ਇਤੜੇ, ਗੁਰ ਅਮਰਦਾਸ ਡਿਠੈ ਮਿਲੇ। ਸਚ ਨਾਮ ਕਰਤਾਰ ਸੋ ਦ੍ਰਿੜ ਨਾਨਕ ਸੰਗਰਿਓ, ਤਾਤੇ ਅੰਗਦ ਲਹਿਣਾ ਪ੍ਰਗਟ ਤਾਸ ਚਰਣਾ ਲਿਵ ਰਹਿਓ। ਤਿਤ ਕੁਲ ਗੁਰ ਅਮਰਦਾਸ ਆਸਾ ਨਿਵਾਸ, ਤਾਸ ਗੁਣ ਕਵਣ ਵਖਾਣੋ, ਜੋ ਗੁਣ ਅਲਖ ਯਾ ਗਮ, ਤਿਨਾ ਗੁਣ ਅੰਤ ਨਾ ਜਾਣੋ। ਬੋਇਥੋ ਬਿਦਾਤੈ ਨਿਰਮਯੋ, ਸਭ ਸੰਗਤ ਕੁਲ ਉਦਰਨ, ਗੁਰ ਅਮਰਦਾਸ ਕੀਰਤ ਕਹੈ, ਤ੍ਰਾਹੇ ਤ੍ਰਾਹੇ ਤੋ ਪਾਸ਼ਰਨ।

ਸਵਈਏ ਮਹੱਲੇ ਚੌਥੇ ਕੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਇੱਕ ਮਨ ਪੁਰਖ ਨਿਰੰਜਨ ਧਿਆਵੋ ਗੁਰ ਪ੍ਰਸਾਦ ਹਰ ਗੁਣ ਸਦ ਗਾਵੋ ਗੁਣ ਗਾਵਤ ਮਨ ਹੋਏ ਬਿਗਾਸਾ ਸਤਿਗੁਰ ਪੂਰਜਨਾ ਕੀ ਆਸਾ ਸਤਿਗੁਰ ਸੇਵ ਪਰਮ ਪਦ ਪਾਇਓ ਅਬਿਨਾਸੀ ਅਭਿਗਤ ਤੇ ਆਇਓ ਤਿਸ ਭੇਟੇ ਦਰ ਦਰ ਨਾ ਚੰਪੈ ਕਲ ਸਹਾਰ ਤਾਸ ਗੁਣ ਜੰਪੈ ਜੰਪੋ ਗੁਣ ਬਿਮਲ ਸੋ ਜਨ ਜਨ ਕੇਰੇ ਅਮੇ ਨਾਮ ਜਾਕੋ ਫੁਰਿਆ ਇਨ ਸਤਿਗੁਰ ਸੇਵ ਸਬਦ ਰਸ ਪਾਇਆ ਨਾਮ ਨਿਰੰਜਨ ਉਰਤਰਿਆ ਹਰ ਨਾਮ ਰਸਕ ਗੋਬਿੰਦ ਗੁਣ ਗਾਹਕ ਚਾਹਕ ਤਤਸ ਮਤ ਸਰੇ ਕਵ ਕਲ ਠਕੁਰ ਹਰਦਾਸ ਤਨੇ ਗੁਰੂ ਰਾਮਦਾਸ ਸਰ ਅਭਰ ਪਰੇ ਛੁਟਤ ਪ੍ਰਵਾ ਅਮੇ ਅਮਰਾ ਪਦ ਅੰਮ੍ਰਿਤ ਸਰੋਵਰ ਸਦ ਪਰਿਆ ਤੇ ਪੀਵੈ ਸੰਤ ਕਰੇ ਮਨ ਮੱਜਣ ਪੁੱਬ ਜਿਨੋ ਸੇਵਾ ਕਰੀਆਂ ਤਿਨ ਭਉ ਨਿਵਾਰ ਅਨ ਪੈ ਪਦ ਦੀਨਾ ਸ਼ਬਦ ਮਾਤਰ ਤੇ ਉਦਰ ਤਰੇ ਕਵ ਕਲ ਠਕੁਰ ਹਰਦਾਸ ਤਨੇ ਗੁਰੂ ਰਾਮਦਾਸ ਸਰ ਅਭਰ ਪਰੇ ਸਤਿਗੁਰ ਮਤ ਗੂੜ ਬਿਮਲ ਸਤਸੰਗਤ ਆਤਮ ਰੰਗ ਚਲੂਲ ਪਿਆ ਜਾਗਿਆ ਮਨ ਕਵਲ ਸਹਿਜ ਪ੍ਰਕਾਸਿਆ ਅਭੈ ਨਿਰੰਜਨ ਘਰੇ ਲਹਾ ਸਤਿਗੁਰ ਦਿਆਲ ਹਰ ਨਾਮ ਦ੍ਰਿੜਾਇਆ ਤਿਸ ਪ੍ਰਸਾਦ ਵਸ ਪੰਚ ਕਰੇ ਕਵ ਕਲ ਠਕੁਰ ਹਰਦਾਸ ਤਨੇ ਗੁਰੂ ਰਾਮਦਾਸ ਸਰ ਅਭਰ ਪਰੇ ਅਨਭਉ ਅਨੁਮਾਨ ਅਕਲ ਲਿਵ ਲਾਗੀ ਪਾਰਸ ਭੇਟਿਆ ਸਹਿਜ ਕਰੇ ਸਤਿਗੁਰ ਪ੍ਰਸਾਦ ਪਰਮ ਪਦ ਪਾਇਆ ਭਗਤ ਭਾਏ ਭੰਡਾਰ ਪਰੇ।

ਪਰੇ ਅਪਾਰ ਪਰੇ ਪਾਇਓ ਅਪਾਰ ਹਿਰਦੇ ਅੰਦਰ ਧਾਰਿਓ ਦੁੱਖ ਭੰਜਨ ਆਤਮ ਪ੍ਰਬੋਧ ਮਨ ਤਤ ਵਿਚਾਰਿਓ ਸਦਾ ਚਾਏ ਹਰ ਭਾਏ ਪ੍ਰੇਮ ਰਸ ਆਪੇ ਜਾਣੇ ਸਤਿਗੁਰ ਕੈ ਪ੍ਰਸਾਦ ਸਹਿਜ ਸੇਤੀ ਰੰਗ ਮਾਣੇ ਨਾਨਕ ਪ੍ਰਸਾਦ ਅੰਗਦ ਸੁਮਤ ਗੁਰ

ਸੀਲ ਸੁਨਾਮ ਫੁੱਟੈ। ਸਤਿਗੁਰ ਪ੍ਰਮਾਣ ਬਿਦਨੈ ਸਿਰਿਓ, ਜਗ ਜਸ ਧੂਰ ਬਜਾਇਓ, ਗੁਰੂ ਰਾਮਦਾਸ ਕਲ ਉਚਰੈ, ਤੈ ਅਭੈ ਅਮਰ ਪਦ ਪਾਇਓ। ਜਗ ਜਿਤੋ ਸਤਿਗੁਰ ਪ੍ਰਮਾਣ ਮਨ ਏਕ ਤੇ ਆਇਓ, ਧਨ ਧਨ ਸਤਿਗੁਰ ਅਮਰਦਾਸ ਜਿਨ ਨਾਮ ਨਿਰੜਾਇਓ, ਨਾਮ ਨਿਦ ਨਾਮ ਨਿਧਾਨ ਰਿੱਧ ਸਿੱਧ ਤਾਕੀ ਦਾਸੀ, ਸਹਿਜ ਸਰੋਵਰ ਮਿਲਿਓ ਪੁਰਖ ਭੇਟਿਓ ਬਿਨਾਸੀ। ਆਦਲੇ ਭਗਤ

ਸਤਿਗੁਰੂ ਚਰਨ ਜਿਨ ਪਰਸਿਆ ਸੇ ਪਛ ਪ੍ਰੇਤ ਸੁਰ ਨਰਭਏ ਜਾਮ ਗੁਰੂ ਹੇ ਵੱਲ ਧਨੇ ਕਿਆ ਗਰਵ ਦਿਜੈ ਜਾਮ ਗੁਰੂ ਹੇ ਵੱਲ ਲੱਖ ਬਾਹੇ ਕਿਆ ਕਿਜੈ ਜਾਮ ਗੁਰੂ ਹੇ ਵੱਲ ਗਿਆਨ ਅਰ ਧਿਆਨ ਅੰਨ ਪਰ ਜਾਮ ਗੁਰੂ ਹੇ ਵੱਲ ਸ਼ਬਦ ਸਾਖੀ ਸੋ ਸੱਚਾ ਘਰ ਜੋ ਗੁਰੂ ਗੁਰੂ ਅਹਿਨਸ ਜਪੈ ਦਾਸ ਭੱਟ ਬੇਨਤ ਕਹੈ ਜੋ ਗੁਰੂ ਨਾਮ ਰਿਦ ਮੈਂ ਤਰੈ ਸੋ ਜਨਮ ਮਰਨ ਦੋਥੇ ਰਹਿ ਗੁਰਬਿਨ ਕੋ ਰੰਧਾਰ ਗੁਰੂ ਬਿਨ ਸਮਝ ਨਾ ਆਵੈ ਗੁਰਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੈ ਗੁਰ ਕਰ ਸੱਚ ਵਿਚਾਰ ਗੁਰੂ ਕਰ ਰੇ ਮਨ ਮੇਰੇ ਗੁਰ ਕਰ ਸ਼ਬਦ ਸਪੁੰਨ ਯਾ ਕੰਨ ਕਟੇ ਸਭ ਤੇਰੇ ਗੁਰ ਨਯਨ ਬਯਨ ਗੁਰ ਗੁਰ ਕਰੋ ਗੁਰੂ ਸਤ ਕਵ ਨਲ ਕਹਿ ਜਿਨ ਗੁਰੂ ਨਾ ਦੇਖਿਓ ਨਾ ਕੀਓ ਤੇ ਅਕੇ ਅਥ ਸੰਸਾਰ ਮੈਂ ਗੁਰੂ ਗੁਰੂ ਗੁਰ ਕਰ ਮਨ ਮੇਰੇ ਤਾਰਨ ਤਰਨ ਸਮਰੱਥ ਕਲਯੁਗ ਸੁਨਤ ਸਮਾਧ ਸ਼ਬਦ ਜਿਸ ਕੇਰੇ ਫੁਣ ਦੁਖਣ ਨਾ ਸੁਖਦਾਇਕ ਸੂਰੋ ਜੋ ਧਰਤ ਤੇ ਅਨ ਬਸਤ ਤੇ ਨੇਰੇ ਪੂਰੋ ਪੁਰਖ ਹਿਰਦੈ ਹਰ ਸਿਮਰਤ ਮੁਖ ਦੇਖਤ ਅਗ ਜਾਹੇ ਪਰੇ ਰੇ ਜੋ ਹਰ ਬੁੱਧ ਰਿੱਧ ਸਿੱਧ ਚਾਹਤ ਗੁਰੂ ਗੁਰੂ ਗੁਰ ਕਰਮਨ ਮੇਰੇ ਗੁਰੂ ਮੁਖ ਦੇਖ ਗੁਰੂ ਸੁਖ ਪਾਇਓ ਹੁਤੀ ਜੋ ਪਿਆਸ ਪਿਊਸ ਪਿਵਨ ਕੀ ਬੰਛਤ ਸਿੱਧ ਕੋ ਬਿਦ ਮਿਲਾਇਓ ਪੂਰਨ ਪੋ ਮਨ ਠੌਰ ਬਸੋ ਰਸ ਬਾਸਨ ਸੋ ਜੋ ਦਹਿ ਦਸਤਾਯੋ ਗੋਬਿੰਦ ਵਾਲ ਗੋਬਿੰਦਪੁਰੀ ਸਮਝਲਨ ਤੀਰ ਵਿਪਾਸ ਬਨਾਯੋ ਗਯੋ ਦੁਖ ਦੂਰ ਬਰਖਣ ਕੋ ਸੋ ਗੁਰੂ ਮੁਖ ਦੇਖ ਗੁਰੂ ਸੁਖ ਪਾਇਓ ਸਮਰੱਥ ਗੁਰੂ ਸਿਰਥ ਤਰਿਓ ਗੁਰ ਕੀਨੀ ਕਿਰਪਾ ਹਰ ਨਾਮ ਦੀ ਜਿਸ ਦੇਖ ਚਰਾਨਿਆ ਕੰਨ ਹਰਿਓ ਨਿਸ ਬਾਸਰੇ ਇੱਕ ਸਮਾਨ ਧਿਆਨ ਸੋ ਨਾਮ ਸੁਣੈ ਸੁਤ ਭਾਨ ਡਰਿਓ ਪਣਦਾਸ ਸੁਵਾਸ ਜਗਤਰ ਗੁਰੂ ਕੀ ਪਾਰਸ ਭੇਟ ਪਰਸ ਕਰਿਓ ਰਾਮਦਾਸ ਗੁਰੂ ਹਰ ਸਤ ਕੀਓ ਸਮਰੱਥ ਗੁਰੂ ਸਿਰਥ ਤਰਿਓ ਅਬ ਰਾਖੋ ਦਾਸ ਪਾੜ ਕੀ ਲਾਜ ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ ਹਰਨਾਖਸ ਫਾਰੇ ਕਰ ਆਜ ਫੁਣ ਦ੍ਰੋਪਦੀ ਲਾਜ ਰਖੇ ਹਰ ਪ੍ਰਭ ਜੀ ਛੀਨਤ ਬਸਤਰ ਦੀਨ ਬਹੁ ਸਾਜ ਸੁਦਾਮਾ ਪਦਾ ਤੇ ਰਾਖਿਆ ਗਨਕਾ ਪੜਤ ਪੂਰੇ ਤੇ ਕਾਜ ਸ੍ਰੀ ਸਤਿਗੁਰ ਸੋ ਪ੍ਰਸੰਨ ਕਲਜ ਗੁਹੇ ਰਾਖੋ ਦਾਸ ਪਾਟ ਕੀ ਲਾਜ ਚੋਲਣਾ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਨੀਓ ਸ਼ਬਦ ਹਰ ਹਰ ਜਪੈ ਨਾਮ ਨਵ ਨਿਧ ਅਪੈ ਰਸਨ ਐਨਸ ਰਸੈ ਸਤ ਕਰ ਜਾਨਿਓ ਫੁਨ ਪ੍ਰੇਮ ਰੰਗ ਪਾਈਐ ਗੁਰਮੁਖੈ ਧਿਆਈਐ ਅੰਨ ਮਾਰਗ ਤਜੋ ਭਜੋ ਹਰ ਗਿਆਨੀਓ ਬਚਨ ਗੁਰਿਦ ਧਰੋ ਪੰਚਪੂ ਬਸ ਕਰੋ ਜਨਮ ਕੁਲ ਉਦਰੋ ਦੁਆਰ ਹਰ ਮਨਿਓ ਜੋ ਤਾਂ ਸਭ ਸੁਖ ਇਤ ਉਤ ਤੁਮ ਬੰਛਵੋ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਨੀਓ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤ ਕਰ ਅਗਮ ਗੁਣ ਜਾਨ ਨਿਧਾਨ ਹਰਮਨ ਤਰੋ ਧਿਆਨ ਨਿਸ ਕਰੋ ਬਚਨ ਗੁਰ ਦੈ ਧਾਰ ਫੁਣ ਗੁਰੂ ਜਲ ਬਿਮਲ ਥਾਹ ਮਜਨ ਕਰੋ ਸੰਤ ਗੁਰਸਿੱਖ ਤਰੋ ਨਾਮ ਸਚ ਰੰਗ ਸਰ ਸਦਾ ਨਿਰਵੈਰ ਨਿਰੰਕਾਰ ਨਿਰਭਉ ਜਪੈ ਪ੍ਰੇਮ ਗੁਰ ਸ਼ਬਦ ਰਸ ਕਰਤ ਦ੍ਰਿੜ ਭਗਤ ਹਰ ਮੁਗਧ ਮਨ ਪ੍ਰਮ ਤਜੋ ਨਾਮ ਗੁਰਮੁਖ ਭਜੋ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤ ਕਰ ਗੁਰੂ ਗੁਰ ਗੁਰ ਕਰੋ ਗੁਰੂ ਹਰ ਪਾਈਐ ਉਦਦ ਗੁਰ ਗੈਰ ਗੰਭੀਰ ਬੇਅੰਤ ਹਰਨਾਮ ਨਗ ਹੀਰ ਮਨ ਮਿਲ ਤਿਲਿਵ ਲਾਈਐ ਫੁਣ ਗੁਰੂ ਪਰਮਲ ਸਰਸ ਕਰਤ ਕੰਚਨ ਪਰਸ ਮੈਲ ਦੁਰਮਤ ਹਿਰਤ ਸ਼ਬਦ ਗੁਰ ਧਿਆਈਐ ਅੰਮ੍ਰਿਤ ਪ੍ਰਵਾਹ ਚੁੜਕੰਤ ਸਦ ਦੁਆਰ ਜਿਸ ਗਿਆਨ ਗੁਰਬਿਮਲ ਸਰ ਸੰਤ ਸਿਕਨਾਈਐ ਨਾਮ ਨਿਰਬਾਣ ਨਿਧਾਨ ਹਰ ਉਰ ਧਰੋ ਗੁਰੂ ਗੁਰ ਗੁਰ ਕਰੋ ਗੁਰੂ ਹਰ ਪਾਈਐ ਗੁਰੂ

ਤੇ ਤੀਸ ਗੁਰਬਚਨ ਸੁਨ ਕੰਨ ਰੇ। ਫੁਣ ਤਰੈ ਤੇ ਸੰਤ ਹਿਤ ਭਗਤ ਗੁਰ ਗੁਰ ਕਰੇ, ਤਰਿਓ ਪ੍ਰਹਿਲਾਦ ਗੁਰ ਮਿਲਤ ਮੁਨ ਜਨ ਰੇ। ਤਰੇ ਨਰਦਾਦ ਸਨਕਾਦ ਹਰ ਗੁਰਮੁਖੇ ਤਰੇ, ਇਕ ਨਾਮ ਲਗਤ ਜੋ ਰਸ ਅੰਨ ਰੇ। ਦਾਸ ਬੇਨਤ ਕਹਿ ਨਾਮ ਗੁਰਮੁਖ ਲਹਿ, ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮਨ ਰੇ। ਸ੍ਰੀ ਗੁਰੂ ਸਾਹਿਬ ਸਭ ਉਪਰ ਕਰੇ ਕਿਰਪਾ ਸਤਿਯੁਗ ਜਿਨ ਧਰੂਪਰ, ਸ੍ਰੀ ਪ੍ਰਹਿਲਾਦ ਭਗਤ ਉਦਰੀ ਅੰਗ, ਹਸਤ ਕਮਲ ਮਾਥੇ ਪਰ ਧਰੀ ਅੰਗ, ਅਲਖ ਰੂਪ ਜੀ ਲਖਿਆ ਨਾ ਜਾਈ, ਸਾਧਕ ਸਿੱਧ ਸਗਲ ਸ਼ਰਣਾਈ, ਗੁਰ ਕੈ ਬਚਨ ਸਤ ਜੀ ਧਾਰੋ, ਮਾਨਸ ਜਨਮ ਦੇ ਨਿਸਤਾਰੋ, ਗੁਰ ਜਹਾਜ ਖੇਵਟ ਗੁਰੂ, ਗੁਰਬਿਣ ਧਰਿਆ ਨਾ ਕੋਏ, ਗੁਰ ਪ੍ਰਸਾਦ ਪ੍ਰਭ ਪਾਈਐ, ਗੁਰਬਿਨ ਮੁਕਤ ਨ ਹੋਏ। ਗੁਰੂ ਨਾਨਕ ਨਿਕਟ ਬਸੈ ਬਨਵਾਰੀ, ਤਿਨ ਲੈਣਾ ਥਾਪ ਜੋ ਜਗ ਧਾਰੀ, ਲਹਿਣੈ ਪੰਥ ਧਰਮ ਕਾ ਕੀਆ, ਅਮਰਦਾਸ ਭਲੇ ਕੋ ਦੀਆ, ਤਿਨ ਸ੍ਰੀ ਰਾਮਦਾਸ ਸੋਢੀ ਥਿਰ ਥੱਪਿਓ, ਹਰ ਕਾ ਨਾਮ ਅਖੈ ਨਿਦ ਅਪਿਓ, ਅਪਿਓ ਹਰ ਨਾਮ ਅਖੈ ਨਿਦ, ਚੋ ਜੁਗ ਗੁਰ ਸੇਵਾ ਕਰ ਫਲ ਲਹੀਅੰ, ਬੰਦੇ ਜੋ ਚਰਨ ਸਰਨ ਸੁਖ ਪਾਵੈ, ਪਰਮਾਨੰਦ ਗੁਰਮੁਖ ਕਹੀਅੰ, ਪ੍ਰਤੱਖ ਦੇਹ ਪਾਲ ਬ੍ਰਹਮ ਸੁਆਮੀ, ਆਦ ਰੂਪ ਪੋਖਣ ਭਰਣੰ, ਸਤਿਗੁਰ ਗੁਰ ਸੇਵ ਅਲਖ ਗਤ ਜਾਕੀ, ਸ੍ਰੀ ਰਾਮਦਾਸ ਤਾਰਨ ਤਰਣੰ। ਜੇ ਅੰਮ੍ਰਿਤ ਬਚਨ ਬਾਣੀ ਸਾਧੂ ਜਨ ਜਪੈ, ਕਰਬ ਚਿਤ ਚਾਓ,

ਸ਼੍ਰੀ ਗੁਰੂ ਸ਼੍ਰੀ ਗੁਰੂ ਸਤਿ ਜੀਓ। ਗੁਰ ਕਹਿਆ ਮਾਨ ਨਿਜ ਨਿਧਾਨ, ਸਚ ਜਾਨ ਮੰਤਰੇ ਹੈ, ਨਿਸ ਬਾਸੁਰ ਹੋਇ ਕਲਿਆਣ, ਲਹੇ ਪਰਮੰਗਤ ਜੀਓ। ਕਾਮ ਕ੍ਰੋਧ ਲੋਭ ਮੋਹ, ਜਣ ਜਣ ਸਿਉ ਛਾੜ ਧੋਹ, ਹੋਮੇ ਕਾ ਫੰਦ ਕਾਟ, ਸਾਧ ਸੰਗ ਰਤ ਜੀਓ। ਦੇਹ ਗਿਓ

ਸੇਵਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੈ ਕੋ ਤੂੰ ਕਦ ਕਾ ਬ੍ਰਹਮਾ ਬਿਸ਼ਨ ਸਿਰੇ ਤੈ ਅਗਣਤ ਤਿਨ ਕੋ ਮੋਹ ਪਿਆ ਮਨ ਮਦ ਕਾ 84 ਲੱਖ ਜੋਨਿਉ ਪਾਈ ਰਿਜਕ ਦੀਆ ਸਭ ਹੂ ਕੋ ਤਦ ਕਾ ਸੇਵਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਵਾਹੋ ਵਾਹੋ ਕਾ ਬੜਾ ਤਮਾਸਾ ਆਪੇ ਹੱਸੈ ਆਪੇ ਚਿਤਵੈ ਆਪੇ ਚੰਦ ਸੂਰ ਪ੍ਰਗਾਸਾ ਆਪੇ ਜਲ ਆਪੇ ਥਲ ਥੰਮਣ ਆਪੇ ਕੀਆ ਘਟ ਘਟ ਬਾਸਾ ਆਪੇ ਨਰ ਆਪੇ ਫੁਣਨਾਰੀ ਆਪੇ ਸਾਰ ਆਪੇ ਪਾਸਾ ਗੁਰਮੁਖ ਸੰਗਤ ਸਭੈ ਵਿਚਾਰੋ ਵਾਹੋ ਵਾਹੋ ਕਾ ਬੜਾ ਤਮਾਸਾ ਕੀਆ ਖੇਲ ਬਡ ਮੇਲ ਤਮਾਸ਼ਾ ਵਾਹਿਗੁਰੂ ਤੇਰੀ ਸਭ ਰਚਨਾ ਤੂੰ ਜਲ ਥਲ ਗਗਨ ਪਿਆਲ ਪੂਰ ਰਹਿਆ ਅੰਮ੍ਰਿਤ ਤੇ ਮੀਠੇ ਜਾ ਕੇ ਬਚਨਾ ਮਾਨੇ ਬ੍ਰਹਮਾਦਿਕ ਰੁਦਰਾਦਿਕ ਕਾਲ ਕਾ ਕਾਲ ਨਿਰੰਜਨ ਜਚਨਾ ਗੁਰ ਪ੍ਰਸਾਦ ਪਾਈਐ ਪਰਮਾਰਥ ਸਤਸੰਗਤ ਸੇਤੀ ਮਨ ਖਚਨਾ ਕੀਆ ਖੇਲ ਬਡ ਮੇਲ ਤਮਾਸ਼ਾ ਵਾਹਿਗੁਰੂ ਤੇਰੀ ਸਭ ਰਚਨਾ ਅਗੰਮ ਅਨੰਦ ਅਨਾਦ ਆਦ ਜਿਸ ਕੋਇ ਨ ਜਾਣੈ ਸਿਵ ਬਿਰੰਚ ਤਰ ਧਿਆਨ ਤੈ ਜਿਸ ਬੇਦ ਬਖਾਣੈ ਨਿਰੰਕਾਰ ਨਿਰਵੈਰ ਯਵਰ ਨਹੀਂ ਦੂਸਰ ਕੋਈ ਭੰਜਨ ਗੜਨ ਸਮਥ ਤਰਨ ਤਾਰਨ ਪ੍ਰਭ ਸੋਈ ਨਾਨਾ ਪ੍ਰਕਾਰ ਜਿਨ ਜਗ ਕੀਓ ਜਨ ਮਥੁਰਾ ਰਸਨਾ ਰਸੈ ਸ੍ਰੀ ਸਤ ਨਾਮ ਕਰਤਾ ਪੁਰਖ ਗੁਰੂ ਰਾਮਦਾਸ ਚਿਤਾ ਬਸੈ ਗੁਰੂ ਸਮਰਥ ਗੈ ਕਰਿਆ ਤ੍ਰਿਵ ਬੁੱਧ ਸਮਤ ਸਮਾਰਣ ਕੋ ਫੁਣ ਤ੍ਰਮ ਤੁਜਾ ਫੈਰੰਤ ਸਦਾ ਅਗ ਪੁੰਜ ਤਰੰਗ ਨਿਵਾਰਣ ਕੋ ਮਥੁਰਾ ਜਨ ਜਾਨ ਕਹੀ ਜੀ ਸਾਚ ਸੋ ਔਰ ਕਛੂ ਨਾ ਵਿਚਾਰਨ ਕੋ ਹਰ ਨਾਮ ਬੋਹਿਥ ਬਡੋ ਕਲਮੈ ਪਵ ਸਾਗਰ ਭਾਰ ਉਤਾਰਨ ਕੋ ਸੰਤਤ ਹੀ ਸਤਸੰਗਤ ਸੰਗ ਸੁਰੰਗ ਰਤੇ ਜਸ ਗਾਵਤ ਹੈ ਤ੍ਰਮ ਪੰਥ ਤਰਿਓ ਤਰਨੀ ਤਰ ਆਪ ਰਹੇ ਲਿਵ ਧਾਰਨ ਤਾਵਤ ਹੈ ਮਥੁਰਾਪਣ ਭਾਗ ਭਲੇ ਉਨਕੇ ਮਨ ਇੱਛਤ ਹੀ ਫਲ ਪਾਵਤ ਹੈ ਰਵ ਕੇ ਸੁਤ ਕੋ ਤਿਨ ਤ੍ਰਾਸ ਕਹਾ ਜੋ ਚਰਨ ਗੁਰੂ ਚਿਤ ਲਾਵਤ ਹੈ ਨਿਰਮਲ ਨਾਮ ਸੁਧਾ ਪਰਪੂਰਨ ਸ਼ਬਦ ਤਰੰਗ ਪ੍ਰਗਟਿਤ ਦਿਨ ਆਗਰ ਗਹਿਰ ਗੰਭੀਰ ਅਥਾਤ ਬਡ ਸੁਭਰ ਸਦਾ ਸਭ ਬਿਦਰਿਤ ਨਾਗਰ ਸੰਤ ਮਰਾਲ ਕਰੇ ਕੰਤੂਹਲ ਤਿਨ ਜਮ ਤਰਾਸ ਮਿਟਿਓ ਦੁਖ ਕਾਗਰ ਕਲ ਜੁਗ ਦੁਰਤ ਦੂਰ ਕਰਵੇ ਕੋ ਦਰਸ਼ਨ ਗੁਰੂ ਸਗਲ ਸੁਖ ਸਾਗਰ ਜਾ ਕੋ ਮਨ ਧਿਆਨ ਤਰੈ ਫਿਰਤ ਸਗਲ ਜੁਗ ਕਭੋ ਕਾ ਕੋ ਪਾਵੈ ਆਤਮ ਪ੍ਰਗਾਸ ਕੋ ਬੇਦ ਬਾਣੀ ਸਹਿਤ ਬਿਰੰਜ ਜਸ ਗਾਵੈ ਜਾ ਕੋ ਸਿਵ ਮੁਨ ਗਹਿਨਾ ਤਜਾਤ ਕਬਲਾਸ ਕੋ ਜਾਗੋ ਜੋਗੀ ਜਤੀ ਸਿੱਧ ਸਾਧਕ ਅਨੇਕ ਤਪ ਜਟਾ ਜੂਟ ਭੇਖ ਕੀਏ ਫਿਰ ਤੇ ਉਦਾਸ ਕੋ ਸੋ ਤਿੰਨ ਸਤਿਗੁਰ ਸੁਖ ਭਾਏ ਕਿਰਪਾ ਧਾਰੀ ਜੀ ਨਾਮ ਕੀ ਵਡਾਈ ਦਈ ਗੁਰੂ ਰਾਮਦਾਸ ਕੋ ਨਾਮ ਨਿਧਾਨ ਧਿਆਨ ਅੰਤਰਗਤ ਤੇਜ ਪੁੰਜ ਤਿਉ ਲੋਕ ਪ੍ਰਗਾਸੇ ਦੇਖਤ ਦਰਸ ਭਟਕ ਪ੍ਰਮ ਭਜਤ ਦੁਖ ਪਰਹਰ ਸੁਖ ਸਹਿਜ ਬਿਗਾਸੇ ਸੇਵਕ ਸਿੱਖ ਸਦਾ ਅਤ ਲੁਭਿਤ ਅਲ ਸਮੂਹ ਜੋ ਕੁਸਮ ਸੁਭਾਸੇ ਵਿਦਿਆਮਾਨ ਗੁਰ ਆਪ ਤਪਿਓ ਸਿਰ ਸਾਚੋ ਤਖਤ ਗੁਰੂ ਰਾਮਦਾਸ ਹੈ
ਤਾਰਿਓ ਸੰਸਾਰ ਮਾਇਆ ਮਦ ਮੋਹਿਤ, ਅੰਮ੍ਰਿਤ ਨਾਮ ਦਿਓ ਸਮਰੱਥ। ਫੁਨ ਕੀਰਤ ਵੰਤ ਸਦਾ ਸੁਖ ਸੰਪਤ, ਰਿੱਧ ਅਰ ਸਿੱਧ ਨਾ ਛੋਡੇ ਸਤ। ਦਾਨ ਬਡੋ ਅਥਵੰਤ ਮਹਾਬਲ, ਸੇਵਕ ਦਾਸ ਕਯੋ ਇਉ ਤਤ। ਤਾਹੇ ਕਹਾ ਪਰਵਾਹ ਕਾਹੂ ਕੀ, ਜਾ ਕੈ ਬਸੀਸ ਧਰਿਓ ਗੁਰ ਹੱਥ। ਤੀਨ ਭਵਨ ਭਰਪੂਰ ਰਹਿਓ ਸੋਈ, ਅਪਨ ਸਰਸ ਕੀਓ ਨਾ ਜਗਤ ਕੋਈ। ਆਪਨ ਆਪ ਆਪ ਹੀ ਉਪਾਇਓ, ਸੁਰ ਨਰ ਅਸੁਰ ਅੰਤ ਨਹੀਂ ਪਾਇਓ। ਪਾਇਓ ਨਹੀਂ ਅੰਤ ਸੁਰੈ ਅਸੁਰਾ, ਨਰ ਗਣ ਗੰਤਰਬ ਖੋਜੰਤ ਫਿਰੇ। ਅਬਨਾਸੀ ਅਚਲ ਅਜੋਨੀ, ਸੰਭਉ ਪੁਰਖੋਤਮੇ ਅਪਾਰ ਪਰੇ। ਕਰਨ ਕਾਰਨ ਸਮਰੱਥ ਸਦਾ ਸੋਈ, ਸਰਬ ਜੀ ਮਨ ਧਿਆਇਓ। ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮੈਂ, ਤੈ ਹਰ ਪਰਮ ਪਦ ਪਾਇਓ। ਸਤਿਗੁਰ ਨਾਨਕ ਭਗਤ ਕਰੀ, ਇਕ ਮਨ ਧਨ ਮਨ ਧਨ ਗੋਬਿੰਦ ਦਿਓ। ਅੰਗਦ ਅਨੰਤ ਮੂਰਤ ਨਿਜ ਧਾਰੀ, ਅਗਮ ਗਿਆਨ ਰਸ ਰਸਿਓ ਹੀਓ। ਗੁਰ ਅਮਰਦਾਸ ਕਰਤਾਰ ਕੀਓ ਵਸ, ਵਾਹੋ ਵਾਹੋ ਕਰਤਿਆਯੋ। ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮੈਂ, ਤੈ ਹਰ ਪਰਮ ਪਦ ਪਾਇਓ। ਨਾਰਦ ਧਰੂ ਪਹਿਲਾਦ ਸੁਦਾਮਾ, ਭੁਗ ਭਗਤ ਹਰ ਕੇ ਜੋ ਗਣ। ਅੰਬਰੀਕ ਜੈ ਦੇਵ ਤ੍ਰਿਲੋਚਨ ਨਾਮਾ, ਅਵਰ ਕਬੀਰ ਪਣੰ। ਤਿਨਕੋ ਅਵਤਾਰ ਪਯੋ ਕਲਪਿੰਤਰ, ਜਸ ਜਗਤਰ ਪ੍ਰਛਾਯੋ। ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮੈਂ, ਤੈ ਹਰ ਪਰਮ ਪਦ ਪਾਇਓ। ਮਨਸਾ ਕਰ ਸਿਮਰੰਤ ਤੁਜੈ, ਨਿਰਕਾਮ ਕ੍ਰੋਧ ਮਿਟਿਓ ਜੋ ਤਿਣੰ। ਬਾਚਾ ਕਰ ਸਿਮਰੰਤ ਤੁਜੈ, ਤਿਨ ਦੁਖ ਦਰਿਦਰ ਮਿਟਿਓ ਜੋ ਖਿਣੰ। ਕਰਮ ਕਰ ਤੋ ਦਰਸ ਪਰਸ ਪਾਰਸ, ਸਰ ਬਲ ਪਟ ਜਸ ਗਾਇਓ। ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮੈਂ, ਤੈ ਹਰ ਪਰਮ ਪਦ ਪਾਇਓ। ਜੇ ਸਤਿਗੁਰ ਸਿਮਰੰਤ, ਨਯਨ ਕੇ ਤਿਮਰ ਮਿਟੈ ਖਿਨ। ਜੇ ਸਤਿਗੁਰ ਸਿਮਰੰਤ, ਹਿਰਦੈ ਹਰ ਨਾਮ ਦਿਨੋ ਦਿਨ। ਜੇ ਸਤਿਗੁਰ ਸਿਮਰੰਤ, ਜੀ ਕੀ ਤਪਤ ਮਿਟਾਵੈ। ਜੇ ਸਤਿਗੁਰ ਸਿਮਰੰਤ, ਰਿੱਧ ਸਿੱਧ ਨਵਨਿਧ ਪਾਵੈ। ਸੋਈ ਰਾਮਦਾਸ ਗੁਰਬਲ ਭਣ, ਮਿਲ ਸੰਗਤ ਤਨ ਤਨ ਕਰੋ। ਜੇ ਸਤਿਗੁਰ ਲਗ ਪ੍ਰਭ ਪਾਈਐ, ਸੋ ਸਤਿਗੁਰ ਸਿਮਰੋ ਨਰੋ। ਜਿਨ ਸ਼ਬਦ ਕਮਾਏ ਪਰਮ ਪਦ ਪਾਇਓ, ਸੇਵਾ ਕਰਤ ਨਾ ਛੋੜਿਓ ਪਾਸ। ਤਾਤੇ ਗਉਹਰ ਗਿਆਨ ਪ੍ਰਗਟ ਜੀਆਰੋ, ਦੁਖ ਦਰਿਦਰ ਅੰਧਿਆਰ ਕੋ ਨਾਸ। ਕਾਵ ਕੀਰਤ ਜੋ ਸੰਤ ਚਰਨ ਮੁੜ ਲਾਗੇ, ਤਿਨ ਕਾਮ ਕ੍ਰੋਧ ਜਮ ਕੋ ਨਹੀਂ ਤ੍ਰਾਸ। ਜਿਵੇ ਅੰਗਦ ਅੰਗ ਸੰਗ ਨਾਨਕ ਗੁਰ, ਤਿਵ ਗੁਰ ਅਮਰਦਾਸ ਕੈ ਗੁਰ ਰਾਮਦਾਸ। ਜਿਨ ਸਤਿਗੁਰ ਸੇਵ ਪਦਾਰਥ ਪਾਇਓ, ਨਿਸਬਾਸੁਰ ਹਰ ਚਰਨ ਨਿਵਾਸ। ਤਾਤੇ ਸੰਗਤ ਸਗਨ ਭਾਏ ਪੋ ਮਾਨੈ, ਤੁਮ ਲਿਆ ਗੁਰ ਪ੍ਰਗਟ ਸੁਭਾਸ। ਧਰੂ ਪ੍ਰਹਿਲਾਦ ਕਬੀਰ ਤ੍ਰਿਲੋਚਨ, ਨਾਮ ਲੈਤ ਉਪਜਿਓ ਜੋ ਪ੍ਰਗਾਸ। ਜੇ ਭਿਖਤ ਅਤ ਹੋਏ ਰਹਿਸ ਮਨ, ਸੋਈ ਸੰਤ ਸਹਾਰ ਗੁਰੂ ਰਾਮਦਾਸ। ਨਾਨਕ ਨਾਮ ਨਿਰੰਜਨ ਜਾਨੋ, ਕੀਨੀ ਭਗਤ ਪ੍ਰੇਮ ਲਿਵ ਲਾਈ। ਤਾਤੇ ਅੰਗਦ ਅੰਗ ਸੰਗ ਭਇਓ ਸਾਇਰ, ਤਿੰਨ ਸ਼ਬਦ ਸੁਰਤ ਕੀਨੀ ਵਿਰਖਾਈ। ਗੁਰ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜੀ ਕਛ ਕਹੀ ਨਾ ਜਾਈ। ਸੋਡੀ ਸ੍ਰਿਸ਼ਟ ਸਕਲ ਤਾਰਨ ਕੋ, ਅਬ ਗੁਰ ਰਾਮਦਾਸ ਕੋ ਮਿਲੀ ਬੜਾਈ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਾਇਆ ਮੋਹ ਪਰਮ ਪੈ ਭੂਲੇ, ਸੁਤਦਾਰਾ ਸਿਉ ਪ੍ਰੀਤ ਲਗਾਈ।

ਅਪਾਰ ਅਪਾਰ ਅਨੰਪੋ ਅਗਾ ਗਹਿਣ ਪਰਮਭ੍ਰਾਂਤ ਦਹਿਣ ਸੀਤਲ ਸੁਖ ਦਾਤੋ ਅਸੰਪੋ ਦਵਿਓ ਪੁਰਖ ਪੂਰਨ ਵਿਦਾਤੋ ਨਾਨਕ ਯਾਦ ਅੰਗਦ ਅਮਰ ਸਤਿਗੁਰ ਸ਼ਬਦ ਸਮਾਇਓ ਤਨ ਧਨ ਗੁਰੂ ਰਾਮਦਾਸ ਗੁਰ ਜਿਸ ਜਿਨ ਪਾਰਸ ਪਰਸ ਮਿਲਾਇਓ ਜੈ ਜੈਕਾਰ ਜਾਸ ਜਗ ਅੰਦਰ ਮੰਦਰ ਭਾਗ ਜੁਗਤ ਸਿਵ ਰਹਿਤਾ ਗੁਰਪੂਰਾ ਪਾਇਓ ਬਿਡਪਾਗੀ ਲਿਵ ਲਾਗੀ ਮੇਦਨ ਪਰ ਸਹਿਤਾ ਪੈ ਪੰਜਨ ਪਰ ਪੀਰ ਨਿਵਾਰਣ ਕਲ ਸਿਹਾਰ ਤੁਹੇ ਜਸ ਭਗਤਾ ਕੁਲ ਸੋਢੀ ਗੁਰੂ ਰਾਮਦਾਸ ਤਨ ਧਰਮ ਤੁਜਾ ਅਰਜਨ ਹਰ ਭਗਤਾ ਤ੍ਰਮ ਧੀਰ ਗੁਰਮਤ ਗਭੀਰ ਪਰ ਦੁੱਖ ਵਿਸਾਰਣ ਸ਼ਬਦ ਸਾਰ ਹਰ ਸਮੇਂ ਉਦਾਰ ਹਮੇਵ ਨਿਵਾਰਣ ਮਹਾਦਾਨ ਸਤਿਗੁਰ ਗਿਆਨ ਮਨ ਚਾਉ ਨਾ ਹੁਟੈ ਸਤਵੰਤ ਹਰ ਨਾਮ ਮੰਤਰ ਨਵ ਨਿਧ ਨਾਨ ਖੁਟੈ ਗੁਰ ਰਾਮਦਾਸ ਤਨ ਸਰਬ ਮੈਂ ਸਹਿਜ ਚੰਦੋਆ ਤਾਣਿਓ ਗੁਰ ਅਰਜਨ ਕਲ ਉਚਰੈ ਤੈ ਰਾਜ ਜੋਗ ਰਸ ਜਾਣਿਓ ਪੈ ਨਿਰਪੋ ਮਾਣਿਓ ਲਖ ਮੈਂ ਲਖ ਲਖਾਇਓ ਅਗੰਮ ਅਗੋਚਰ ਗਤ ਗੰਭੀਰ ਸਤਿਗੁਰ ਪਰਚਾਇਓ

ਅਮਿਉ ਰਸਨਾ ਬਦਨ ਨੰਬਰ ਦਾਤ ਅਲਾਖਿਆ ਪਾਰ ਗੁਰਸੂਰ ਸ਼ਬਦ ਹੋਮੈ ਨਿਵਾਰੋ ਪੰਚਾਹਰ ਨਿਦਲਿਓ ਸੁਨ ਸਹਿਜ ਨਿਜ ਕਰ ਸਹਾਰੋ।

ਜੀਓ ਮਿਲ ਨਾਨਕ ਅੰਗਦ ਅਮਰ ਗੁਰ ਗੁਰ ਰਾਮਦਾਸ ਹਰ ਪੈ ਗਇਓ ਹਰ ਬੰਸ ਜਗਤ ਜਸ ਸੰਚਰੋ ਸੋ ਕਵਣ ਕਹਿ ਸ੍ਰੀ ਗੁਰਮੁਯੋ ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਪਾਇਓ ਹਰ ਸਿੰਘਾਸਨ ਦਿਓ ਸ੍ਰੀ ਗੁਰ ਤਾਂ ਬੈਠਾਇਓ ਰਹਿਸ ਕੀਓ ਸੁਰਦੇਵ ਤੁਹੇ ਜਸ ਜੈ ਜੈ ਜੰਪੈ ਅਸੁਰ ਗਏ ਤੇ ਭਾਗ ਪਾਪ ਤਿਨ ਭੀਤਰ ਕੰਪੈ ਕਾਟੇ ਸੋ ਪਾਪ ਤਿਨ ਨਰੋਕੇ ਗੁਰ ਰਾਮਦਾਸ ਜਿਨ ਪਾਇਓ ਛਤਰ ਸਿੰਘਾਸਨ।

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ। ਸਲੋਕ 12 ਤੇ ਵਧੀਕ ਮਹੱਲਾ ਪਹਿਲਾ। ਉਹ ਤੰਗੀ ਪੈ ਉਹਰੀ ਗਹਿਰੀ ਗੰਭੀਰੀ, ਸਸੁੜ ਸੁਹੀਆ ਕਿਵ ਕਰੀ, ਨਿਵਣ ਨਾ ਜਾਏ ਥਣੀ। ਗੱਚ ਜੇ ਲੱਗਾ ਗਿੜਬੜੀ, ਸਖੀਐ ਧੌਲ ਹਰੀ, ਸੇ ਪੀ ਟਹਿੰਦੇ ਡਿੱਠ ਮੈਂ ਮੁੰਦ ਨਗਰ ਬਥਣੀ। ਸੁਣ ਮੁੰਦੇ ਹਰਨਾਖੀਏ, ਗੂੜਾ ਵੈਣਿਆ ਪਾਰ, ਪਹਿਲਾ ਵਸਤ ਸੁਣ ਕੈ ਤਾਂ ਕੀ ਚੈ ਵਾਪਾਰ। ਦੋਹੀ ਦਿੱਚੈ ਦੁਰਜਣਾ, ਮਿੱਤਰਾਂ ਕੋ ਜੈਕਾਰ, ਜਿਤ ਦੋਹੀ ਸੱਜਣ ਮਿਲਣ ਲੋਹ ਮੁੰਦੇ ਵਿਚਾਰ। ਤਨ ਮਨ ਦੀਜੈ ਸੱਜਣਾ, ਐਸਾ ਸੰਸਾਰ, ਤਿਸ ਸੌ ਨੇ ਉਹਨਾਂ ਕੀ ਚਈ ਜੈ ਦਿਸੈ ਚੱਲਣ ਹਾਰ। ਨਾਨਕ ਜਿਨੀ ਇਵ ਕਰ ਬੁੱਝਿਆ, ਤਨਾ ਵਿਟੋਂ ਕੁਰਬਾਨ, ਜੇ ਤੂੰ ਤਾਰੂ ਪਾਣ, ਤਾਹੂ ਪੁਛ ਤੜਨ ਕਲ, ਤਾਹੂ ਖਰੈ ਸੁਜਾਣ, ਵੰਜਾ ਇਨੀ ਕਪਰੀ, ਚੜ ਚੱਖੜਿਓ ਹਾੜ, ਲਹਿਰੀ ਵਹਿਣ ਲਖੇ ਸਰੀ, ਸਤਿਗੁਰ ਸਿਵਾ ਲਾਏ, ਬੇੜੇ ਡੁੱਬਣ ਨਾਹੇ ਪਉ। ਨਾਨਕ ਦੁਨੀਆ ਕੈਸੀ ਹੋਈ, ਸਾਲਕ ਮਿਤ ਨਾ ਰਹੋ ਕੋਈ, ਭਾਈ ਬੰਦੀ ਹੇਤ ਚੁਕਾਇਆ, ਦੁਨੀਆ ਕਾਰਨ ਦੀਨ ਗਵਾਇਆ।

ਕਰਮਕ ਮਾਹੇ ਜਮ ਜਾਗਾਤ ਨ ਲੱਗਈ ਜੇ ਚੱਲੈ ਸਤਿਗੁਰ ਭਾਏ ਨਾਨਕ ਨਿਰਮਲ ਅਮਰ ਪਦ ਗੁਰ ਹਰਿ ਮੇਲ

ਸਭ ਕਿਛ ਪੂਰਾ, ਘੱਟ ਵੱਧ ਕਿਛ ਨਾਹੀ। ਨਾਨਕ ਗੁਰਮੁਖ ਐਸਾ ਜਾਣੈ, ਪੂਰੇ ਮਾਹੇ ਸਮਾਹੀ। ਸਲੋਕ ਮਹਲਾ ਤੀਜਾ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਅਭਿਆਗਤ ਇਹ ਨਾ ਆਖੀਐ, ਜਿਨ ਕੈ ਮਨ ਮੈਂ ਭਰਮ, ਤਿਨ ਕੈ ਦਿੱਤੈ ਨਾਨਕਾ, ਤੇਹੋ ਜਿਹਾ ਧਰਮ। ਅਭੈ ਨਿਰੰਜਨ ਪਰਮ ਪਦ, ਤਾਂ ਕਾ ਭੀਖਕ ਹੋਏ, ਤਿਸਕਾ ਭੋਜਨ ਨਾਨਕਾ, ਵਿਰਲਾ ਪਾਏ ਕੋਏ। ਹੋਵਾਂ ਪੰਡਿਤ ਜੋਤ ਕੀ, ਵੇਦ ਪੜਾ ਮੁਖ ਚਾਰ, ਨਵਾਂ ਖੰਡਾ ਵਿੱਚ ਜਾਣੀਆ ਆਪਣੇ ਚੱਜ ਵਿਚਾਰ। ਬ੍ਰਾਹਮਣ ਕੈਲੀ ਘਾਤ, ਕੰਜਕਾ ਅਣਚਾਰੀ ਕਾ ਧਾਨ, ਫਿਟਕ ਫਿਟਕਾ ਕੋੜ ਬਦੀਆ, ਸਦਾ ਸਦਾ ਅਭਿਮਾਨ। ਪਾਹੇ ਤੇ ਜਾਹੇ ਵੀਸਰ, ਨਾਨਕਾ ਇੱਕ ਨਾਮ, ਸਭ ਬੁੱਧੀ ਜਾਲੀ ਐ, ਇੱਕ ਰਹਿ ਤਤ ਗਿਆਨ। ਮਾਥੈ ਜੋ ਤੁਰ ਲਿਖਿਆ, ਸੋ ਮੀਟ ਨਾ ਸਕੈ ਕੋਏ, ਨਾਨਕ ਜੋ ਲਿਖਿਆ ਸੋ ਵਰਤਦਾ, ਸੋ ਬੂਝੈ ਜਿਸ ਨਦਰ ਹੋਏ। ਜਿਨੀ ਨਾਮ ਵਿਸਾਰਿਆ, ਕੂੜੈ ਲਾਲਚ ਲਾਗ, ਧੰਦਾ ਮਾਇਆ ਮੋਹਣੀ, ਅੰਤਰ ਤਿਸ਼ਨਾ ਅੱਗ। ਜਿਨਾ ਵੇਲ ਨਾ ਤੁੰਬੜੀ, ਮਾਇਆ ਠੱਗੇ ਠੱਗ, ਮਨਮੁਖ ਬੰਨ ਚਲਾਈਐ, ਨਾ ਮਿਲੀ ਵਗ ਸਾਗ। ਆਪ ਪੁਲਾਏ ਪੁੱਲੀਐ, ਆਪੇ ਮੇਲ ਮਿਲਾਏ, ਨਾਨਕ ਗੁਰਮੁਖ ਛੁੱਟੀਐ, ਜੇ ਚੱਲੈ ਸਤਿਗੁਰ ਪਾਏ। ਸਾਲਾਹੀ ਸਾਲਾਹਣਾ, ਪੀ ਸੱਚਾ ਸਾਲਾਹੇ, ਨਾਨਕ ਸੱਚਾ ਏਕ ਦਰ, ਬੀ ਭਾਪਰ ਹਰਿਆ ਹੈ।

ਹੋਰ ਪਾਤਸ਼ਾਹੀਆਂ ਕੁੜੀਆਂ ਨਾਮ ਰਤੇ ਪਾਤਸ਼ਾਹ ਜੋ ਪੁਰਖੈ ਕਰ ਭਗਤੀ ਨਾਰ ਹੈ ਅਤ ਲੋਚੈ ਭਗਤੀ ਪਾਏ ਬਹੁ ਰਸ ਸਾਲਣੇ ਸਵਾਰ ਦੀ ਖੱਟ ਰਸ ਮੀਠੇ ਪਾਏ।

ਸਿਰ ਵੇਚਿਆ ਗੁਰ ਆਗੈ ਜਾਏ। ਪੈ ਭਗਤੀ ਭਗਤ ਬਹੁ ਲੋਚਦੇ, ਪ੍ਰਭ ਲੋਚਾ ਪੂਰ ਮਿਲਾਏ। ਹਰ ਪ੍ਰਭ ਵਿਪਰ ਵਾਹ ਹੈ, ਕਿਤ ਖਾਦੈ ਤਿਪਤਾਏ। ਸਤਿਗੁਰ ਕੈ ਭਾਣੈ ਜੋ ਚੱਲੈ, ਤਿਪਤਾਸੈ ਹਰ ਗੁਣ ਗਾਏ। ਧੰਨ ਧੰਨ ਕਲ ਜੁਗ ਨਾਨਕਾ, ਜੇ ਚੱਲੈ ਸਤਿਗੁਰ ਪਾਏ। ਸਤਿਗੁਰੂ ਨਾ ਸੇਵਿਓ, ਸ਼ਬਦ ਨਾ ਰੱਖਿਓ ਉਰਧਾਰ। ਤਿਗ ਤਿਨਾ ਕਾ ਜੀਵਿਆ, ਕਿਤ ਆਏ ਸੰਸਾਰ।

ਨਗਟੇ ਫਿਰੇ ਬਿਨ ਨਾਵੈ ਬਹਿਰੋਏ। ਨਾਨਕ ਜੋ ਤਰ ਕਰਤਾ ਲਿਖਿਆ ਸੋ ਮੇੜ ਨਾ ਸਕੈ ਕੋਏ। ਗੁਰਮੁਖਾਂ ਹਰ ਤਨ ਖੱਟਿਆ।

ਮਨ ਮੁਖ ਚੰਚਲ ਮਤ ਹੈ ਅੰਤਰ ਬੋਧ ਚਤੁਰਾਈ ਕੀਤਾ ਕਰਤਿਆ ਬਿਰਥਾ ਗਿਆ ਇੱਕ ਤਿਲ ਥਾਇ ਨਾ ਪਾਈ ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਕਹਿ ਜਾਈ ਬਿਨ ਸਤਿਗੁਰ ਜਮਕਾਲ ਨਾ ਛੋਡੇ ਦੂਜੈ ਭਾਏ ਖੁਆਈ ਜੋ ਬਿਨ ਜਾਂਦਾ ਨਦਰ ਨਾ ਆਵੇ ਜਰ ਪਹੁੰਚੈ ਮਰ ਜਾਈ ਪੋਤਕ ਲੱਤ ਮੋਹੀਤ ਹੈ ਅੰਤ ਬੇਲੀ ਕੋ ਨਾ ਸਿਖਾਈ ਸਤਿਗੁਰ ਸੇਵੇ ਸੋ ਸੁਖ ਪਾਏ ਨਾਉ ਵਸੈ ਮਨੇ ਆਈ ਨਾਨਕ ਸੇਵ ਸੇਵ ਡੇਵਡ ਪਾਗੀ ਜੇ ਗੁਰਮੁਖ ਨਾਮ ਸਮਾਈ।

ਮੈਲਿਆ ਮੂਏ ਜਨਮ ਪਦਾਰਥ ਖੋਏ ਮਨਮੁਖ ਬੋਲੇ ਅੰਦਲੇ ਤਿਸ ਮੈਗਨੀ ਕਾ ਵਾਸ ਬਾਣੀ ਸੁਰਤ ਨਾ ਬੁਝਣੀ ਸ਼ਬਦ ਨਾ ਕਰੈ ਪ੍ਰਗਾਸ ਉਨੀ ਆਪਣੀ ਅੰਦਰ ਸੁਧ ਨਹੀਂ ਗੁਰ ਬਚਨ ਨਾ ਕਰੈ ਵਿਸਾਸ ਗਿਆਨੀਆਂ ਅੰਦਰ ਗੁਰ ਸ਼ਬਦ ਹੈ ਨਿਤ ਹਰ ਲਿਵ ਸਦਾ ਵਿਗਾਸ

ਸਾਏ ਅੰਤ ਕਾਲ ਜਿੱਥੇ ਤੋਂ ਹੈ ਜਿੱਥੇ ਹੱਥ ਨ ਪਾਏ ਮਨਮੁਖ ਸੇਤੀ ਸੰਗ ਕਰੇ ਮੋਹ ਕਾਲ ਗਦਾਗ ਲਗਾਏ ਮੂੰਹ ਕਾਲੇ ਤਨ ਲੋਭੀਆਂ ਜਸਨ ਜਨਮ ਗਵਾਏ ਸਤ ਸੰਗਤ ਹਰ ਮੇਲ ਪ੍ਰਭ ਹਰ ਨਾਮ ਵਸੇ ਮਨ ਆਏ।

ਸਵਾਤਮ ਰਾਮ ਪਛਾਨ ਮਨਮੁਖ ਬਾਲਕ ਬਿਰਧ ਸਮਾਨ ਹੈ ਜਿਨਾ ਅੰਤਰ ਹਰ ਸੁਰਤ ਨਾਹੀ ਵਿਚੋ ਮੈਂ ਕਰਮ ਕਮਾਵਦੇ ਸਭ ਧਰਮ ਰਾਏ ਕੇ ਜਾਹੀ ਗੁਰਮੁਖ ਅੱਛੇ ਨਿਰਮਲੇ ਗੁਰ ਕੇ ਸ਼ਬਦ ਸੁਭਾਏ ਉਨਾ ਮੈਲ ਪਤੰਗ ਨ ਲੱਗੀ ਜੇ ਚੱਲਣ ਸਤਿਗੁਰ ਪਾਏ ਮਨਮੁਖ ਝੂਠ ਨ ਉਤਰੇ ਜੇ ਸੋ ਤੋ ਬਣ ਪਾਏ ਨਾਨਕ ਗੁਰਮੁਖ ਮੇਲਿਆਨ ਗੁਰ ਕੇ ਅੰਕ ਸਮਾਏ ਬੁਰਾ ਕਰੇ ਸੋ ਕੇ ਹਾਸ ਜੈ ਆਪਣੇ ਰੋ ਆਪੇ ਹੀ ਦਜੈ ਮਨਮੁਖ ਕਮਲਾ ਰਗੜੈ ਲੁਜੈ ਗੁਰਮੁਖ ਹੋਏ ਤੇ ਸਭ ਕੁਛ ਸੁਜੈ ਨਾਨਕ ਗੁਰਮੁਖ ਮਨ ਸੋ ਲੁਜੈ ਜਿਨਾ ਸਤਿਗੁਰ ਪੁਰਖ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ ਓਏ ਮਾਨਸ ਜੂਨ ਨਾ ਆਖੀਆਂ।

ਨਾਲ ਮਨਮੁਖ ਦਰਦ ਸਫਰ ਰਹੇ ਅਦ ਤਿਸਨਾ ਲੋਭ ਵਿਕਾਰ ਮਾਇਆ ਮੋਹ ਨਾ ਚੁੱਕ ਗਈ ਮਰ ਜੰਮੇ ਵਾਰੋ ਵਾਰ ਸਤਿਗੁਰ ਸੇਵ ਸੁਖ ਪਾਇਆ ਅਸ ਤਿਸਨਾ ਤਾਂ ਜਿਵਿਕਾਰ ਜਨਮ ਮਰਨ ਕਾ ਦੁੱਖ ਗਿਆ ਜਨ ਨਾਨਕ

ਕਿਲਵਕ ਪਾਪ ਸਭ ਕੱਟੀਐ ਹੋ ਮੈਂ ਚੁਕੇ ਗੁਮਾਨ ਗੁਰਮੁਖ ਕਮਲ ਵਿਗਸਿਆ ਸਭ ਆਤਮ ਬ੍ਰਹਮ ਪਛਾਣ ਹਰ ਹਰ ਕਿਰਪਾ ਧਾਰ ਪ੍ਰਭ ਜਨ ਨਾਨਕ ਜਪ ਹਰ ਨਾਮ ਤਨਾਸਰੀ ਤਨਵੰਤੀ ਜਾਣੀਐ ਪਾਈ ਜਾਂ ਸਤਿਗੁਰ ਕੀ

ਪਾਈ ਆਪਣੀ ਪਤ ਕੇ ਸਾਧ ਆਪੇ ਖਾਏ ਤਿਸਕਾ ਕਿਆ ਸਲਾਹੀਏ ਪਾਈ ਦਰਸ਼ਨ ਕੋ ਬਲ ਜਾਏ ਸਤਿਗੁਰ।

ਤ੍ਰਿਪਾਣ ਤ੍ਰਿਣ ਤ੍ਰਿਪਣ ਤੁਝੇ ਧਿਆਏ ਦਾ ਆਨੰਦਨ ਸਦਾ ਵਿਹਾਨ ਬਿਨ ਸਤਿਗੁਰ ਕਿਨੇ ਨਾ ਪਾਇਆ ਕਰ ਕਰ ਥੱਕੇ ਵਿਚਾਰ ਨਦਰ ਕਰੇ ਜੇ ਆਪਣੀ ਤਾਂ ਆਪੇ ਲਹਿ ਸਵਾਰ ਨਾਨਕ ਗੁਰਮੁਖ ਜਿਨੀ ਧਿਆਇਆ ਆਏ ਸੇ ਪ੍ਰਵਾਨ ਜੋਗ ਨਾ ਪਗਵੀ ਕੱਪੜੀ ਜੋਗ ਨਾ ਮੈਲੇ ਵੇਸ ਨਾਨਕ ਘਰ ਬੈਠਿਆ ਜੋਗ ਪਾਈਐ ਸਤਿਗੁਰ ਕੈ ਉਪਦੇਸ਼ ਚਾਰੇ ਕੁੰਡਾ ਜੇ ਪਵੈ ਵੇਦ ਪੜੇ ਜੋਗ ਚਾਰ ਨਾਨਕ ਸਾਚਾ ਭੇਟੇ ਹਰ ਮਨ ਵਸੈ ਪਾਵੈ ਮੁਖ ਦੁਆਰ ਨਾਨਕ ਹੁਕਮ ਵਰਤੇ ਖਸਮ ਕਾ ਮਤ ਪਵੀ ਫਿਰੇ ਚੱਲ ਚਿੱਤ ਮਨਮੁਖ ਸੌ ਕਰ ਦੋਸਤੀ ਸੁੱਕੇ ਪੁੱਛੇ ਮਿੱਤ ਗੁਰਮੁਖ ਸੌ ਕਰ ਦੋਸਤੀ ਸਤਿਗੁਰ ਸੌ ਲਾ ਚਿੱਤ ਜੰਮਣ ਮਰਨ ਕਾ ਮੂਲ ਕੱਟੀਐ ਤਾਂ ਸੁੱਖ ਹੋਵੀ ਮਿੱਤ ਪੁੱਲਿਆ

0: ਸਲੋਕ ਮਹੱਲਾ ਚੌਥਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਵਡਭਾਗੀਆਂ ਸੁਹਾਗਣੇ ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਏ
1: ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਏ ਅੰਤਰ ਜੋਤ ਪ੍ਰਗਾਸਿਆ ਨਾਨਕ ਨਾਮ ਸੰਭਾਏ ਵਾਹ ਵਾਹ ਸਤਿਗੁਰ ਪੁਰਖ ਹੈ ਜੈ ਸਾ ਜਾਤਾ ਸੋਏ ਜਿਤ ਮਿਲਿਆ ਤਿਕ ਉਤਰੈ ਤਨ ਮਨ ਸੀਤਲ ਹੋਏ ਵਾਹ ਵਾਹ ਸਤਿਗੁਰ ਸਤਿਪੁਰਖ ਹੈ ਜਿਸਨੂੰ ਸਿਮ ਸਭ ਕੋਏ ਵਾਹ ਵਾਹ ਸਤਿਗੁਰ ਨਿਰਵੈਰ ਹੈ ਜਿਸ ਨਿੰਦਾ ਉਤਲ ਹੋਏ ਵਾਹ ਵਾਹ ਸਤਿਗੁਰ ਸਜਾਣ ਹੈ ਜਿਸ ਅੰਤਰ ਬ੍ਰਹਮ ਵਿਚਾਰ ਵਾਹ ਵਾਹ ਸਤਿਗੁਰ ਨਿਰੰਕਾਰ ਹੈ ਜਿਸ ਅੰਤ ਨਾ ਪਾਰਾਵਾਰ ਵਾਹ ਵਾਹ ਸਤਿਗੁਰੂ ਹੈ ਜੇ ਸੱਚ ਦ੍ਰਿੜਾਏ ਸੋਏ ਨਾਨਕ ਸਤਿਗੁਰੂ ਵਾਹ ਵਾਹ ਜਿਤੇ ਨਾਮ ਪ੍ਰਾਪਤ ਹੋਏ ਹਰ ਪ੍ਰਭ ਸੱਚਾ ਸੋਹਲਾ ਗੁਰਮੁਖ ਨਾਮ ਗੋਵਿੰਦ ਆਨੰਦ ਨਾਮ ਸਲਾਣ ਹਾਰ ਜਪਿਆ ਮਾਨ ਆਨੰਦ ਵਡਭਾਗੀ ਹਰ ਪਾਇਆ ਪੂਰਨ ਪਰਮਾਨੰਦ ਜਾਂ ਨਾਨਕ ਨਾਮ ਸਲਾਹਿਆ ਬੋਣ ਮੰਤਨ ਭੰਗ ਮੂੰਹ ਪਿਰਿਆ ਸੋ ਨੇਹੂ ਕਿਉਂ ਸੱਜਣ ਮਿਲੇ ਪਿਆਰਿਆ ਹੋਂ ਡੰਡੇਂਦੀ ਤਿੰਨ ਸੱਜਣ ਸੱਚ ਸਵਾਰਿਆ ਸਤਿਗੁਰ ਮੈਡਾ ਮਿੱਤ ਹੈ ਜੇ ਮਿਲੇ ਤਾਂ ਇਹ ਮਨਵਾਰਿਆ ਦੇਂਦਾ ਮੂੰਹ ਪਿਰ ਦੱਸ ਹਰ ਸੱਜਣ ਸਿਰਜਣ ਹਾਰਿਆ ਨਾਨਕ ਹਉ ਪਿਰ ਪਾਲੀ ਆਪਣਾ ਸਤਿਗੁਰ ਨਾਲ ਦਿਖਾਲਿਆ ਹੌਂਖੜੀ ਨਿਹਾਲੀ ਪੰਦ ਮਦਮੁ ਸੱਜਣ ਆਵੈ ਕੁਵਾਣ ਮਿਲਾਵੇ ਅੱਜ ਮੈਂ ਪਿਰ ਮੇਲ ਮਿਲਾਵੈ ਹਉ ਜੀਓ ਕਰੀ ਤਿਸ ਵਿਟਾਉਣ ਚਾਹ ਖੰਨੀ ਆਏ ਜੋ ਮੈਂ ਪ੍ਰੀ ਦਿਖਾਵੈ ਨਾਨਕ ਹਰੋਇ ਦਿਆਲ ਤਾਂ ਗੁਰਪੂਰਾ ਮਿਲਾਵੈ ਅੰਤਰ ਜੋਰ ਹੋਂ ਮੈਂ ਤਨ ਮਾਇਆ ਕੁੜੀ ਆਵੇ ਜਾਏ ਸਤਿਗੁਰ ਕਾ ਫਰਮਾਇਆ ਮਨ ਨਾ ਸਕੇ ਦੋ ਤਰ ਤਰਿਆ ਨਾ ਜਾਏ ਨਦਰ ਕਰੇ ਜਿਸ ਆਪਣੇ ਸੋ ਚੱਲੇ ਸਤਿਗੁਰ ਪਾਏ ਸਤਿਗੁਰ ਕਾ ਦਰਸ਼ਨ ਸਫਲ ਹੈ ਜੋ ਇਛੇ ਸੋਫਲ ਪਾਏ ਜਿਨੇ ਸਤਿਗੁਰ ਮੰਨਿਆ ਹੋ ਤਿਨਕੇ ਲਾਗੋਂ ਪਾਏ ਨਾਨਕ ਤਾ ਕਾ ਦਾਸ ਹੈ ਜੇ ਅੰਦਨ ਰਹਿ ਲਿਵਲਾਏ ਜਿੰਨਾ ਪ੍ਰੀ ਪਿਆਰ ਬਿੰਦਰ ਸਿੰਘ ਤ੍ਰਿਪਤੀ ਆਏ ਨਾਨਕ ਮਿਲੇ ਸੁਭਾਏ ਗੁਰਮੁਖੇ ਮਨ ਰੈਸੀ ਆਏ ਜਿੰਨਾ ਪ੍ਰੀ ਪਿਆਰ ਬਿੰਦਰ ਸਿੰਘ ਤ੍ਰਿਪਤੀ ਆਏ ਨਾਨਕ ਮਿਲੇ ਸੁਭਾਏ ਗੁਰਮੁਖੇ ਮਨ ਰੈਸੀ ਆਏ ਜਿੰਨਾ ਪ੍ਰੀ ਪਿਆਰ ਕਿਉਂ ਜੀਵਨ ਪਿਰ ਬਾਰ ਹੈ ਜਾਂ ਸੋ ਦੇਖਣਿਆ ਆਪਣਾ ਨਾਨਕ ਥੀਵਨ ਵੀ ਹਰਾਏ ਜਿੰਨਾ ਗੁਰਮੁਖ ਅੰਦਰ ਨੇ ਹੋਂ ਤੈ ਪ੍ਰੀਤਮ ਸੱਚੇ ਲਾਇਆ ਰਾਤੀ ਅਤੇ ਡਿਉ ਨਾਨ ਪ੍ਰੇਮ ਸਮਾਇਆ ਗੁਰਮੁਖ ਸੱਚੀ ਆਸ਼ਕੀ ਜਿਤ ਪ੍ਰੀਤਮ ਸੱਚਾ ਪਾਈਐ ਅੰਦਰ ਰਹੇ ਆਨੰਦ ਨਾਨਕ ਸਹਿ ਸਮਾਈਐ ਸੱਚਾ ਪ੍ਰੇਮ ਪਿਆਰ ਗੁਰਪੂਰੇ ਤੇ ਪਾਈਐ ਕਵਨ ਹੋਵੇ ਭੰਗ ਨਾਨਕ ਹਰ ਗੁਣ ਗਾਈਐ ਜਿਨ੍ਹਾਂ ਅੰਦਰ ਸੱਚਾ ਨੇ ਉਹ ਕਿਉਂ ਜੀਵਨ ਪਿਰੀ ਵਿਹੂਣੇ ਆ ਗੁਰਮ ਮੇਲੇ ਆਪ ਨਾਨਕ ਚਰੀ ਵਿਛੁਨਿਆ ਜਿਨ ਗਉ ਪ੍ਰੇਮ ਪਿਆਰ ਤੋ ਆਪੇ ਲਾਇਆ ਕਰਮ ਕਰ ਨਾਨਕ ਲਿਓ ਮਿਲਾਏ ਮੈਂ ਜਾਜਕ ਦੀਜੇ ਨਾਮ ਹਰ ਗੁਰਮੁਖ ਹੱਸੈ ਗੁਰਮੁਖ ਰੋਵੈ ਜੇ ਗੁਰਮੁਖ ਕਰੇ ਸਾਈ ਭਗਤ ਹੋਵੈ ਗੁਰਮੁਖ ਹੋਵੇ ਸੋ ਕਰੇ ਵਿਚਾਰ ਗੁਰਮੁਖ ਨਾਨਕ ਪਾਵੇ ਪਾਰ ਜਿਦਾਂ ਅੰਦਰ ਨਾਮ ਨਿਧਾਨ ਹੈ ਗੁਰਬਾਣੀ ਵਿਚਾਰ ਤਿੰਨ ਕਹਿ ਮੁਖ ਸਾਧ ਉਜਲੈ ਤੇ ਸੱਚੇ ਦਰਬਾਰ ਤਿੰਨ ਬਹਿੰਦਿਆਂ ਉੱਠਦਿਆਂ ਕਦੇ ਨਾ ਵਿਸਰੈ ਜੇ ਆ ਬਖਸ਼ੇ ਕਰਤਾਰ ਨਾਨਕ ਗੁਰਮੁਖ ਮਿਲੇ ਨਾ ਵਿਛੜੈ ਜੇ ਮਿਲੇ ਸਿਜਣਹਾਰ ਗੁਰ ਪੀਰਾਂ ਕੀ ਚਾਕਰੀ ਮਾਂ ਕਰੜੀ ਸੁਖਸਾਰ ਨਦਰ ਕਰੇ ਜਿਸ ਆਪਣੇ ਤਿਸ ਲਾਏ ਹੇਤ ਪਿਆਰ ਸਤਿਗੁਰੂ ਕੀ ਸੇਵੇ ਲੱਗਿਆ ਭੌਜਲ ਤਰੇ ਸੰਸਾਰ ਮੰਜਦਿਆ ਫਲ ਪਾਏ ਸੀ ਅੰਤਰ ਬੇਵਿਚਾਰ ਨਾਨਕ ਸਤਿਗੁਰ ਮਿਲਿਆ ਪ੍ਰਭ ਪਾਈਐ ਸਭ ਦੋਹ ਨਿਵਾਰਣ ਹਾਰ ਮਨ ਮੋਹ ਸੇਵਾ ਜੋ ਕਰੈ ਦੂਜੇ ਭਾਏ ਚਿਤ ਲਾਏ ਪੋਤ ਕਲਾਤ ਕਟੰਬ ਹੈ ਮਾਇਆ ਮੋਹ ਵਧਾਏ ਦਰਗੇ ਲੇਖਾ ਮੰਗੀਐ ਕੋਈ ਅੰਤ ਨਾ ਸਕੀ ਛਡਾਏ ਬਿਣ ਨਾਮ ਹੈ ਸਭ ਦੁੱਖ ਹੈ ਦੁਖਦਾਈ ਮੋਹ ਮਾਏ ਨਾਨਕ ਗੁਰਮੁਖ ਨਦਰੀ ਆਇਆ ਮੋਹ ਮਾਇਆ ਵਿਛੜ ਸਭ ਜਾਏ ਗੁਰਮੁਖ ਹੁਕਮ ਮੰਨੇ ਸਹਿ ਕੇਰਾ ਹੁਕਮ ਹੀ ਸੋ ਪਾਏ ਹੁਕਮ ਸੇਵਾ ਹੁਕਮ ਰਾਧਾ ਹੈ ਹੁਕਮ ਸਮੇਂ ਸਮਾਏ ਹੁਕਮ ਵਰਤ ਨੇਮ ਸੋ ਸੰਯਮ ਮੰਚਿੰਦਿਆ ਫਲ ਪਾਏ ਸਦਾ ਸੁਹਾਗਣ ਜੇ ਹੁਕਮੈ ਬੂਜਾਏ ਸਤਿਗੁਰ ਸੇਵੇ ਲਿਵਲਾਏ ਨਾਨਕ ਕਿਰਪਾ ਕਰੇ ਜਿਨ ਉੱਪਰ ਤਿੰਨਾਂ ਹੁਕਮੈ ਲਏ ਮਲਾਏ ਮਨਮੁਖ ਹੁਕਮ ਨਾ ਬੂਜੈ ਬਪੜੀ ਮਨਮੁਖ ਹੁਕਮ ਨਾ ਬੂਜੈ ਬਪੜੀ ਨਿਤੋਮੈ ਕਰਮ ਗਮਾਏ ਵਰਤ ਨੇਮ ਸੋ ਸੰਯਮ ਪੂਜਾ ਪਾਖੰਡ ਪਰਮ ਨਾ ਜਾਏ ਅੰਤਰੋਂ ਕਸੁੱਧ ਮਾਇਆ ਮੋਹ ਬੇਦੇ ਜਿਉ ਹਸਤੀ ਛਾਰ ਉਡਾਏ ਜਿਨ ਪਾਏ ਤਿਸੇ ਨਾ ਚੇਤੈ ਬਿਨ ਚੇਤੇ ਕਿਉਂ ਸੁਖ ਪਾਏ ਨਾਨਕ ਪਰਪੰਚ ਕੀ ਆਤੁਰ ਕਰਤੈ ਪੂਰਬ ਲਿਖਿਆ ਕਮਾਏ ਗੁਰਮੁਖ ਪ੍ਰਤੀਤ ਭਈ ਮਨ ਮਾਨਿਆ ਅੰਦਨ ਸੇਵਾ ਕਰਤ ਸਮਾਏ ਅੰਤਰ ਸਤਿਗੁਰ ਗੁਰੂ ਸਭ ਪੂਜੈ ਸਤਿਗੁਰ ਕਾ ਦਰਸ਼ ਦੇਖੇ ਸਭ ਆਏ ਮੰਨਿਆ ਸਤਿਗੁਰ ਪਰਮ ਵਿਚਾਰੀ ਜਿਤ ਮਿਲਿਆ ਸਿਸ਼ਨਾ ਭੁੱਖ ਸਭ ਜਾਏ ਹੋ ਸਦਾ ਸਦਾ ਬਲਹਾਰੀ ਗੁਰ ਆਪਣੇ ਜੋ ਪ੍ਰਭ ਸੱਚਾ ਦੇਹ ਮਲਾਏ ਨਾਨਕ ਕਰਮ ਪਾਇਆ ਤਿਨ ਸੱਚਾ ਜੋ ਗੁਰਚਰਨੀ ਲੱਗੇ ਆਏ ਜਿਨ ਪ੍ਰੀਆਂ ਸੋਨੇ ਹੋਸੇ ਸੱਜਣ ਮੈਂ ਨਾਲ ਅੰਤਰ ਬਾਰੋ ਫਿਰਾਂ ਬੇਹਿਰਦੇ ਰਖਾਂ ਸੰਭਾਲ ਜਿਨ੍ਹਾਂ ਇੱਕ ਮਨ ਇੱਕ ਚਿਤ ਧਿਆਇਆ ਸਤਿਗੁਰ ਸੋ ਚਿਤ ਲਾਏ ਤਿਨ ਕੀ ਦੁੱਖ ਭੁਖੋਂ ਮੈਂ ਵੱਡਾ ਰੋ ਗਿਆ ਨਿਰਦੋ ਪੈ ਲਿਵਲਾਏ ਗੁਣ ਗਾਵੈ ਗੁਣ ਉਚਰੈ ਗੁਣ ਮੈਂ ਸਵੇ ਸਮਾਏ ਨਾਨਕ ਗੁਰਪੂਰੇ ਤੇ ਪਾਇਆ ਸਹਿ ਮਿਲਿਆ ਪ੍ਰਭ ਆਏ ਮਨ ਮੋਹ ਮਾਇਆ ਮੋਹ ਹੈ ਨਾਮ ਲੱਗੇ ਪਿਆਰ ਕੂੜ ਕਮਾਵੈ ਕੂੜ ਸੰਗ ਰਹਿ ਕੂੜ ਕਰੇ ਆਹਾਰ ਬੇਖ ਮਾਇਆ ਤਨ ਸੰਚ ਮਰੈ ਅੰਤੋਏ ਸਭ ਛਾਰ ਕਰਮ ਧਰਮ ਸੋ ਸੰਯਮ ਕਰੈ ਅੰਤਰ ਲੋਭ ਕਾਰ ਨਾਨਕ ਮਨ ਮੁਖ ਜੇ ਕਮਾਵੈ ਸੋ ਥਾਏ ਨਾ ਪਵੈ ਦਰਗੇ ਹੋਏ ਖਵਾਰ ਸਭਨਾ ਰਾਗਾਂ ਵਿੱਚ ਸੋ ਭਲਾ ਪਾਈ ਜਿਤ ਵਸਿਆ ਮਨ ਆਏ ਰਾਗ ਨਾਦ ਸਭ ਸੱਚ ਹੈ ਕੀਮਤ ਕਹੀ ਨਾ ਜਾਏ ਰਾਗ ਨਾਦੇ ਬਾਰ ਆਏ ਨੀ ਹੁਕਮ ਨਾ ਬੂਝਿਆ ਜਾਏ ਨਾਨਕ ਮੈਂ ਬੂਝੇ ਤਿੰਨਾ ਰਾਸ ਹੋਏ ਸਤਿਗੁਰ ਸੋਜੀ ਪਾਏ ਸਭ ਕੁਛ ਤਿਸ ਤੇ ਹੋਇਆ ਜੋ ਤਿਸੇ ਦੀ ਰਜਾਏ ਸਤਿਗੁਰ ਵਿੱਚ ਅੰਮ੍ਰਿਤ ਨਾਮ ਹੈ ਅੰਮ੍ਰਿਤ ਕਹੇ ਕਹਾਏ ਗੁਰਮਤਿ ਨਾਮ ਨਿਰਮਲ ਆਉ ਨਿਰਮਲ ਨਾਮ ਤੇ ਆਏ ਅੰਮ੍ਰਿਤ ਬਾਣੀ ਤਤ ਹੈ ਗੁਰਮੁਖ ਵਸੇ ਮਨ ਆਏ ਹਿਰਦੇ ਕਰਨ ਪ੍ਰਗਾਸਿਆ ਜੋਤੀ ਜੋਤ ਮਲਾਏ ਨਾਨਕ ਸਤਿਗੁਰ ਤਿੰਨ ਕੋ ਮੇਲਿਨ ਜਿੰਤੁਰ ਮਸਤ ਭਾਗ ਲਿਖਾਏ ਅੰਦਰ ਤਿਸ਼ਨਾ ਅੱਗ ਹੈ, ਮਨ ਮੋਹ ਭੁੱਖ ਨਾ ਜਾਏ, ਮੋਹ ਕਟਾਮਸਾ ਕੂੜ ਹੈ, ਕੂੜ ਰਿਹਾ ਲਪਟਾਏ। ਆਮਦਨ ਚਿੰਤਾ ਚਿੰਤਵੈ, ਚਿੰਤਾ ਬਦਾ ਜਾਏ, ਜੰਮਣ ਮਰਨਾ ਚੁੱਕੇ, ਹਉਮੈ ਕਰਮ ਗਮਾਏ। ਗੁਰ ਸੁਣਾਈ ਉਭਰੈ, ਨਾਨਕ ਲੈ ਛਡਾਏ, ਸਤਿਗੁਰ ਪੁਰਖਰ ਧਿਆਇੰਦਾ, ਸਤ ਸੰਗਤ ਸਤਿਗੁਰ ਪਾਏ। ਸਤ ਸੰਗਤ ਸਤਿਗੁਰ ਸਿਮਦੈ, ਹਰ ਮੇਲੇ ਗੁਰ ਮੇਲਾ ਏ। ਇਹ ਭਉ ਜਲ ਜਗ ਸੰਸਾਰ ਹੈ, ਗੁਰ ਬੋਇਤ ਨਾਮ ਤਰਾਏ। ਗੁਰ ਸਿੱਖੀ ਭਾਣਾ ਮੰਨਿਆ, ਗੁਰ ਪੂਰਾ ਪਾਰ ਲੰਘਾਏ। ਗੁਰ ਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਵੀ ਗਤ ਪਾਏ। ਤੁਰ ਮਸਤਕ ਹਰ ਪ੍ਰਭ ਲਿਖਿਆ, ਗੁਰੂ ਨਾਨਕ ਮਿਲਿਆ ਆਏ। ਜਮ ਕੰਗਰ ਮਾਰ ਬਦਾਰ ਅੰਦਰ ਗਏ ਲੈ ਛਡਾਏ, ਗੁਰਸਿੱਖਾਂ ਨੂੰ ਸੁਭਾ ਸਰ ਤੂਠਾ ਮੇਲ ਮਿਲਾਏ। ਗੁਰਪੂਰੇ ਹਰ ਨਾਮ ਦੜਾਇਆ, ਜਿਨ ਵਿੱਚੋਂ ਪਰਮ ਚੁਕਾਇਆ। ਰਾਮ ਨਾਮ ਕਰ ਚਾ ਕੀਰਤਾਂ, ਰਾਮ ਨਾਮ ਹਰ ਕੀਰਤ ਗਾਏ। ਗਰ ਚਰਨ ਮਗ ਦਿਖਾਇਆ, ਹੋਮੇ ਮਾਰੇ ਕਿਲੇ ਲਾਗੀ ਅੰਤਰ ਨਾਮ ਵਸਾਇਆ। ਗੁਰਮਤਿ ਜਮ ਜੋਇ ਨ ਸਕੈ, ਸਚੇ ਨਾਹੀਂ ਸਮਾਇਆ। ਸਭ ਆਪੇ ਅਵਰਤੇ ਕਰਤਾ, ਜੋ ਭਾਵੇ ਸੋ ਨਾਵੇਂ ਲਾਇਆ। ਜਨ ਨਾਨਕ ਲਾਉਣ ਲੈ ਤਾਂ ਜੀਵੈ, ਬਿਨ ਨਾਵੇਂ ਖਿਨ ਮਰ ਜਾਇਆ। ਮਨ ਅੰਤਰ ਹੋਮੇ ਰੋ, ਪਰਮ ਭੂਲੇ ਹੋਮੇ ਸਾਕ ਦੁਰਜਣਾ। ਨਾਨਕ ਰੋ ਗਵਾਏ, ਮਿਲ ਸਤਿਗੁਰ ਸਾਧੂ ਸੱਜਣਾ। ਗੁਰਮਤਿ ਹਰ ਹਰ ਬੋਲੇ, ਹਰ ਪ੍ਰੇਮ ਹਰ ਪ੍ਰੇਮ ਕਸਾਈ ਪੇ ਦਿਨਸਰਾ, ਹਰ ਪ੍ਰੇਮ ਕਸਾਈ ਦਿਨਸਰਾ, ਰਤੀ ਹਰ ਅੰਗ ਚੋਲੈ। ਗੁਰਮਤਿ ਹਰ ਹਰ ਬੋਲੈ, ਹਰ ਪ੍ਰੇਮ ਕਸਾਈ ਦਿਨਸਰਾਤ, ਹਰ ਰਤੀ ਹਰ ਰੰਗ ਚੋਲੈ। ਹਰ ਜੈਸਾ ਪੁਰਖ ਨ ਲੱਭੈ, ਸਭ ਦੇਖਿਆ ਜਗਤ ਮੈਂ ਟੋਲੈ। ਗੁਰ ਸਤਿਗੁਰ ਨਾਮ ਦੜਾਇਆ, ਮਨ ਅੰਤਰ ਕਾਹੂ ਡੋਲੈ। ਜਨ ਨਾਨਕ ਹਰ ਕਾ ਦਾਸ ਹੈ, ਗੁਰ ਸਤਿਗੁਰ ਕੇ ਗੁਲ ਗੋਲੈ। ਸਲੋਕ ਮਹਲਾ ਪੰਜਵਾਂ। ਇਕ ਓਅੰਕਾਰ ਸਤਿਗੁਰ ਪ੍ਰਸਾਦ, ਰਤੇ ਸੇ ਜੇ ਮੁਖ ਨਾ ਮੋੜਨ, ਜਿਨੀ ਜਾਤਾ ਸਾਈ। ਚੜ ਜੜ ਪਾਉਂਦੇ ਕੱਚੇ ਬਿਰਹੀ, ਜਿਨ੍ਹਾਂ ਘਰ ਨ ਆਈ ਤਣੀ ਵਿਹੂਣਾ। ਪਾੜ ਪਟੰਬਰ ਪਾਹੀ ਸੇਤੀ ਜਲ ਲੈ, ਤੂੜੀ ਵਿੱਚ ਲੜੰਦੜੀ ਸੋਹਾ, ਤੂੜੀ ਵਿੱਚ ਲੜੰਦੜੀ ਸੋਹਾ, ਨਾਨਕ ਤੈ ਸਹਿਣਾ ਲੈ। ਗੁਰ ਕੈ ਸ਼ਬਦ ਰਾਧੀ ਐ, ਨਾਮ ਰੰਗ ਬੈਰਾਗ, ਜੀਤੇ ਪੰਜ ਬਰਾਈਆ, ਨਾਨਕ ਸਭ ਮਾਰੂਏ ਰਾਗ। ਜਾਮੂ ਇਕ ਤਾਂ ਲੱਖ ਤੋ, ਜਿੱਤੀ ਪਿੰਨੜੇ ਦਰ ਕਿਤੜੇ, ਬਾਹਮਣ ਬਿਰਥਾ ਗਿਓ ਜਨਮ, ਜਿਨ ਕੀ ਤੋ ਸੋ ਵਿਸਰੈ। ਸੋਰ ਸੋਰਾ ਪੀ ਜੀ ਆਏ, ਕਹੂ ਨਾ ਫੀਕਾ ਹੋਏ, ਨਾਨਕ ਰਾਮ ਨਾਮ ਗੁਣ ਗਾਈ ਹੈ, ਦਰਗਹਿ ਨਿਰਮਲ ਸੋਏ। ਜੋ ਪ੍ਰਭ ਰੱਖੇ ਆਪ, ਤਿਨ ਕੋਇ ਨ ਮਾਰੀ, ਅੰਦਰ ਨਾਮ ਦਾਨ ਸਦਾ ਗੁਣ ਸਾਰੀ। ਏਕਾ ਟੇਕਾ ਗੰਮ, ਮਨ ਤਨ ਪ੍ਰਧਾਰੀ, ਲੱਗਾ ਰੰਗ ਉਪਾਰ ਕੋ ਨਾ ਉਤਾਰੀ, ਗੁਰਮੁਖ ਹਰ ਗੁਣ ਗਾਏ ਸਹਿ ਸੁਸਾਰੀ। ਨਾਨਕ ਨਾਮ ਨਿਧਾਰ ਦਿਓ ਰਾਰੀ, ਕਰੇ ਚੰਗਾ ਮਾਣ, ਦੋਈ ਗੰਤ ਲਾਏ, ਆਪਣੀ ਨਾ ਨਿਹਾਲਿਆ ਪੇਲਿਹੁ ਲਾਏ। ਜਨ ਦਿਓ ਮਤੀ ਅਵਦੇਸ ਵਿੱਚੋਂ ਪਰਮ ਜਾਏ, ਜੋ ਤੁਰ ਲਿਖਿਆ ਲੇ ਸੋਈ ਸਭ ਕਮਾਏ। ਸਾਵਗੇ ਦੇ ਦੇਵਸ ਦੂਜੀ ਨਾਹੇ ਜਾਏ, ਨਾਨਕ ਸੁਖ ਆਨੰਦ ਪੈ ਪ੍ਰਭ ਕੀ ਮਨ ਰਜਾਏ। ਗੁਰਪੂਰਾ ਜਿਨ ਸਿਮਰਿਆ,

ਕਰ ਦੇ ਹਾਏ ਹਾਏ ਨਾਨਕ ਜੋ ਮਥਨ ਮਦਾਣੀਆਂ ਤਿਉ ਮਥੈ ਧਰਮ ਰਾਏ ਨਾਮ ਧਿਆਨ ਸਾਜਨਾ ਜਨ ਪਧਾਰ ਜੀਤ ਨਾਨਕ ਧਰਮ ਐਸੇ ਜਵੈ ਕੀਤੋ ਪਵਨ ਪੁਨੀਤ ਖੁਬੜੀ ਕਥਾਏ ਮਿੱਠੀ ਗਣਕ ਮੰਤਰੀਆ ਨਾਨਕ ਸੇ ਉਬਰੈ ਜਿਨਾ ਭਾ ਮਥਾਏ ਸੂਤੜੇ ਸੁਖੀ ਸਵਨ ਜੋ ਰੱਤੇ ਸਹਿ ਆਪਣੇ ਪ੍ਰੇਮ ਸ਼ੋਭਾ ਤਣੀ ਸੋ ਅਠੇ ਪੈਰ ਲਵਨ ਸੁਤੜੇ ਸੰਖ ਮਾਇਆ ਝੂਠੀ ਕਾਰਣੇ ਨਾਨਕ ਸੇ ਜਾਗਨ ਜਰਸਨਾ ਨਾਮ ਉਚਾਰਣੇ ਮਿਰਗ ਤਿਸ਼ਨਾ ਭੇ ਪੂਰਣੇ ਬੂਠੇ ਨਰਗੰਧਰਬ ਜਿਨੀ ਸੱਚ ਰਾਧਿਆ ਨਾਨਕ ਮਨ ਥਨ ਪਬ ਪਤਤ ਉਧਾਰਨ ਪਾਰ ਬ੍ਰਹਮ ਸਮਰੱਥ ਪੁਰਖ ਅਪਾਰ ਜਿਸੇ ਉਧਾਰੇ ਨਾਨਕਾ ਸੋ ਸਿਮਰੇ ਸਿਜਣਹਾਰ ਦੂਜੀ ਛੋੜ ਕਵਾਟੜੀ ਇੱਕ ਸਿਉ ਚਿਤ ਲਾਏ ਦੂਜੇ ਪਾਵੀ ਨਾਨਕਾ ਵੈਣ ਲੜੰਦੜੀ ਜਾਏ ਤੇ ਹਟੜੇ ਬਾਜ਼ਾਰ ਸੌਦਾ ਕਰਨ ਵਣ ਜਾ ਰਿਹਾ ਸੱਚ ਵਖਰ ਜਿਨੀ ਲਦਿਆ ਸੇ ਸਚੜੇ ਪਾਸਾਰ ਪੰਥਾ ਪ੍ਰੇਮ ਨਾ ਜਾਣੀ

ਲਹਾ ਸੋ ਸਜਣ ਟੋਲ ਸਜਣ ਸਚਾ ਪਾਤਸ਼ਾਹ ਸਿਰ ਸ਼ਾਮ ਦੇਸ਼ਾ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੈਸਾ ਸਜਣ ਸਚਾ ਪਾਤਸ਼ਾਹ ਸਿਰ ਸ਼ਾਮ ਦੇਸ਼ਾ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵਿਸਾਰ ਕਿਉ ਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਨਾਮਾ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਕਹੋ ਨਾਨਕ ਹਰ ਭਜ ਮੰਦਾ ਜੈ ਬਿਦ ਜਲ ਕੋ ਮੀਨ ਬਿਖਿਆਨ ਸਿਉ ਕਾਹੇ ਰਚਿਓ ਨਿਮਕ ਨ ਹੋ ਉਦਾਸ ਕਹੋ ਨਾਨਕ ਭਜ ਹਰ ਮੰਦਾ ਪਰੈ ਨ ਜਮ ਕੀ ਪਾਸ ਤਰਨਾ ਪੋਇਉ ਹੀ ਗਇਓ ਲਿਓ ਜਰਾ ਤਨ ਜੀਤ ਕਉ ਨਾਨਕ ਭਜ ਹਰ ਮੰਦਾ ਔਧ ਜਾਤ ਹੈ ਬੀਤ ਬਿਰਧ ਪਿਓ ਸੂਜੈ ਨਹੀਂ ਕਾਲ ਪਹੁੰਚਿਓ ਆਨ ਕਉ ਨਾਨਕ ਨਰ ਬਾਬਰੇ ਕਿਉ ਨ ਭਜੈ ਭਗਵਾਨ ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰ ਮਾਨ ਇਨ ਮੈਂ ਕਾ ਸੰਗੀ ਨਹੀਂ ਨਾਨਕ ਸਾਚੀ ਜਾਨ ਪਤਿਤ ਉਧਾਰਨ ਪੈ ਹਰਨ ਹਰ ਅਨਾਥ ਕੈ ਨਾਥ ਕਹੋ ਨਾਨਕ ਤਹਿ ਜਾਨੀ ਹੈ ਸਦਾ ਬਸਤ ਤੁਮ ਸਾਥ ਤਨ ਤਨ ਜੈ ਤੋ ਕੋ ਦਿਓ ਤਾ ਸਿਓ ਨਿਹੋ ਨ ਕੀਨ ਕਉ ਨਾਨਕ ਨਰ ਬਾਬਰੇ ਅਬ ਕਿਉ ਡੋਲਤ ਦੀਨ ਤਨ ਤਨ ਸੰਪੈ ਸੁਖ ਦਿਓ ਅਰਜੈ ਨੀ ਕੈ ਤਾਮ ਕਉ ਨਾਨਕ ਸੁਨ ਰੇ ਮੰਦਾ ਸਿਮਰਤ ਕਾਹੇ ਨਾ ਰਾਮ ਸਭ ਸੁਖ ਦਾਤਾ ਰਾਮ ਹੈ ਦੂਸਰ ਨਾਹਿਨ ਕੋਇ ਕਉ ਨਾਨਕ ਸੁਨ ਰੇ ਮਨਾ ਤੇ ਸਿਮਰਤ ਗਤ ਹੋਏ ਜੇ ਸਿਮਰਤ ਗਤ ਪਾਈਐ ਤੇ ਭਜ ਰਹਿ ਤੈ ਮੀਤ ਕਉ ਨਾਨਕ ਸੁਨ ਰੇ ਮਨਾ ਔਧ ਕਟਤ ਹੈ ਨੀਤ ਪਾਂਚ ਤਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ ਜਹ ਤੇ ਉਪਜਿਓ ਨਾਨਕਾ ਲੀਨ ਤਾਹੇ ਮੈਂ ਮਾਨ ਕਾਡ ਕਾਡ ਮੈਂ ਹਰ ਜੂ ਬਸੈ ਸੰਤਨ ਕਿਹੋ ਪੁਕਾਰ ਕਉ ਨਾਨਕ ਤੇ ਭਜ ਮਨ ਪਉ ਨਿਦ ਉਤਰੇ ਪਾਰ ਸੁਖ ਦੁਖ ਜੇ ਪਰਸੈ ਨਹੀਂ ਲੋਭ ਮੋਹ ਅਭਮਾਨ ਕਉ ਨਾਨਕ ਸੁਨ ਰੇ ਮੰਨਾ ਸੋ ਮੂਰਤ ਭਗਵਾਨ
ਉਸਤਤ ਨਿੰਦਿਆ ਨਾਹੀਂ ਜੈ ਕੰਚਨ ਲੋ ਸਮਾਨ ਕਉ ਨਾਨਕ ਸੁਨ ਰੇ ਮਾਨਾ ਮੁਗਤ ਤਾਹੇ ਤੈ ਜਾਨ ਹਰਖ ਸੋਗ ਜਾ ਕੇ ਨਹੀਂ ਬੈਰੀ ਮੀਤ ਸਮਾਨ ਕਉ ਨਾਨਕ ਸੁਨ ਰੇ ਮਾਨਾ ਮੁਗਤ ਤਾਹੇ ਤੈ ਜਾਨ ਪੈ ਕਾਹੂ ਕੋ ਦੇਤ ਨੈ ਨੈ ਪੈ ਮਾਨ ਤਿਆਨ ਕਉ ਨਾਨਕ ਸੁਨ ਰੇ ਮਾਨਾ ਗਿਆਨੀ ਤਾਹੇ ਬਖਾਨ ਜੇ ਬਿਖਿਆ ਸਗਲੀ ਤਜੀ ਲਿਓ ਪੇਖ ਬੈਰਾਗ ਕਉ ਨਾਨਕ ਸੁਨ ਰੇ ਮਾਨਾ ਤੇ ਨਰ ਮਾਥੇ ਪਾਗ ਜੇ ਮਾਇਆ ਮਮਤਾ ਤਜੀ ਸਭ ਤੇ ਪਿਓ ਦਾਸ ਕਉ ਨਾਨਕ ਸੁਨ ਰੇ ਮਾਨਾ ਤੇ ਕਟ ਬ੍ਰਾਹਮਣ ਵਾਸ ਜੇ ਪ੍ਰਾਣੀ ਹੋ ਮੈਂ ਤਜੀ ਕਰਤਾ ਰਾਮ ਪਛਾਨ ਕਉ ਨਾਨਕ ਵੈ ਮੁਕਤ ਨਰ ਏ ਮਨ ਸਾਚੀ ਮਾਨ ਪੈ ਨਾਸਨ ਦੁਰਮਤ ਹਰਨ ਕਲ ਮੈਂ ਹਰ ਕੋ ਨਾਮ ਨਿਸ ਦਿਨ ਜੋ ਨਾਨਕ ਭਜੈ ਸਫਲ ਹੋਏ ਤੈ ਕਾਮ ਜੇ ਬਾ ਗੁਣ ਗੋਬਿੰਦ ਭਜੋ ਕਰਨ ਸੁਨੋ ਹਰ ਨਾਮ ਕਉ ਨਾਨਕ ਸੁਨ ਰੇ ਮਾਨਾ ਪਰੇ ਨ ਜਮ ਕੈ ਤਾਮ ਜੋ ਪ੍ਰਾਣੀ ਮਮਤਾ ਤਜੈ ਲੋਭ ਮੋਹੰਕਾਰ ਕਉ ਨਾਨਕ ਆਪਣ ਤਰੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਰਾਮ ਕਲੀ ਮਹਲਾ ਤੀਜਾ। ਆਨੰਦ ਕਿਆ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ।

ਨਾਮਿ ਸੱਚੇ ਸਾਹਿਬ ਹੋ ਕਿਆ ਨਾਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂ ਸੋ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਗੁਰਬਾਣ ਗੀਤਾ ਗੁਰੂ ਵਿਟੋ ਜੇ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਕਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੋ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੋ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਵਡ ਪਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਬਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸੁਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਿ ਤੇ ਪਵਿੱਤ ਸਤਿਗੁਰ ਆਪਰ ਪੂਰੇ

ਤਖਤਾ ਸਰਬੱਤ ਗੁਰਦੁਆਰਿਆਂ ਜੀ ਕਾ ਦੇ ਅੰਦਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿ ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰਿਛਿਆ ਜਾ ਦੇ ਤੇ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੇ ਅਟਲ ਧਰਮ ਗਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਾਤ ਉੱਚੀ ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰ ਜਾਮੀ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪਾਉਂਦੇ ਸਦਾ ਸਹਾਇ ਦਾਰ ਪਿਤਾ ਜੀ ਆਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੇ ਓਨੇ ਆਸਰਿਆਂ ਦੇ ਆਸਰਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀਓ ਆਪ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਆਪ ਦੀ ਅਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ ਆਪ ਦੇ ਹਜ਼ੂਰ ਹਵਤਾ ਵਰਦਾਰੀ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਆਪ ਨੇ ਕਿਰਪਾ ਕੀਤੀ ਹਰ ਸਾਲ ਦੀ ਤਰ੍ਹਾਂ ਆਪ ਦੇ ਦਰੋਂ ਘਰੋਂ ਵਰਸਾਏ ਨਗਰ ਛਾਪਾ ਜ਼ਿਲ੍ਹਾ ਬਰਨਾਲਾ ਦੀਆਂ ਸਮੂਹ ਸੰਗਤਾਂ ਨਗਰ ਨਿਵਾਸੀ ਪਰਿਵਾਰਾਂ ਨੂੰ ਆਪ ਦੇ ਚਰਨ ਪ੍ਰਸੰਗ ਕਰਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਸ੍ਰੀ ਅਖੰਡ ਪਾਠ ਸਾਹਿਬ ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਬਖਸ਼ਿਸ਼ ਕੀਤੀ ਨਗਰ ਛਾਪਾ ਦੀਆਂ ਸਮੂਹ ਸੰਗਤਾਂ ਨਗਰ ਨਿਵਾਸੀ ਪਰਿਵਾਰਾਂ ਵੱਲੋਂ ਨਗਰ ਦੀ ਚੜ੍ਹਦੀ ਕਲਾ ਲਈ ਪਰਿਵਾਰਾਂ ਦੀ ਸੁੱਖ ਸ਼ਾਂਤੀ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ ਕਾਰੋਬਾਰਾਂ ਦੀਆਂ ਬਿਰਤਾਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਦੀ ਜਾਚਨਾ ਕਰਦੇ ਹਾਂ ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਸਮਰਪਣ ਦਾ ਸਰਬੱਤ ਦੇ ਭਲੇ ਲਈ ਅਤੇ ਇਸ ਨਗਰ ਦੇ ਸਮੂਹ ਪਰਿਵਾਰਾਂ ਧੀਆਂ ਭੈਣਾਂ ਦੇ ਪਰਿਵਾਰਾਂ ਦੀ ਚੜ੍ਹਦੀ ਕਲਾ ਸ਼ੁਕਰਾਨੇ ਵਜੋਂ ਆਪ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਆਪ ਦੀ ਅਲਾਹੀ ਬਾਣੀ ਦੇ ਸ੍ਰੀ ਅਖੰਡ ਪਾਠ ਆਰੰਭ ਕੀਤੇ ਗਏ ਆਪ ਦਾ ਕੋਟਾਨ ਕੋਟ ਸ਼ੁਕਰ ਹੈ ਐਸ ਵਕਤ ਸੰਪੂਰਨ ਹੋਏ ਤਥਾ ਭੋਗ ਪਏ ਨੇ ਪਾਠੀ ਸਿੰਘਾਂ ਕੋਲੋਂ ਪਾਠ ਕਰਦੇ ਹਾਂ ਨਗਰ ਨਿਵਾਸੀ ਪਰਿਵਾਰਾਂ ਕੋਲੋਂ ਸੇਵਾ ਕਰਦੇ ਹਾਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਕੀਤੀ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨੀ ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਨਗਰ ਨਿਵਾਸੀ ਪਰਿਵਾਰਾਂ ਦੇ ਹਿਰਦਿਆਂ ਵਿੱਚ ਵਸਾਉਣਾ ਦਰੋਂ ਘਰੋਂ ਵਰਸਾਏ ਨਗਰ ਤੇ ਸਿਰ ਤੇ ਮਿਹਰ ਭਰਿਆ ਥੱਕਣਾ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਥੱਕਣਾ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਪ੍ਰੇਮ ਪਿਆਰ ਅਥਵਾਕ ਦੀਆਂ ਦਾਤਾਂ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀ ਸੇਵਾ ਕਰਨ ਦਾ ਉਦਮ ਬਲ ਬਖਸ਼ਿਸ਼ ਕਰਨਾ ਸਮੂਹ ਪਰਿਵਾਰਾਂ ਦੇ ਕਾਰੋਬਾਰਾਂ ਦੀ ਬਰਕਤਾਂ ਬਖਸ਼ਿਸ਼ ਕਰਨੀਆਂ ਧੀਆਂ ਭੈਣਾਂ ਦੇ ਪਰਿਵਾਰਾਂ ਵਿੱਚ ਸੁੱਖ ਵਰਤਾਉਣੀ ਦੇਸ਼ ਵਿਦੇਸ਼ ਬੈਠੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਸ਼ੁਕਰਾਨੇ ਵਜੋਂ ਸਮੂਹ ਨਗਰ ਨਿਵਾਸੀ ਪਰਿਵਾਰਾਂ ਨੂੰ ਆਪ ਨੂੰ ਸੁੰਦਰ ਮਾਲੇ ਬੇਅੰਤ ਮਾਇਆ ਅਤੇ ਆਪ ਸੰਗਤਾਂ ਦੀ ਸੇਵਾ ਕੀਰਤਨ ਅਤੇ ਗੁਰੂ ਲੰਗਰ ਦੁਆਰਾ ਕੀਤੀ ਜਾ ਰਹੀ ਹੈ ਮਿਹਰ ਕਰਨੀ ਦਾਤਾ ਜੀ ਜਿਨ੍ਹਾਂ ਜਿਨ੍ਹਾਂ ਨਗਰ ਵਾਸੀ ਪਰਿਵਾਰਾਂ ਵੱਲੋਂ ਇਸ ਸੇਵਾ ਵਿੱਚ ਸਹਿਯੋਗ ਬਖਸ਼ਿਆ ਸਭ ਦੀ ਸੇਵਾ ਥਾਏ ਪਾਉਣੀ ਸਿਰ ਤੇ ਮਿਹਰ ਭਰਿਆ ਤੱਕਣਾ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਅੰਗ ਸੰਗ ਸਹਾਈ ਹੋ ਕੇ ਵਰਤਣਾ ਸ਼ੁਭ ਭਾਵਨਾ ਪੂਰੀਆਂ ਕਰਨੀਆਂ ਦਰੋਂ ਘਰੋਂ ਵਰਸਾਏ ਬੀਬੀ ਪਰਮਜੀਤ ਕੌਰ ਮਾਂਗੜ ਪਰਿਵਾਰ ਵੱਲੋਂ ਪਰਿਵਾਰ ਦੀ ਚੜ੍ਹਦੀ ਕਲਾ ਬੱਚਿਆਂ ਦੀ ਚੜ੍ਹਦੀ ਕਲਾ ਅਤੇ ਤੰਦਰੁਸਤੀ ਦੀ ਜਾਚਨਾ ਕਰਦਿਆਂ ਹੋਇਆਂ ਅੱਜ ਦੇ ਸਮੁੱਚੇ ਦਿਨ ਦੀ ਦੇਗ ਦੀ ਸੇਵਾ ਹੋ ਰਹੀ ਮਿਹਰ ਕਰਨੀ ਦਾਤਾ ਜੀ ਬੀਬੀ ਪਰਮਜੀਤ ਕੌਰ ਮਾਂਗੜ ਦੇ ਸਿਰ ਤੇ ਮਿਹਰ ਭਰਿਆ ਤੱਕਣਾ ਤੰਦਰੁਸਤੀਆਂ ਬਖਸ਼ੀਆਂ ਪਰਿਵਾਰ ਵਿੱਚ ਸੁੱਖ ਵਰਤਾਉਣਾ ਚੜ੍ਹਦੀ ਕਲਾ ਬਣੀ ਸੇਵਾ ਥਾਏ ਪਾਉਣੀ ਹੋਰ ਜੋ ਮਾਈ ਭਾਈ ਗੁਰਮ ਪਿਆਰੇ
ਆਪ ਦੇ ਚਰਨਾਂ 'ਚ ਤਿਲ ਫੁੱਲ ਭੇਟਾਵਾਂ, ਰਸਤਾ ਆਦਿਕ ਦੇਗਾਂ ਵਾਸਤੇ ਮਾਇਆ ਅਰਦਾਸ ਕਰਾਈ, ਜਿਨ੍ਹਾਂ ਜਿਨ੍ਹਾਂ ਗੁਰਮੁਖ ਪਰਿਵਾਰਾਂ ਵੱਲੋਂ ਗੁਰਦੁਆਰਾ ਸਾਹਿਬ ਦੀ ਨਵੀਂ ਬਿਲਡਿੰਗ ਵਾਸਤੇ ਮਾਇਆ ਅਰਦਾਸ ਕਰਾਈ, ਸਰਬੱਤ ਦੀ ਸੇਵਾ ਥਾਏ ਪਾਉਣੀ, ਸਿਰ ਤੇ ਮਿਹਰ ਭਰਿਆ ਤਰਕਣਾ, ਸਰਬੱਤ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਇਸ ਅਸਥਾਨ ਦੇ ਸਿਰ ਤੇ ਮਿਹਰ ਭਰਿਆ ਤਰਕਣਾ, ਸਮੂਹ ਸੇਵਾਦਾਰਾਂ ਤੇ ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਿਸ਼ ਕਰਨਾ, ਪਵਿੱਤਰ ਹਜ਼ੂਰੀ ਵਿੱਚ ਛਾਪਾ ਨਗਰ ਅਤੇ ਬੀਬੀ ਪਰਮਜੀਤ ਕੌਰ ਮਾਂਗੜ ਪਰਿਵਾਰਾਂ ਵੱਲੋਂ ਕੜਾਹ ਪ੍ਰਸ਼ਾਦ ਦੇਗਾ ਹਾਜ਼ਰਾ ਦਾਰ ਪ੍ਰਵਾਨ ਹੋਵੇ, ਪ੍ਰਵਾਨ ਦੇ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਬੀਬੀ ਜਸਵੀਰ ਕੌਰ ਦੀ ਤੰਦਰੁਸਤੀ ਦੇਹ ਰੋਗਤਾ ਲਈ ਅਰਦਾਸ ਹੈ, ਮਿਹਰ ਕਰੋ ਦਾਤਾ ਜੀ ਤੰਦਰੁਸਤੀ ਬਖਸ਼ ਕੇ ਨਿਹਾਲ ਕਰਨਾ, ਐਸ ਵੇ ਦੀਵਾਨ ਸੱਜ ਰਹੇ ਨੇ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਮਿਹਰ ਕਰਾਓ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕਾ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਆ ਜੋ ਪ੍ਰਭ ਕਹੋ ਮਿਲ ਬੋਚ ਹੈ।

ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ ਤੁਮਦਾ ਤੇ ਠਾਕਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਕ ਨਿਮ ਤੁਮ ਹੀ ਪ੍ਰਤਪਾਲੋ ਹਮ ਭਾਰਗ ਤੁਮ ਰਹਿ ਧਾਰੇ ਜਿਹਵਾ ਏਕ ਕਵਣ ਗੁਣ ਕਹੀਐ ਬੇਸ਼ਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕਿਨਹੀ ਲਈਐ ਰਹਾਓ ਕੋਟ ਬਰਾਦ ਹਮਾਰੇ ਖੰਡੋ ਅਨਕ ਵਿਧੀ ਸਮਝਾਵੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਣ ਬਿਰਦ ਰਖਾਵੋ ਤੁਮਰੇ ਸਰਨ ਤੁਮਾਰੀ ਆਸਾ ਤੁਮ ਹੀ ਸਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਸੋ ਕਹੋ ਟਲ ਗੁਰ ਸੇਵੀ ਐ ਐਨਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਵਾਹਿਗੁਰੂ ਜੀ ਤਨਾਸਰੀ ਮਹਲਾ ਪੰਜਵਾਂ ਦੀਨ ਦਰਦ ਨਿਵਾਰ ਠਾਕੁਰ ਰਾਖੇ ਜਨ ਕੀ ਆਪ ਤਰਨ ਤਾਰਨ ਹਰ ਨਿਦ ਦੁਖ ਨਾ ਸਕੇ ਬਿਆਪ ਦੀਨ ਦਰਦ ਨਿਵਾਰ ਠਾਕੁਰ ਰਾਖੇ ਜਨ ਕੀ ਆਪ ਤਰਨ ਤਾਰਨ ਹਰ ਨਿਦ ਦੁਖ ਨ ਸਕੇ ਬਿਆਪ ਸਾਧੂ ਸੰਗ ਭਜੋ ਗੋਪਾਲ ਆਨ ਸੰਜਮ ਕਿਸ਼ਨ ਸੂਜੈ ਇਹ ਜਤਨ ਕਾਢ ਕਲ ਕਾਲ ਰਹਾਉ ਆਦੰਤ ਦਿਆਲ ਪੂਰਨ ਤਿਸ ਬਿਨਾ ਨਹੀਂ ਕੋਏ ਜਨਮ ਮਰਨ ਵਾਰ ਹਰ ਜਪ ਸਿਮਰ ਸਵਾਮੀ ਸੋਏ ਬੇਦ ਸਿਮਰਤ ਕਥੈ ਸਾਸਤ ਭਗਤ ਕਰੇ ਵਿਚਾਰ ਮੁਗਦ ਪਾਈਐ ਸਾਧ ਸੰਗਤ ਬਿੰਸ ਜਾਏ ਅੰਧਾਰ ਚਰਨ ਕਮਲ ਆਧਾਰ ਜਨ ਕਾ ਰਾਸ ਪੂੰਜੀ ਏਕ ਤਾਣ ਮਾਣ ਦਿਵਾਨ ਸਾਚਾ ਨਾਨਕ ਕੀ ਪ੍ਰਭ ਟੇਕ ਚਰਨ ਕਮਲ ਆਧਾਰ ਜਨ ਕਾ ਰਾਸ ਪੂੰਜੀ ਏਕ ਤਾਨ ਮਾਨ ਦੇ ਬਾਣ ਸਾਚਾ ਨਾਨਕ ਕੀ ਪ੍ਰਭ ਟੇਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਾਹਿਬ ਦੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਵਾਰੀ ਸਤਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਂਤ ਕੋਟਾਂਤ ਧੰਨਵਾਦ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦਾ ਓਟ ਆਸਰਾ ਲੈ ਕੇ ਪਰਸੋਂ ਰੋਜ਼ ਤੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੁਰਕੀ ਬਾਣੀ ਦੇ ਜੋ ਅਖੰਡ ਪਾਠ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਗਰ ਛਾਪਾ ਜ਼ਿਲ੍ਹਾ ਬਰਨਾਲਾ ਦੀ ਸੰਗਤ ਵੱਲੋਂ ਸ਼ੁਰੂ ਕਰਵਾਏ ਗਏ ਸਨ। ਗੁਰ ਕਿਰਪਾ ਹੋਈ, ਨਿਰਵਿਘਨਤਾ ਸਾਹਿਬ ਸੰਪੂਰਨ ਹੋਏ ਹਨ ਤਥਾ ਭੋਗ ਪਏ। ਅਰਦਾਸ ਬੇਨਤੀ ਹੋਈ ਹੈ, ਗੁਰੂ ਮਹਾਰਾਜ ਨੇ ਜੋ ਹੁਕਮਨਾਮੇ ਦੀ ਬਖਸ਼ਿਸ਼ ਕੀਤੀ, ਆਓ ਅਰਦਾਸ ਕਰੀਏ ਜੋ ਪਰਸੋਂ ਰੋਜ਼ ਤੋਂ ਜੋ ਬਾਣੀ ਹੈ ਪੜ੍ਹੀ ਸੁਣੀ ਜਪੀ ਜਾ ਰਹੀ ਸੀ, ਅਤੇ ਜੋ ਗੁਰੂ ਮਹਾਰਾਜ ਦਾ ਜੋ ਹੁਕਮਨਾਮਾ ਹੈ, ਸਭ ਦੇ ਜੋ ਭਾਵ ਅਰਥ ਹਨ ਸਾਡੀ ਸਮਝ ਵਿੱਚ ਆ ਜਾਣ, ਅਤੇ ਅਸੀਂ ਆਪਣੇ ਜੀਵਨ ਨੂੰ ਜੋ ਹੈ ਗੁਰਬਾਣੀ ਦੇ ਅਨੁਸਾਰ ਚਲਾਉਣ ਦਾ ਯਤਨ ਕਰ ਸਕੀਏ। ਨਗਰ ਛਾਪਾ ਦੀ ਸੰਗਤ ਜੋ ਹੈ ਹਰ ਸਾਲ ਇਕੱਤਰ ਹੋ ਕੇ ਇੱਥੇ ਗੁਰਦੁਆਰਾ ਸਾਹਿਬ ਵਿਖੇ ਜੋ ਅਖੰਡ ਪਾਠ ਸਾਹਿਬ ਦੀ ਸੇਵਾ ਕਰਦੇ ਹਨ, ਜਿੱਥੇ ਆਪਣੇ ਬੱਚਿਆਂ ਵਾਸਤੇ ਇੱਕ ਬਹੁਤ ਵਧੀਆ ਐਗਜ਼ਾਮਪਲ ਅਸੀਂ ਸੈੱਟ ਕਰ ਰਹੇ ਹਾਂ ਕਿ ਸਾਡਾ ਜੋ ਵੀ ਹੈ ਗੁਰੂ ਨਾਲ ਜੁੜਿਆ ਹੋਇਆ, ਅਤੇ ਨਾਲ ਦੀ ਨਾਲ ਅਸੀਂ ਜਿੱਥੇ ਮਰਜ਼ੀ ਦੇਸਾਂ ਪ੍ਰਦੇਸਾਂ ਦੇ ਵਿੱਚ ਚਲੇ ਜਾਈਏ, ਸਾਡਾ ਜੋ ਹੈ ਆਪਣੇ ਨਗਰਾਂ ਨਾਲ, ਆਪਣੇ ਆਲੇ ਦੁਆਲੇ ਨਾਲ, ਸਾਡੇ ਰਿਸ਼ਤੇਦਾਰ ਭੈਣ ਭਾਈ ਜੋ ਹਨ ਉਹਨਾਂ ਦੇ ਨਾਲ ਸਾਡਾ ਜੋ ਰਿਸ਼ਤਾ ਕਿਸ ਤਰ੍ਹਾਂ ਦਾ ਹੈ, ਅਤੇ ਅਸੀਂ ਗੁਰੂ ਦੀ ਹਜ਼ੂਰੀ ਵਿੱਚ ਇਕੱਤਰ ਹੋ ਕੇ ਕਿਸ ਤਰ੍ਹਾਂ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ। ਜਿੱਥੇ ਇਹ ਗੁਰਮਤਿ ਦੇ ਨਾਲ ਜੁੜੀ ਹੋਈ ਗੱਲ ਹੈ, ਜਿੱਥੇ ਸਾਡੇ ਜੀਵਨ ਦੇ ਨਾਲ ਜੁੜੀ ਹੋਈ ਗੱਲ ਹੈ, ਉਹਦੇ ਨਾਲ ਨਾਲ ਹੀ ਜੋ ਸਾਡਾ ਸਿੱਖ ਕਲਚਰ ਹੈ ਉਹਦੇ 'ਤੇ ਵੀ ਇਸ ਚੀਜ਼ ਦਾ ਬਹੁਤ ਪ੍ਰਭਾਵ ਪੈਂਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਦੱਸਦੇ ਹਾਂ ਕਿ ਸਾਡਾ ਜੋ ਸਿੱਖ ਧਰਮ ਹੈ, ਜੋ ਸਾਡਾ ਸਿੱਖ ਕਲਚਰ ਹੈ, ਉਹ ਅਸੀਂ ਕਿਸ ਤਰ੍ਹਾਂ ਇਕੱਤਰ ਹੋ ਕੇ ਰਹਿੰਦੇ ਹਨ, ਕਿਸ ਤਰ੍ਹਾਂ ਸਾਡਾ ਜੋ ਦੁੱਖ ਸੁੱਖ ਹੈ ਗੁਰੂ ਦੇ ਨਾਲ ਹੀ ਜੁੜਿਆ ਹੋਇਆ ਹੈ, ਅਤੇ ਸਾਡੇ ਜੋ ਰਿਸ਼ਤੇਦਾਰੀਆਂ ਹਨ ਭੈਣ ਭਾਈ ਉਹਨਾਂ ਨੂੰ ਬੱਚਿਆਂ ਨੂੰ ਵੀ ਪਤਾ ਲੱਗਦਾ ਹੈ ਸਾਡੀ ਭੂਆ ਹੈ, ਸਾਡੇ ਨਗਰ ਦੇ ਹਨ, ਅਤੇ ਸਾਡੇ ਜਿਸ ਤਰ੍ਹਾਂ ਦਾ ਵੀ ਰਿਸ਼ਤਾ ਹੈ, ਅਸੀਂ ਕਿਸ ਤਰ੍ਹਾਂ ਇਕੱਤਰ ਹੋ ਕੇ ਇੱਕ ਦੂਜੇ ਨਾਲ ਸਾਡਾ ਕਿਸ ਤਰ੍ਹਾਂ ਦਾ ਜੋ ਕਮਿਊਨਿਟੀ ਦਾ ਨੈਟਵਰਕ ਹੁੰਦਾ ਹੈ। ਸੋ ਇੱਕ ਬੱਚਿਆਂ ਦੇ ਵਾਸਤੇ ਬਹੁਤ ਹੀ ਵਧੀਆ ਐਗਜ਼ਾਮਪਲ ਹੈ, ਪਰ ਇਹ ਸਾਰਾ ਕੁਝ ਕਰਨ ਦੇ ਲਈ ਜਿਹੜੇ ਪ੍ਰਬੰਧਕ ਵੀਰ ਹਨ ਉਹਨਾਂ ਨੂੰ ਖਾਸ ਕਰਕੇ ਬਹੁਤ ਮਿਹਨਤ ਕਰਨੀ ਪੈਂਦੀ ਹੈ, ਕਿਉਂਕਿ ਹਰ ਸਾਲ ਜੋ ਹੈ ਇਸ ਚੀਜ਼ ਨੂੰ ਉਲੀਕਣਾ, ਇਹਦਾ ਪ੍ਰਬੰਧ ਕਰਨਾ, ਸੰਗਤਾਂ ਤਾਈਂ ਇਹਦਾ ਸੁਨੇਹਾ ਪਹੁੰਚਾਉਣਾ, ਅਤੇ ਬਾਕੀ ਜੋ ਹੈ ਇਸ ਦੇ ਵਾਸਤੇ ਮਾਇਆ ਹੋਰ ਜੋ ਵੀ ਚੀਜ਼ ਚਾਹੀਦੀ ਹੁੰਦੀ ਹੈ ਉਹਦਾ ਸਾਰੇ ਦਾ ਪ੍ਰਬੰਧ ਕਰਨਾ, ਇਹ ਪ੍ਰਬੰਧਕ ਵੀਰ ਜੋ ਹਨ ਇਹਨਾਂ ਨੂੰ ਕਾਫੀ ਕੰਮ ਕਰਨਾ ਪੈਂਦਾ, ਅਤੇ ਇਸ ਕੈਨੇਡੀਅਨ ਲਾਈਫ ਦੇ ਵਿੱਚ ਜੋ ਰੁਝੇਵਿਆਂ ਭਰਿਆ ਸਾਡਾ ਜੀਵਨ ਹੈ ਉਸ ਦੇ ਵਿੱਚੋਂ ਸਮਾਂ ਕੱਢਣਾ ਆਪ ਸਭ ਜਾਣਦੇ ਹੀ ਹੋ ਕਿ ਕਿੰਨਾ ਕੁ ਸੌਖਾ ਹੈ। ਸੋ ਪ੍ਰਬੰਧਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸੰਗਤਾਂ ਨੂੰ ਇਸ ਤਰ੍ਹਾਂ ਇਕੱਤਰ ਕਰਦੇ ਹਨ, ਅਤੇ ਇਸੇ ਹੀ ਤਰ੍ਹਾਂ ਸੰਗਤਾਂ ਵੱਲੋਂ ਵੀ ਪ੍ਰਬੰਧਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ, ਜਿਹੜੇ ਹਰ ਸਾਲ ਇਸ ਤਰ੍ਹਾਂ ਜਿੱਥੇ ਨਗਰ ਨਿਵਾਸੀ ਹੋਰ ਰਿਸ਼ਤੇਦਾਰ ਭੈਣ ਭਾਈ ਅਤੇ ਇਲਾਕੇ ਦੀ ਸੰਗਤ ਜੋ ਹੈ ਉਹਨਾਂ ਨੂੰ ਇਕੱਤਰ ਕਰਕੇ ਜਿੱਥੇ ਗੁਰੂ ਮਹਾਰਾਜ ਦੇ ਚਰਨ ਪਰਸਦੇ ਹਨ, ਨਾਲ ਦੀ ਨਾਲ ਅਰਦਾਸ ਬੇਨਤੀ ਵੀ ਜੋ ਹੈ ਸਰਬੱਤ ਦੇ ਭਲੇ ਦੀ ਹੁੰਦੀ ਹੈ। ਅਤੇ ਜਿਹੜੇ ਵੀਰ ਭੈਣਾਂ ਪਰਸੋਂ ਰੋਜ਼ ਤੋਂ ਲੰਗਰਾਂ ਦੇ ਵਿੱਚ ਇੱਥੇ ਦਰਬਾਰ ਦੇ ਵਿੱਚ ਪ੍ਰਸ਼ਾਦ ਵਰਤਾਉਣ ਦੀ ਸੇਵਾ 'ਤੇ ਜੋ ਵੀ ਸੇਵਾਵਾਂ ਕਰ ਰਹੇ ਹਨ ਉਹਨਾਂ ਦਾ ਵੀ ਪ੍ਰਬੰਧਕ ਵੀਰਾਂ ਵੱਲੋਂ ਅਤੇ ਨਾਲ ਦੀ ਨਾਲ ਸਾਡੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਵੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਅਤੇ ਅੱਗੋਂ ਤੋਂ ਵੀ ਜੋ ਇਸ ਤਰ੍ਹਾਂ ਦੀਆਂ ਸੇਵਾਵਾਂ ਰਲ ਮਿਲ ਕੇ ਆਪਾਂ ਸਭ ਨੇ ਕਰਦੇ ਰਹਿਣਾ ਹੈ, ਅਤੇ ਜੋ ਅਗਲੇ ਸਾਲ ਦਾ ਨਗਰ ਛਾਪੇ ਦਾ ਪ੍ਰੋਗਰਾਮ ਹੈ ਉਹ ਪ੍ਰਬੰਧਕ ਵੀਰਾਂ ਕੋਲੋਂ ਜ਼ਰੂਰ ਪੁੱਛ ਕੇ ਜਾਣਾ ਕਿਹੜੀਆਂ ਡੇਟਾਂ ਕਨਫਰਮ ਹੋਈਆਂ ਹਨ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਆਪਣੇ ਆਪਣੇ ਜੋ ਰੁਝੇਵਿਆਂ ਦੇ ਵਿੱਚੋਂ ਸਮਾਂ ਜੋ ਹੈ ਉਹ ਇਹਨਾਂ ਦਿਨਾਂ ਦੇ ਵਾਸਤੇ ਰੱਖ ਸਕੀਏ। ਇਹ ਵੀ ਇੱਕ ਬਹੁਤ ਵੱਡਾ ਕਾਰਜ ਹੁੰਦਾ ਕਿ ਆਪਾਂ ਨਗਰ ਦੀ ਸੰਗਤ ਨੇ ਸਭ ਨੇ ਇਕੱਤਰ ਹੋਣਾ ਹੈ, ਸੋ ਉਹ ਡੇਟਾਂ ਜ਼ਰੂਰ ਇਹਨਾਂ ਪਾਸੋਂ ਲੈ ਕੇ ਜਾਣੀਆਂ ਜੀ। ਸੋ ਇੱਕ ਵਾਰੀ ਫਿਰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵੱਲੋਂ ਵੀ ਨਗਰ ਛਾਪਾ ਦੀ ਸੰਗਤ ਨੂੰ ਬਹੁਤ ਬਹੁਤ ਧੰਨਵਾਦ, ਅਤੇ ਅੱਗੋਂ ਤੋਂ ਵੀ ਇਸੇ ਹੀ ਤਰ੍ਹਾਂ ਜੋ ਹੈ ਰਲ ਮਿਲ ਕੇ ਆਪਾਂ ਸਾਥ ਦਿੰਦੇ ਰਹਿਣਾ ਇੱਕ ਦੂਸਰੇ ਦਾ। ਇਸ ਦੇ ਨਾਲ ਨਾਲ ਹੀ ਅੱਜ ਗੁਰਦੁਆਰਾ ਸਾਹਿਬ ਵਿਖੇ ਜੋ ਹੈ ਨਗਰ ਗਹੌਰ ਜ਼ਿਲ੍ਹਾ ਲੁਧਿਆਣਾ ਦੀ ਸੰਗਤ ਵੱਲੋਂ ਵੀ ਪਰਸੋਂ ਰੋਜ਼ ਤੋਂ ਅਖੰਡ ਪਾਠ ਸਾਹਿਬ ਚੱਲ ਰਹੇ ਸਨ, ਉਹਨਾਂ ਦੇ ਵੀ ਭੋਗ ਪਏ ਹਨ, ਅਤੇ ਇਸੇ ਹੀ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਲਜ਼ਾਰ ਟਰੱਕਿੰਗ ਕੰਪਨੀ ਹੈ ਜੋ, ਅਤੇ ਨਾਲ ਹੀ ਉਹਨਾਂ ਦੇ ਜੈੱਟ ਸਪੀਡ ਟਰਾਂਸਪੋਰਟੇਸ਼ਨ ਦੋਵੇਂ ਰਲ ਕੇ ਜੋ ਹਨ ਹਰ ਸਾਲ
ਗੁਰਦੁਆਰਾ ਸਾਹਿਬ ਵਿਖੇ ਇੱਥੇ ਅਖੰਡ ਪਾਠ ਸਾਹਿਬ ਦੀ ਸੇਵਾ ਕਰਕੇ ਜੋ ਉਹਨਾਂ ਦੇ ਵਰਕਰ ਵੀਰ ਹਨ ਉਹਨਾਂ ਦੇ ਭਲੇ ਦੀ, ਉਹਨਾਂ ਦੀ ਸੇਫਟੀ ਦੀ ਜੋ ਅਰਦਾਸ ਕਰਦੇ ਹਨ, ਉਹਨਾਂ ਵੱਲੋਂ ਵੀ ਅਖੰਡ ਪਾਠ ਸਾਹਿਬ ਰੱਖੇ ਗਏ ਸਨ, ਉਹਨਾਂ ਦੇ ਭੋਗ ਪਏ ਹਨ। ਸੋ ਸਾਰੀਆਂ ਹੀ ਸੰਗਤਾਂ ਦਾ ਇੱਕ ਵਾਰੀ ਬਹੁਤ ਬਹੁਤ ਧੰਨਵਾਦ। ਅਤੇ ਜੋ ਮੇਨ ਦਰਬਾਰ ਹਾਲ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਜੋ ਦੀਵਾਨ ਸ਼ੁਰੂ ਹੋ ਚੁੱਕਾ, ਸੰਗਤਾਂ ਨੂੰ ਬੇਨਤੀ ਹੈ ਕਿ ਆਪਾਂ ਸਭ ਨੇ ਜਾ ਕੇ ਉੱਥੇ ਹਾਜ਼ਰੀਆਂ ਭਰ ਕੇ, ਕੀਰਤਨ ਸਰਵਣ ਕਰਕੇ, ਕਥਾ ਸਰਵਣ ਕਰਕੇ, ਢਾਡੀ ਵਾਰਾਂ ਸਰਵਣ ਕਰਕੇ ਜੋ ਹੈ ਆਪਣੇ ਜੀਵਨ ਸਫਲਾ ਕਰਨੇ ਹਨ। ਜੋ ਇਹ ਵਿਸ਼ੇਸ਼ ਦੀਵਾਨ ਪਰਸੋਂ ਰੋਜ਼ ਤੋਂ ਇਸ ਦੀਵਾਨ ਹਾਲ ਦੇ ਵਿੱਚ ਨਗਰ ਛਾਪਾ ਦੀ ਸੰਗਤ ਵੱਲੋਂ ਸਜਾਏ ਗਏ ਸਨ, ਉਹਨਾਂ ਦੀ ਇੱਥੇ ਸਮਾਪਤੀ ਹੈ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
2: ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰੀਆਂ ਭਾਰੇ ਗੁਰੂ ਸਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਹੈ ਭਾਈ ਪਰਮਿੰਦਰ ਸਿੰਘ ਜੀ ਅਤੇ ਉਹਨਾਂ ਜਥੇ ਦਾ, ਜੋ ਆਪ ਜੀ ਦੇ ਨਾਲ ਕੀਰਤਨ ਦੀ ਸਾਂਝ ਪਾ ਰਹੇ ਸਨ। ਭਾਈ ਸਾਹਿਬ ਸਵੇਰ ਅਤੇ ਸ਼ਾਮ ਦੇ ਦੀਵਾਨਾਂ ਵਿੱਚ ਵੀ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀਆਂ ਭਰਦੇ ਹਨ। ਆਪ ਵੀ ਗੁਰਦੁਆਰਾ ਸਾਹਿਬ ਵਿਖੇ ਆ ਕੇ ਹਾਜ਼ਰੀਆਂ ਭਰ ਕੇ ਕੀਰਤਨ ਕਥਾ ਸਰਵਣ ਕਰਕੇ ਆਪਣੇ ਜੀਵਨ ਸਫਲਾ ਕਰਿਆ ਕਰੋ ਜੀ। ਅੱਜ ਦੇ ਦੀਵਾਨਾਂ ਦੇ ਵਿੱਚ ਜੋ ਹੈ ਕੀਰਤਨ ਅਤੇ ਲੰਗਰਾਂ ਦੀ ਸੇਵਾ ਜੋ ਹੈ ਨਗਰ ਛਾਪਾ ਜ਼ਿਲ੍ਹਾ ਬਰਨਾਲਾ ਦੀ ਸੰਗਤ, ਅਤੇ ਇਸੇ ਹੀ ਤਰ੍ਹਾਂ ਨਗਰ ਗਹੌਰ ਜ਼ਿਲ੍ਹਾ ਲੁਧਿਆਣਾ ਦੀ ਸੰਗਤ, ਅਤੇ ਇਸੇ ਹੀ ਤਰ੍ਹਾਂ ਜੋ ਹੈ ਆਪਣੇ ਗੁਲਜ਼ਾਰ ਟਰੱਕਿੰਗ ਦੇ ਜੋ ਵੀਰ ਹਨ, ਅਤੇ ਨਾਲ ਹੀ ਉਹਨਾਂ ਦੇ ਜੋ ਜੈੱਟ ਟਰਾਂਸਪੋਰਟ ਹੈ, ਜੋ ਉਹਨਾਂ ਦੇ ਜੈੱਟ ਸਪੀਡ ਟਰਾਂਸਪੋਰਟ, ਉਹ ਵੀ ਉਹਨਾਂ ਵੱਲੋਂ ਵੀ ਅਖੰਡ ਪਾਠ ਸਾਹਿਬ ਦੀ ਸੇਵਾ ਵੀ ਹੋਈ ਹੈ, ਅਤੇ ਨਾਲ ਕੀਰਤਨ ਅਤੇ ਲੰਗਰਾਂ ਦੀ ਸੇਵਾ ਵੀ ਅੱਜ ਦੇ ਦੀਵਾਨਾਂ ਦੇ ਵਿੱਚ ਹੋ ਰਹੀ ਹੈ। ਸੋ ਅੱਜ ਦੇ ਸਾਰੇ ਦਿਨ ਦੀ ਜੋ ਆਪਣੇ ਦੇਗ ਦੀ ਸੇਵਾ ਹੈ ਬੀਬੀ ਪਰਮਜੀਤ ਕੌਰ ਜੀ ਮਾਂਗਟ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਹੋ ਰਹੀ ਹੈ। ਸੋ ਹੁਣ ਸਾਡੇ ਪਾਸ ਜੋ ਹਨ ਭਾਈ ਗੁਰਦਿਆਲ ਸਿੰਘ ਜੀ ਖਡੂਰ ਸਾਹਿਬ ਵਾਲੇ, ਆਪ ਸੰਗਤਾਂ ਭਲੀਪਾਂ ਅਤੇ ਇਹਨਾਂ ਤੋਂ ਜਾਣੀ ਹੋ ਆਪਣੇ ਗੁਰਦੁਆਰਾ ਸਾਹਿਬ ਵਿਖੇ ਕਿ ਹਮੇਸ਼ਾ ਜੋ ਟਾਈਮ ਟੂ ਟਾਈਮ ਹਾਜ਼ਰੀਆਂ ਭਰਦੇ ਰਹਿੰਦੇ ਹਨ। ਹੁਣ ਵੀ ਇਹਨਾਂ ਕੋਲ ਦੋ ਚਾਰ ਦਿਨ ਹੈ ਸਨ, ਅਤੇ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਕਿ ਜ਼ਰੂਰ ਸਾਡੇ ਕੋਲ ਤੁਸੀਂ ਥੋੜ੍ਹਾ ਜਿਹਾ ਸਮਾਂ ਲਾ ਕੇ ਜਾਓ, ਅਤੇ ਅੱਜ ਇਹਨਾਂ ਦਾ ਮੇਰਾ ਖਿਆਲ ਆਖਰੀ ਦਿਨ ਹੈ, ਕੱਲ੍ਹ ਨੂੰ ਇਹਨਾਂ ਚਲੇ ਜਾਣਾ, ਅਤੇ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣਾ ਜਿੰਨਾ ਵੀ ਸਮਾਂ ਸੀ ਉਹ ਇੱਥੇ ਆ ਕੇ ਹਾਜ਼ਰੀਆਂ ਭਰਨੀਆਂ ਹਨ, ਅਤੇ ਇਹਨਾਂ ਨੂੰ ਅਸੀਂ ਜੀਵਾਇਆਂ ਵੀ ਆਖਦੇ ਹਾਂ। ਸੋ ਆਓ ਭਾਈ ਸਾਹਿਬ ਜੀ ਪਾਸੋਂ ਜੋ ਹੈ 11 ਵਜੇ ਤੱਕ ਬੜੀ ਗੁਰੂ ਮਹਾਰਾਜ ਦੀ ਕਿਰਪਾ ਹੈ ਇਹਨਾਂ 'ਤੇ, ਕੀਰਤਨ ਜੋ ਹੈ ਸਰਵਣ ਕਰਦੇ ਹਾਂ। ਅਗਲੀਆਂ ਜੋ ਹੋਈਆਂ ਸੂਚਨਾਵਾਂ ਆਪ ਜੀ ਦੇ ਨਾਲ ਸਾਂਝੀਆਂ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਵਾਹਿਗੁਰੂ।

0: ਕੀਰਤਨੀ ਹਾਜ਼ਰੀ ਪ੍ਰਵਾਨ ਕਰਨੀ ਜੀ। ਗੁਰਬਾਣੀ ਦੇ ਕੀਰਤਨ ਕਰਦਿਆਂ ਫੁੱਲਾਂ ਹੋ ਜਾਣੀਆਂ ਸੁਭਾਵਿਕ ਹੈ। ਆਪ ਸਭਨਾਂ ਸੰਗਤਾਂ ਦਾ ਧੰਨਵਾਦ। ਆਓ ਅਗਲਾ ਸਮਾਂ ਕਾਲੋਂ ਸਾਹਿਬ ਜੀ ਜੋ ਸਟੇਟ ਸੈਕਟਰੀ ਨੇ ਉਹ ਆਪ ਜੀ ਨਾਲ ਸਾਂਝ ਪਾ ਰਹੇ ਨੇ ਬੜੇ ਪਿਆਰ ਸਹਿਤ। ਅਗਲਾ ਸਮਾਂ ਵੀ ਹਾਜ਼ਰੀਆਂ ਭਰ ਕੇ ਗੁਰੂ ਦਰਬਾਰ ਦੇ ਵਿੱਚੋਂ ਲਾਹ ਪ੍ਰਾਪਤ ਕਰੀਏ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਗੁਰ ਦੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਸਵਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਧੰਨਵਾਦੀ ਹਾਂ ਭਾਈ ਗੁਰਦਿਆਲ ਸਿੰਘ ਜੀ ਹੁਣਾਂ ਦੇ, ਜਿਨ੍ਹਾਂ ਨੇ ਜਿੰਨਾ ਵੀ ਸਮਾਂ ਮਿਲਿਆ ਇਹਨਾਂ ਸਾਨੂੰ, ਇਹਨਾਂ ਨੇ ਸਮਾਂ ਆਪਣਾ ਦਿੱਤਾ ਹੈ। ਹੁਣ ਇਹਨਾਂ ਨੇ ਵਾਪਸ ਇੰਡੀਆ ਚਲੇ ਜਾਣਾ ਅਤੇ ਅਰਦਾਸ ਬੇਨਤੀ ਕਰਦੇ ਹਾਂ ਗੁਰੂ ਮਹਾਰਾਜ ਇਹਨਾਂ ਦੇ ਅੰਗ ਸੰਗ ਸਾਹੀ ਹੋਣ ਅਤੇ ਇਹ ਉੱਥੇ ਗੁਰੂ ਅੰਗਦ ਦੇਵ ਜੀ ਦਾ ਜੋ ਹੈ ਖਡੂਰ ਸਾਹਿਬ ਉੱਥੇ ਹਾਜ਼ਰੀਆਂ ਭਰਦੇ ਹਨ। ਸੋ ਆਪ ਵੀ ਕਿਤੇ ਜਾਓ ਤਾਂ ਉੱਥੇ ਜ਼ਰੂਰ ਖਡੂਰ ਸਾਹਿਬ ਜਾ ਕੇ ਕਈ ਵਾਰ ਤਾਂ ਇਹ ਮਿਲ ਜਾਂਦੇ ਹਨ, ਦਰਸ਼ਨ ਮੇਲੇ ਹੋ ਜਾਂਦੇ ਉੱਥੇ। ਸੋ ਭਾਈ ਸਾਹਿਬ ਦਾ ਇੱਕ ਵਾਰੀ ਫਿਰ ਬਹੁਤ ਬਹੁਤ ਧੰਨਵਾਦ। ਅਤੇ ਆਪਣੀ ਕਮਿਊਨਿਟੀ ਦੇ ਵਿੱਚ ਜਿਸ ਤਰ੍ਹਾਂ ਆਪਾਂ ਸਭ ਜਾਣਦੇ ਹਾਂ ਕਿ ਅੱਜ ਦਾ ਜੋ ਨੌਜਵਾਨ ਹੈ ਉਹ ਬਹੁਤ ਹੀ ਡਰੱਗ ਦੇ ਵਾਲੇ ਪਾਸੇ ਨੂੰ ਜੋ ਹੈ ਜਾ ਰਿਹਾ, ਬਹੁਤ ਸਾਰੇ ਉਪਰਾਲੇ ਵੀ ਕੀਤੇ ਜਾ ਰਹੇ ਹਨ। ਅਤੇ ਪਰ ਫਿਰ ਵੀ ਇਸ ਸਮਾਜ 'ਚ ਰਹਿੰਦਿਆਂ ਸਾਡੀ ਵੱਡੀ ਗਿਣਤੀ ਹੋਣ ਦੇ ਬਾਵਜੂਦ ਜੋ ਇਹ ਇੱਕ ਲੱਤ ਹੈ ਜਿਹੜੀ ਡਰੱਗ ਵਾਲੀ ਅਡਿਕਸ਼ਨ ਦੀ, ਇਹ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਪਰ ਸੋਚਣ ਵਾਲੀ ਬਹੁਤੀ ਗੱਲ ਨਹੀਂ, ਇਹਦੇ ਵਾਸਤੇ ਯਤਨ ਵੀ ਬਹੁਤ ਹੋ ਰਹੇ ਹਨ। ਇਸੇ ਹੀ ਤਰ੍ਹਾਂ ਜੋ ਆਪ ਜੀ ਜਦੋਂ ਅੰਦਰ ਆਉਂਦੇ ਹੋ ਤਾਂ ਮਿਹਨਤ ਵਾਲਾ ਜਿਹੜਾ ਸ਼ੋਰੂਮ ਹੈ ਉਸ ਦੇ ਪਾਸ ਇੱਕ ਬੱਚਿਆਂ ਨੇ ਟੇਬਲ ਲਾਇਆ ਹੋਇਆ, ਆਪਣੇ ਬੱਚੇ ਹਨ ਉਹ। ਉਹ ਸਾਰੇ ਹੀ ਜੋ ਬੱਚੇ ਹਨ ਤਕਰੀਬਨ ਇਹਨਾਂ ਦੇ ਜੋ ਡਰੱਗ ਦੇ ਵਿੱਚੋਂ ਦੀ ਲੰਘ ਕੇ ਅਤੇ ਫਿਰ ਅੱਜ ਆਪਣੀ ਲਾਈਫ ਜੋ ਹੈ ਉਹ ਚੰਗੀ ਤਰ੍ਹਾਂ ਜਿਉਣ ਦਾ ਯਤਨ ਕਰ ਰਹੇ ਹਨ। ਇਹ ਜੋ ਫਾਊਂਡੇਸ਼ਨ ਹੈ ਉਹਨਾਂ ਨੇ ਬਣਾਈ ਹੋਈ ਸਰਟੀਫਾਈਡ ਫਾਊਂਡੇਸ਼ਨ ਹੈ, ਵਨ ਲਾਈਫ ਫਾਊਂਡੇਸ਼ਨ। ਅਤੇ ਇਹ ਅਡਿਕਸ਼ਨ ਵਾਸਤੇ ਜੋ ਜਿਹੜੇ ਵੀ ਬੱਚੇ ਅਡਿਕਸ਼ਨ ਦੇ ਵਿੱਚ ਹਨ ਉਹਨਾਂ ਨੂੰ ਸੇਵਾਵਾਂ ਪੰਜਾਬੀ, ਅੰਗਰੇਜ਼ੀ, ਹਿੰਦੀ ਦੇ ਵਿੱਚ ਦਿੰਦੇ ਹਨ। ਅਤੇ ਇਹਨਾਂ ਦੀ ਜੋ ਅਗਵਾਈ ਕਰ ਰਹੇ ਹਨ ਭਾਈ ਰਣਜੀਤ ਸਿੰਘ ਜੀ, ਉਹ ਆਪ ਵੀ ਇਸ ਜੋ ਬਿਮਾਰੀ ਕਹਿ ਸਕਦੇ ਹਾਂ ਇਹਦੇ ਵਿੱਚੋਂ ਦੀ ਲੰਘ ਕੇ ਅਤੇ ਅੱਜ ਕੱਲ੍ਹ ਦੂਸਰੇ ਬੱਚਿਆਂ ਨੂੰ ਆਪਣੇ ਤਜਰਬੇ ਦੇ ਨਾਲ ਇਹਦੇ ਵਿੱਚੋਂ ਕੱਢਣ ਦਾ ਯਤਨ ਕਰ ਰਹੇ ਹਨ, ਸਾਡੇ ਪਾਸ ਆਏ ਹਨ। ਆਪਾਂ ਕੋਈ 5-7 ਮਿੰਟ ਵਾਸਤੇ ਉਹਨਾਂ ਪਾਸੋਂ ਜੋ ਹੈ ਜੋ ਵੀ ਉਹ ਸੁਝਾਅ ਦੇ ਰਹੇ ਹਨ ਜਾਂ ਜੋ ਢੰਗ ਤਰੀਕੇ ਵਰਤ ਰਹੇ ਹਨ, ਜਿਸ ਤਰ੍ਹਾਂ ਦੀ ਉਹ ਐਜੂਕੇਸ਼ਨ ਦੇਣ ਦਾ ਯਤਨ ਕਰ ਰਹੇ ਹਨ, ਆਪਾਂ ਉਹਨਾਂ ਕੋਲ ਸਰਵਣ ਕਰਦੇ ਹਾਂ। ਭਾਈ ਰਣਜੀਤ ਸਿੰਘ ਜੀ,
2: ਦੀਨ ਦੁਨੀ ਦੇ ਪਾਤਸ਼ਾਹ, ਸੂਰਜਾਂ ਦੇ ਸੂਰਜ, ਮਹਾਸੂਰਜ, ਗਿਆਨ ਦੇ ਭੰਡਾਰ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਸਤਿਗੁਰ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਬੈਠੀ ਹੋਈ ਸਰਬੱਤ ਸਾਧ ਸੰਗਤ ਜੀ, ਗੱਜ ਕੇ ਫਤਿਹ ਬੁਲਾਉਣੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਂ ਸੈਕਟਰੀ ਸਾਹਿਬ ਨੇ ਇੱਥੇ ਮੈਂਸ਼ਨ ਕੀਤਾ, ਰਣਜੀਤ ਸਿੰਘ। ਅਤੇ ਮੈਂ ਤੁਹਾਨੂੰ ਆਪਣੀ ਪਛਾਣ ਦੱਸਣਾ ਚਾਹੁੰਦਾ ਕਿ ਮੈਂ ਇੱਕ ਡਰੱਗ ਐਡਿਕਟ ਅਤੇ ਇੱਕ ਐਲਕੋਹੋਲਿਕ ਹਾਂ, ਸ਼ਰਾਬੀ ਅਤੇ ਨਾਲ ਨਸ਼ੇੜੀ। ਅੱਜ ਤੋਂ 2.5 ਸਾਲ ਪਹਿਲਾਂ ਮੈਂ ਬਰੀਫ ਦੇ ਵਿੱਚ, ਮੇਰੇ ਤੋਂ ਸਮਾਂ ਸੀਮਤ ਹੈ, ਬਰੀਫ ਦੇ ਵਿੱਚ ਮੈਂ 2-4 ਮਿੰਟ 'ਚ ਆਪਣੀ ਗੱਲ ਮੁਕਾਉਣੀ ਚਾਹੁੰਦਾ। ਅੱਜ ਤੋਂ 2.5 ਸਾਲ ਪਹਿਲਾਂ ਗੁਰਦੁਆਰਾ ਸਾਹਿਬ ਆਉਂਦਾ ਹੁੰਦਾ ਸੀ ਅਤੇ ਉਹ ਲੰਗਰ ਹਾਲ ਜਿਹੜਾ ਅੰਦਰ ਮਹਾਰਾਜ ਦੇ ਹਜ਼ੂਰੀ ਵੀ ਨਹੀਂ ਭਰਨੀ, ਮੱਥਾ ਨਾ ਟੇਕਣਾ, ਸੈਲਫ ਐਸਟੀਮ, ਕੌਨਫੀਡੈਂਸ ਕੁਛ ਨਹੀਂ ਸੀਗਾ, ਸਿਰਫ ਲੰਗਰ ਛਕਣ ਲਈ। ਲੰਗਰ ਛੱਕ ਕੇ, ਪ੍ਰਸ਼ਾਦਾ ਛੱਕ ਕੇ, ਦੌੜ ਮੇਰੀ ਕਿੱਥੇ ਹੁੰਦੀ ਸੀ, ਮੁੱਲੇਰੀ ਦੌੜ ਮਸੀਤ ਤਾਈਂ ਹੇਸਟਿੰਗ। 18 ਸਾਲ ਇਸੇ ਕੰਮ 'ਚ ਹੀ ਲੰਘੇ ਮੇਰੇ। ਜਲੰਧਰੋਂ ਮੇਰਾ ਸਫ਼ਰ ਸ਼ੁਰੂ ਹੋਇਆ, ਉਤਰਾਂ ਸਾਡਾ ਜਿਹੜਾ ਪਿਛੋਕੜ ਅੰਮ੍ਰਿਤਸਰ ਸਾਹਿਬ ਬਾਬਾ ਬਕਾਲੇ ਦੀ ਧਰਤੀ ਤੋਂ, ਜਲੰਧਰੋਂ ਸ਼ੁਰੂ ਹੋਇਆ ਬੀਰਾਂ ਤੋਂ, ਸ਼ਰਾਬ ਤੋਂ, ਅਤੇ ਮੇਰਾ ਐਂਡ ਹੋਇਆ ਆਣ ਕੇ ਹੇਸਟਿੰਗ ਸਟਰੀਟ 'ਤੇ ਪਿਛਲੇ ਸਾਲ, ਜਦੋਂ ਮੈਂ ਅਰੈਸਟ ਹੋਇਆ ਫੈਂਟਨਲ 'ਤੇ। ਤੇ ਉਹਨਾਂ 18 ਸਾਲਾਂ ਦੇ ਵਿੱਚ ਇਸ ਵੇਲੇ ਮੈਂ 38ਵੇਂ ਸਾਲ 'ਚ ਚੱਲਣ ਡਿਆਂ ਤੇ ਅੱਧੀ ਜ਼ਿੰਦਗੀ ਮੇਰੀ ਜਿਹੜੀ ਆ 18 ਸਾਲ ਇਹਦੇ ਵਿੱਚ ਹੀ ਲੰਘੀ ਤੇ ਮੈਂ ਆਪਣੇ ਆਪ ਨੂੰ ਹਮੇਸ਼ਾ ਆਉਂਦਾ ਹੁੰਦਾ ਕਿ ਮੈਂ ਕੁਆਲੀਫਾਈਡ ਹਾਂ ਜਿੱਦਾਂ ਕਿਸੇ ਡਾਕਟਰ ਕੋਲ ਡਿਗਰੀ ਆ ਨਾ ਕਿਸੇ ਪਲੰਬਰ ਕੋਲ ਲਾਈਸੈਂਸ ਆ ਕਿਸੇ ਟਰੱਕ ਵਾਲੇ ਕੋਲ ਨੰਬਰ 1 ਦਾ ਲਾਈਸੈਂਸ ਆ ਕਿਸੇ ਕੋਲ ਕਿਸੇ ਚੀਜ਼ ਦੀ ਡਿਗਰੀ ਆ ਅਤੇ ਮੇਰੇ ਕੋਲ ਇਹਦੀ ਡਿਗਰੀ ਆ ਡਿਗਰੀ ਵੀ ਨਹੀਂ ਇਹਦਾ ਐਕਸਪੀਰੀਅੰਸ ਆ ਜੇ ਕਿਸੇ ਦੇ ਪਰਿਵਾਰ ਦੇ ਵਿੱਚ ਇਹ ਬਿਮਾਰੀ ਘਰ ਕਰਦੀ ਪਈ ਹੈ ਅਤੇ ਉਹ ਜੇ ਮੈਨੂੰ ਆਪਣਾ ਭਵਿੱਖ ਪੁੱਛਣਾ ਚਾਹੁੰਦੇ ਆ ਨਾ ਮੈਂ ਕੋਈ ਪੰਡਿਤ ਨਹੀਂ ਗਾ ਕੋਈ ਐਸਟ੍ਰੋਲੋਜਰ ਨਹੀਂ ਗਾ ਤਾਂ ਮੈਨੂੰ ਆਪਣਾ ਭਵਿੱਖ ਪੁੱਛ ਸਕਦੇ ਮੈਂ ਉਹਨਾਂ ਨੂੰ ਦੱਸ ਸਕਦਾ ਕਿ ਵੀ ਆਉਣ ਵਾਲੇ ਸਮੇਂ 'ਚ ਕੀ ਇਹ ਤਬਾਹੀ ਹੋਣੀ ਕਿਉਂਕਿ ਇਹਦੇ ਵਿੱਚੋਂ ਮੈਂ ਨਿਕਲਿਆ ਜਿੱਦਣ ਮੈਨੂੰ ਫੜਿਆ ਸੀ ਹੇਸਟਿੰਗ ਤੋਂ ਹੇਸਟਿੰਗ 'ਤੇ ਤੁਸੀਂ ਸਾਰੇ ਭਲੀ ਭਾਂਤੀ ਜਾਣੂ ਜੋ ਕਿ ਵੀ ਉੱਥੇ ਹੁੰਦਾ ਕੀ ਹੈ 8 ਸਾਲ ਕੱਢੇ ਮੈਂ ਉਹਨਾਂ ਗਲੀਆਂ ਦੇ ਵਿੱਚ ਤੁਹਾਨੂੰ ਪਤਾ ਉੱਥੇ ਇੱਕ ਅਮਲੀ ਬੰਦਾ ਆਪਣਾ ਨਸ਼ਾ ਪ੍ਰਾਪਤ ਕਰਨ ਲਈ ਕੀ ਕਿਹੜੀ ਕਿਹੜੀ ਹੱਦ ਤੱਕ ਜਾਣਾ ਚਾਹੁੰਦਾ ਅਤੇ ਜਾਂਦਾ ਆ ਚੋਰੀਆਂ ਡਾਕੇ ਠੱਗੀਆਂ ਦੁਕਾਨਾਂ 'ਚੋਂ ਸ਼ੋਪ ਲਿਫਟਿੰਗ ਮਹਾਰਾਜ ਦੀ ਹਜ਼ੂਰੀ 'ਚ ਖਲੋਤਾ ਮੈਂ ਇਹ ਸਭ ਕੁਛ ਕੀਤਾ ਮੈਂ ਮੰਨਦਾ ਨਹੀਂ ਨਾ ਸ਼ਰਾਬੀ ਹਾ ਬਿਮਾਰੀ ਹੈ ਜਿੰਨੀ ਦੇਰ ਤੱਕ ਮੰਨਿਆ ਨੇ ਸੁਣਿਆ ਮੰਨਿਆ ਮਨ ਕੀਤਾ ਪਾਓ ਅੰਤਰਗਤ ਤੀਰਥ ਮਲ ਨਾਓ ਜਿੰਨੀ ਦੇਰ ਤੱਕ ਉਹ ਮੰਨਣਾ ਨੀਗਾ ਉਨੀ ਦੇਰ ਤੱਕ ਮੈਨੂੰ ਸੰਗਤ ਜੀ ਮਾਫ਼ ਕਰਿਓ ਕਿ ਵੀ ਮੈਂ ਹਮੇਸ਼ਾ ਪੁੱਛਦਾ ਹੁੰਦਾ ਕਿਉਂਕਿ ਪਿਛਲੇ 4 ਮਹੀਨਿਆਂ ਤੋਂ ਮਹਾਰਾਜ ਨੇ ਮੈਨੂੰ ਇਹ ਮਕਸਦ ਬਖਸ਼ਿਆ ਮੇਰੀ ਸੇਵਾ ਲਾਈ ਹੈ ਕਿ ਬਈ ਆਪਣੀ ਕਮਿਊਨਿਟੀ ਦੇ ਵਿੱਚ ਜਾ ਕੇ ਹੋਕਾ ਦੇਣਾ ਇਹਦਾ ਕਿ ਵੀ ਇਹ ਨਸ਼ਾ ਹੈ ਕੀ ਚੀਜ਼ ਹੈ ਇਹਦੀ ਬਿਮਾਰੀ ਕੀ ਹੈ ਇਹ ਨਸ਼ੇ ਦਾ ਮਤਲਬ ਹੁੰਦਾ ਨਸ ਸ਼ਾਹ ਦਾ ਮਤਲਬ ਸ਼ਾਹ ਦਾ ਮਤਲਬ ਸ਼ਾਂਤ ਨਸ ਨਸਾਂ ਨੂੰ ਸ਼ਾਂਤ ਕਰਨ ਵਾਲਾ ਉਹਨੂੰ ਕਹਿੰਦੇ ਨਸ਼ਾ ਅਤੇ ਨਸ਼ੇ ਦੇ ਵਿੱਚ ਜੇ ਕਿਸੇ ਨੂੰ ਇਹ ਭਰਮ ਆ ਜਾਂ ਭੁਲੇਖਾ ਹੈ ਕਿ ਵੀ ਸ਼ਰਾਬ ਭੰਗ ਜਾਂ ਡੋਡੇ ਫੀਮ ਇਹ ਨਸ਼ਾ ਨਹੀਂ ਆ ਤਾਂ ਮੈਂ ਆਪਣੇ ਆਪ ਨੂੰ ਕੁਆਲੀਫਾਈਡ ਕਹਿੰਦਾ ਹੁੰਦਾ ਕਿ ਵੀ ਇਹ ਸਾਰਿਆਂ 'ਚੋਂ ਮੈਂ ਲੰਘ ਚੁੱਕਾ ਸ਼ਰਾਬ ਤੋਂ ਸ਼ੁਰੂ ਹੋਇਆ ਬੀਰਾਂ ਤੋਂ ਆਣ ਕੇ ਫੈਂਟੋਨਲ 'ਤੇ ਇਹ ਜਗ ਸੱਚੇ ਕੀ ਕੋਠੜੀ ਸੱਚੇ ਕਾ ਵਿਸ਼ਵਾਸ ਮਹਾਰਾਜ ਦੇ ਬਚਨ ਆ ਅਤੇ ਕੋਠੜੀ 'ਚ ਕਰਦੇ ਕੀ ਰਹੇ ਪਦਾਰਥ ਕਿਹੜੇ ਪਾਉਂਦੇ ਰਹੇ ਆਹ ਵਾਲੇ ਜੋ ਟੀਕੇ ਜੋ ਗੋਲੀਆਂ ਮੈਡੀਕਲ ਨਸ਼ਾ ਫੀਮ ਭੰਗ ਦਾ ਬਹੁਤ ਦੌਰ ਚੱਲਣ ਡਿਆ ਘਰਾਂ 'ਚ ਆਪਣੇ ਇੱਥੇ ਮੈਂ ਹੁਣੀ ਸੰਗਤ ਜੀ ਪੁੱਛਾਂ ਨਾ ਕਿਸੇ ਨੂੰ ਕਿਸੇ ਦੇ ਘਰ ਦੇ ਵਿੱਚ ਹਾਰਟ ਪ੍ਰੋਬਲਮ ਹੈਗੀ ਕਿਸੇ ਨੂੰ ਹਾਰਟ ਅਟੈਕ ਦੀ ਬਿਮਾਰੀ ਕਈਆਂ ਨੂੰ ਅਟੈਕ ਹੋਏ ਹੋਣੇ ਜਿਨ੍ਹਾਂ ਦੇ ਸਟੰਟ ਪਏ ਹੋਣੇ ਜੇ ਕਿਸੇ ਦੇ ਪੁੱਛਾਂ ਕਿਡਨੀਆਂ ਦੀ ਹੈਗੀ ਹੈ ਅਤੇ ਉਹਨਾਂ ਨੇ ਵੀ ਹੱਥ ਖੜੇ ਕਰ ਦੇਣੇ ਸ਼ੂਗਰ ਵਾਲਿਆਂ ਨੂੰ ਪੁੱਛਾਂਗੇ ਵੀ ਸ਼ੂਗਰ ਦੀ ਬਿਮਾਰੀ ਹੈਗੀ ਕਿਸੇ ਦੇ ਘਰ ਡਾਇਬਟੀਜ਼ ਉਹਨਾਂ ਨੇ ਵੀ ਕਰ ਦੇਣੇ ਕਿਸੇ ਨੂੰ ਪੁੱਛਾਂ ਕਿ ਕਿਸੇ ਨੂੰ ਸਾਹ ਦਾ ਰੋਗ ਹੈਗਾ ਕਿਸੇ ਹੁਣ ਜਦੋਂ ਮੈਂ ਇਹ ਪੁੱਛ ਲਿਆ ਕਿ ਕਿਸੇ ਦੇ ਘਰ ਸ਼ਰਾਬ ਦੀ ਜਾਂ ਨਸ਼ੇ ਦੀ ਹੈਗੀ ਹੈ ਕਿਸੇ ਨੇ ਹੱਥ ਨਹੀਂ ਖੜਾ ਕਰਨਾ ਕਾਰਨ ਪਤਾ ਕੀ ਹੈ ਰੁਤਬਾ ਅਸਮਤ ਇੱਜ਼ਤ ਸਟੈਟਸ ਸੋ ਕੋਲਡ ਅਖੋਤੀ ਮੇਰੇ ਕੋਲ ਇੰਨੇ ਘਰ ਆ ਮੇਰੇ ਕੋਲ ਆਹ ਗੱਡੀ ਆ ਮੈਂ ਰੀਅਲ ਅਸਟੇਟ ਦਾ ਕੰਮ ਕਰਦਾ ਮੇਰੇ ਰੈਸਟੋਰੈਂਟ ਆ ਮੈਂ ਬੜਾ ਤਗੜਾ ਬਿਲਡਰ ਹਾਂ ਹਾਂ ਹੀ ਹੈ ਨਾ ਗੱਲ ਕਿ ਕਿਸੇ ਨੂੰ ਪਤਾ ਨਾ ਲੱਗ ਜੇ ਕਿਸੇ ਨੂੰ ਪਤਾ ਨਾ ਲੱਗ ਜੇ ਮੇਰਾ ਨਿਆਣਾ ਮੇਰੀ ਕੁੜੀ ਮੇਰਾ ਭਰਾ ਮੇਰੀ ਭੈਣ ਮੇਰਾ ਪਿਓ ਮੇਰੀ ਹੋਰ ਕੋਈ ਰਿਸ਼ਤੇਦਾਰ ਆਹ ਕੰਮ ਕਰਦਾ ਪਿਆ ਨਫਸ ਫਾਰਸੀ ਦਾ ਅੱਖਰ ਆ ਪਰਜੀਅਨ ਨਫਸ ਨਫਸ ਦੀ ਬਿਮਾਰੀ ਇਹਨੂੰ ਕਹਿੰਦੇ ਆ ਨਫਸ ਹੋਮੇ ਦੀਰਘ ਰੋਗ ਹੈ ਪਰ ਮਹਾਰਾਜ ਕਹਿੰਦੇ ਦਾਰੂ ਪੀ ਸਮਾਹ ਤੇ ਮੈਂ ਤੁਹਾਡੇ ਕੋਲ ਇਹ ਬੇਨਤੀ ਕਰਨ ਆਇਆ ਕਿ ਜੇ ਆਪਣਾ ਪਰਿਵਾਰ ਬਚਾਉਣਾ ਚਾਹੁੰਦੇ ਜੋ ਕਿਉਂਕਿ ਮੈਂ ਇਹਦੇ ਵਿੱਚ ਉਹਨਾਂ 2 ਵਾਰੀ ਮੇਰੇ ਵਿਆਹ ਹੋਏ 2ਵੇਂ ਵਾਰੀ ਤਲਾਕ ਹੋ ਗਏ ਇਹ ਬਿਮਾਰੀ ਦੇ ਵਿੱਚ ਆਈ ਵਾਜ਼ ਹੋਪਲੈਸ ਹੋਮਲੈਸ ਯੂਜ਼ਲੈਸ ਜੋਬਲੈਸ ਫੈਮਿਲੀ ਲੈਸ ਜਿੰਨੇ ਵੀ ਲੈਸ ਤੁਸੀਂ ਲਾ ਸਕਦੇ ਜੋ ਉਹ ਤੁਸੀਂ ਮੇਰੇ ਨਾਲ ਜੋੜ ਸਕਦੇ ਜੋ ਹੇਸਟਿੰਗ ਸਟਰੀਟ 'ਤੇ ਉਹ ਗਲੀਆਂ 'ਚ ਜਿਹੜੀਆਂ ਹਨੇਰੀਆਂ ਗਲੀਆਂ ਮਹਾਰਾਜ ਨੇ ਮੈਨੂੰ ਆ ਹਨੇਰਾ ਜਿਹੜਾ ਆਪਣੇ ਘਰਾਂ ਦੇ ਵਿੱਚ ਪਸਰਨ ਡਿਆ ਇਹ ਮਕਸਦ ਦੇ ਕੇ ਭੇਜਿਆ ਮੈਨੂੰ ਕਿ ਵੀ ਆਹ ਦੀਵਾ ਲੈ ਕੇ ਜਾ ਅਤੇ ਆਹ ਦੀਵਾ ਜਗਾ ਜਾ ਕੇ ਕਿਉਂਕਿ ਇਹ ਬਿਮਾਰੀ ਦਾ ਲੋਕਾਂ ਨੂੰ ਪਤਾ ਨਹੀਂ ਆ ਉਹ ਲੱਭਣ ਡੇ ਰਿਹਾ ਇਲਾਜ ਬਿਮਾਰ ਦਵਾਈਆਂ ਦਾ। 15 ਵਾਰੀ ਮੈਂ ਹਸਪਤਾਲਾਂ 'ਚ ਜਾ ਆਇਆ ਜਲੰਧਰ, ਕੋਈ ਹਸਪਤਾਲ ਨਹੀਂ ਛੱਡਿਆ। ਇੱਥੇ ਕੈਨੇਡੇ ਦੇ ਵਿੱਚ ਆਣ ਕੇ ਉਹ ਸਿਰੇ ਉਹ ਪੀਣ ਵਾਲੀ ਜਿਹੜੀ ਹੈ, ਤੁਹਾਨੂੰ ਪਤਾ ਸਾਰਿਆਂ ਨੂੰ ਕਿ ਉਹ ਕਿਹੜੀ ਹੁੰਦੀ ਹੈ, ਲਾਲ ਜੀ ਸ਼ੀਸ਼ੀ ਜਾਂ ਜ਼ਬਾਨ ਥੱਲੇ ਰੱਖਣ ਵਾਲੀ ਗੋਲੀ, ਉਹ ਖਾ ਉਹ ਵੀ ਨਸ਼ਾ ਹੀ ਆ। ਜਿੰਨੀ ਦੇਰ ਤੱਕ ਅਸੀਂ ਮੰਨਣਾ ਨਹੀਂ ਕਿ ਇਹ ਬਿਮਾਰੀ ਲੱਗੀ ਆ ਸਾਨੂੰ, ਉਨੀ ਦੇਰ ਤੱਕ ਇਹਦਾ ਇਲਾਜ ਨਹੀਂ ਹੈਗਾ। ਅਸੀਂ ਮੈਥ ਦਾ ਵੀ ਅਲਜੈਬਰਾ ਜਦੋਂ ਸਵਾਲ ਕੱਢਦੇ ਹੁੰਦੇ ਸੀ ਉਹ 'ਚ ਕਹਿੰਦੇ ਹੁੰਦੇ ਸੀ ਨਾ, ਮੰਨ ਲਓ ਮੂਲ ਧਨ 100 ਹੈ, ਫਿਰ ਹੀ ਸਵਾਲ ਨਿਕਲਦਾ ਸੀ। ਜਿੰਨੀ ਦੇਰ ਤੱਕ ਇਹ ਮੰਨਣਾ ਨਹੀਂ ਗਾ ਕਿ ਬਈ ਆਹ ਬਿਮਾਰੀ ਹੈ, ਉਨੀ ਦੇਰ ਤੱਕ ਇਹਦਾ ਹੱਲ ਨਹੀਂ ਹੈਗਾ। ਅਤੇ ਮਹਾਰਾਜ ਐਕਚੁਅਲੀ ਇੱਕ ਅਵਸਥਾ ਆ ਜਾਂਦੀ ਆ ਜਿਹੜੀ ਅਮਲੀ ਦੀ, ਮੇਰੇ ਵਰਗੇ ਦੀ, ਨਸ਼ੇੜੀ ਦੀ, ਉਹਨੂੰ ਪਤਾ ਵੀ ਲੱਗਣ ਡਿਆ ਹੁੰਦਾ ਕਿ ਮੈਂ ਗਲਤ ਕਰਦਾ ਪਿਆ, ਇਹ ਕੰਮ ਚੋਰੀਆਂ ਕਰਨ ਡਿਆ, ਝੂਠ ਬੋਲਣ ਡਿਆ, ਧੋਖੇ ਦੇਣ ਡਿਆ, ਪਿਓ ਦੇ ਗਲ ਪੈਣ ਡਿਆ, ਮਾਂ ਦੀਆਂ ਵਾਲੀਆਂ ਖਿੱਚ ਕੇ ਲੈ ਕੇ ਜਾਣ ਡਿਆ, ਘਰੋਂ ਟੂਟੀਆਂ ਚੋਰੀ ਕਰਨ ਡਿਆ, ਮੋਟਰਸਾਈਕਲ ਵੇਚਣ ਡਿਆ, ਕਦੀ ਕੁਛ। ਇਹ ਹੈਗਾ ਇਹ ਆਪਣੀ ਕਮਿਊਨਿਟੀ ਦੀ, ਆਪਣੀ ਕੌਮ ਦੀ ਤਰਾਸਦੀ ਆ, ਉਹ ਇਹ ਦੱਸਦੀ ਨਹੀਂ ਗੀ। ਅਤੇ ਮੇਰੀ ਆਪ ਜੀ ਕੋਲੋਂ ਬੇਨਤੀ ਆ ਹੱਥ ਜੋੜ ਕੇ ਕਿ ਜੇ ਆਪਣਾ ਪਰਿਵਾਰ ਬਚਾਉਣਾ ਚਾਹੁੰਦੇ, ਜੇ ਨੰਬਰ ਸਾਡਾ ਪ੍ਰਬੰਧਕ ਕਮੇਟੀ ਕੋਲ ਵੀ ਆ ਅਤੇ ਬਾਹਰ ਵੀ ਸਾਡਾ ਟੇਬਲ ਲੱਗਾ, ਤੁਹਾਡੇ ਜੋੜੇ ਝੜਨ ਲਈ ਅਸੀਂ ਖਲੋਤੇ ਹਾਂ। ਨੰਬਰ ਸਾਡਾ ਨੋਟ ਕਰਿਓ, 236-334-10-11। ਦੂਜਾ ਨੰਬਰ ਹੈਗਾ 604-721-6276। ਅਤੇ ਟਰੀਟਮੈਂਟ ਸੈਂਟਰ ਪੰਜਾਬੀ ਦੇ ਇੱਥੇ ਹੈਗੇ ਨਹੀਂ, ਤਾਂ ਮੈਂ ਲੀਡਰਾਂ ਨੂੰ ਵੀ ਬੇਨਤੀ ਕਰਦਾ ਕਿ ਵੀ ਸਾਡੀ ਕਮਿਊਨਿਟੀ 'ਚ ਆ ਬੜੀ ਤਰਾਸਦੀ ਚੱਲਣ ਡਈ ਆ, ਕਿ ਵੀ ਆਪਣੀ ਕਮਿਊਨਿਟੀ ਦਾ ਆਪਣਾ ਮੁੱਢਲਾ ਫਰਜ਼ ਬਣਦਾ ਬੁਨਿਆਦੀ, ਕਿ ਵੀ ਆਪਣੀ ਕਮਿਊਨਿਟੀ ਦੀ ਅਸੀਂ ਆ ਸੇਵਾ ਕਰੀਏ। ਪੰਜਾਬੀ ਵਾਲੇ ਵੀ ਟਰੀਟਮੈਂਟ ਸੈਂਟਰ ਇੱਥੇ ਖੋਲ੍ਹਣੇ ਚਾਹੀਦੇ ਜਿੱਥੇ ਲੋਕਾਂ ਨੂੰ ਦੱਸਿਆ ਜਾ ਸਕੇ, ਗੋਰਿਆਂ ਦੇ ਬਹੁਤ ਹੈਗੇ ਆ। ਅਤੇ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਕਿ ਵੀ ਜੇ ਮੇਰੇ ਤੋਂ ਭੁੱਲ ਚੁੱਕ ਕੋਈ ਹੋਈ ਹੋਵੇ, ਮੈਂ ਕੋਈ ਤਕੜਾ ਬੁਲਾਰਾ ਨਹੀਂ ਹੈਗਾ, ਜੋ ਮਹਾਰਾਜ ਮੇਰੇ ਤੋਂ ਬੁਲਾਉਣ ਡੇ ਮੈਂ ਉਹ ਬੋਲਣ ਡਿਆ, ਮੈਂ ਝੂਠ ਇੱਥੇ ਬੋਲ ਨਹੀਂ ਸਕਦਾ। ਜਿਹੜੀ ਸਾਡੀ ਕੌਮ ਦੀ ਤਰਾਸਦੀ ਉਹ ਹੈਗੀ ਆ, ਕਿਉਂਕਿ ਇਹ ਬਿਮਾਰੀ ਨਹੀਂ ਮੰਨਦੀ, ਮੈਂ ਵੀ ਨਹੀਂ ਮੰਨਦਾ ਸੀ, ਮੈਂ ਇਸ ਕਰਕੇ ਕਹਿੰਦਾ ਪਿਆ। ਅਤੇ ਆਪ ਜੀ ਮੈਨੂੰ ਸੇਵਾ ਦਾ ਮੌਕਾ ਦਿਓ, ਮੈਂ ਬਾਹਰ ਹੀ ਹਾਂ 12:30 ਵਜੇ ਤੱਕ, ਜੇ ਕਿਸੇ ਦੇ ਪਰਿਵਾਰ 'ਚ, ਜੇ ਕਿਸੇ ਰਿਸ਼ਤੇਦਾਰ 'ਚ ਲਾਗੇ ਗਵਾਂਢ ਮੱਥੇ, ਇਹ ਸੁਨੇਹਾ ਦਿਓ, ਇਹ ਵੀ ਸੇਵਾ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜਾ ਹੌਸਲਾ ਹੈ ਮੁੰਡੇ ਦੇ ਵਿੱਚ, ਇੰਨੀਆਂ ਚੀਜ਼ਾਂ ਐਡਮਿਟ ਕਰਨੀਆਂ, ਉਹਦੇ ਵਿੱਚੋਂ ਲੰਘ ਕੇ ਅਤੇ ਫਿਰ ਇਸ ਪਾਸੇ ਟ੍ਰੀਟਮੈਂਟ ਵਾਲੇ ਪਾਸੇ ਨੂੰ ਤੁਰ ਪੈਣਾ। ਹੁਣ ਇਹ ਬਾਹਰ ਇਹਨਾਂ ਜੋ ਟੇਬਲ ਆਇਆ ਹੋਇਆ, ਉੱਥੇ ਆਪਣੀਆਂ ਸੇਵਾਵਾਂ ਜੋ ਹਨ ਉਹ ਦੇਣ ਦੇ ਵਾਸਤੇ, ਇਨਫੋਰਮੇਸ਼ਨ ਦੇਣ ਦੇ ਵਾਸਤੇ ਇਹ ਬੈਠੇ ਹਨ। ਇਹ ਵੀ ਇੱਕ ਬਹੁਤ ਵੱਡੀ ਮਹਾਨਤਾ ਹੁੰਦੀ ਹੈ ਕਿ ਆਪ ਐਡਮਿਟ ਕਰ ਲੈਣਾ ਵੀ ਮੈਂ ਇਹ ਸਾਰੇ ਕਾਸੇ ਦੇ ਵਿੱਚੋਂ ਲੰਘਿਆ ਹਾਂ। ਸੋ ਇਹ ਜੇ ਵੀਰ ਹੁਣ ਇਹ ਸੇਵਾ ਵਾਲੇ ਪਾਸੇ ਹਨ ਤਾਂ ਇਹ ਜ਼ਿਆਦਾ ਇਫੈਕਟਿਵ ਹੁੰਦੇ ਹਨ। ਸੋ ਇੱਕ ਵਾਰੀ ਇਹਨਾਂ ਦਾ ਫਿਰ ਬਹੁਤ ਧੰਨਵਾਦ ਜਿਹੜਾ ਇਹ ਬੀੜਾ ਚੁੱਕ ਕੇ ਤੁਰੇ ਹਨ। ਅਤੇ ਹੁਣ ਸਮਾਂ ਹੈ ਗੁਰ ਸ਼ਬਦ ਦੀ ਵਿਚਾਰ ਦਾ, ਕਥਾ ਦਾ। ਹਮੇਸ਼ਾ ਦੀ ਤਰ੍ਹਾਂ ਭਾਈ ਗੁਰਸ਼ਰਨ ਸਿੰਘ ਜੀ ਜੋ ਹਨ ਆਪ ਜੀ ਦੇ ਨਾਲ 11:50 ਤੱਕ ਜੋ ਹੈ ਉਹ ਗੁਰ ਸ਼ਬਦ ਦੀ ਵਿਚਾਰ, ਗੁਰਬਾਣੀ ਦੀ ਵਿਚਾਰ, ਸਾਡੇ ਜੀਵਨ ਦੇ ਵਿੱਚ ਗੁਰਬਾਣੀ ਦਾ ਕੀ ਮਨੋਰਥ ਹੈ, ਕੀ ਸਿੱਖਿਆ ਹੈ, ਅਸੀਂ ਆਪਣੇ ਜੀਵਨ ਨੂੰ ਜੋ ਗੁਰਬਾਣੀ ਦੇ ਅਨੁਸਾਰ ਚਲਾਉਣਾ ਕਿਸ ਤਰ੍ਹਾਂ ਹੈ, ਇਹਨਾਂ ਪਾਸੋਂ ਆਪਾਂ ਸਰਵਣ ਕਰਦੇ ਹਾਂ 11:50 ਤੱਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਸਤਨਾਮ ਵਾਹਿਗੁਰੂ ਸਾਹਿਬ ਜੀਓ।

ਪਉ ਗੁਣ ਕਾਮਣ ਮੋਹੀ। ਤੇਰੇ ਗੁਣ ਹੋਏ ਨਾਇਬਰੀ, ਲਾਲ

0: ਐਗਜ਼ਾਮਪਲ ਵਰਤੀ ਹੈ ਉਹ ਗ੍ਰਸਤੀ ਜੀਵਨ ਵਿੱਚ ਇੱਕ ਪਤੀ ਪਤਨੀ ਦਾ ਜਿੱਦਾਂ ਦਾ ਸੰਬੰਧ ਰਿਸ਼ਤਾ ਹੁੰਦਾ ਹੈ ਦੁਨੀਆਂ ਦੇ ਸਾਹਮਣੇ ਘਰ ਪਰਿਵਾਰ ਵਿੱਚ, ਬਾਬਾ ਜੀ ਨੇ ਆਖਿਆ ਵੀ ਇੱਦਾਂ ਦਾ ਰਿਸ਼ਤਾ ਸਾਡਾ ਰੱਬ ਦੇ ਨਾਲ ਵੀ ਹੈ। ਜਿਹੜੀਆਂ ਸਾਧ ਸੰਗਤ ਆਪਾਂ ਚਾਰ ਲਾਵਾਂ ਦਾ ਪਾਠ ਕਰਦੇ ਹਾਂ, ਉਹਨਾਂ ਚਾਰ ਲਾਵਾਂ ਵਿੱਚ ਜਿੱਥੇ ਸਾਡੇ ਧੀਆਂ ਪੁੱਤਰਾਂ ਨੂੰ ਸਮਾਜ ਨੂੰ ਸੇਧ ਹੈ, ਬੇਸਿਕਲੀ ਉਹ ਚਾਰ ਲਾਵਾਂ ਮੇਰੀਆਂ ਅਤੇ ਰੱਬ ਦੀ ਇੱਕ ਕਮਿਟਮੈਂਟ ਹੈ। ਜੇ ਤੁਸੀਂ ਉਹਨੂੰ ਸਮਝੋ ਨਾ, ਮੇਰੀ ਅਤੇ ਰੱਬ ਦੀ ਇੱਕ ਕੀ ਹੈ, ਕਮਿਟਮੈਂਟ ਹੈ ਉਹਨਾਂ ਚਾਰ ਲਾਵਾਂ ਦੇ ਵਿੱਚ। ਇਹ ਚਾਰ ਲਾਵਾਂ ਸੂਈ ਰਾਗ ਵਿੱਚ ਗੁਰੂ ਰਾਮਦਾਸ ਸਾਹਿਬ ਦੀਆਂ ਨੇ। ਇੱਥੋਂ ਮੈਂ ਥੋੜ੍ਹਾ ਜਿਹਾ ਹਿਸਟਰੀ ਦਾ ਇੱਕ ਪੱਖ ਤੁਹਾਡੇ ਨਾਲ ਸਾਂਝਾ ਕਰ ਦਿੰਦਾ ਵੀ ਜਿਵੇਂ ਅਜੋਕੇ ਸਮੇਂ ਵਿੱਚ ਆਨੰਦ ਕਾਰਜ ਹੁੰਦੇ ਨੇ ਨਾ ਆਪਣੇ, ਆਪਾਂ ਚਾਰ ਲਾਵਾਂ ਲੈਂਦੇ ਹਾਂ, ਭਾਈ ਸਾਹਿਬ ਚਾਰ ਲਾਵਾਂ ਦਾ ਪਾਠ ਪੜ੍ਹਦੇ ਨੇ। ਪਹਿਲਾਂ ਇੱਦਾਂ ਨਹੀਂ ਸੀ ਹੁੰਦਾ। ਜਿਹੜਾ ਗੁਰੂ ਨਾਨਕ ਸਾਹਿਬ ਦਾ ਆਨੰਦ ਕਾਰਜ ਹੈ ਉਹਦੇ ਬਾਰੇ ਸਾਡੇ ਇਤਿਹਾਸਿਕ ਸਰੋਤਾਂ ਨੇ ਗੱਲ ਲਿਖੀ ਹੈ, ਮਤਲਬ ਬਹੁਤੇ ਸਰੋਤਾਂ ਨੇ ਨਹੀਂ ਲਿਖੀ, ਸਿਰਫ ਇੱਕੋ ਸਰੋਤ ਸ਼ਾਇਦ ਇਹ ਗੱਲ ਕਹਿੰਦਾ ਹੈ ਵੀ ਗੁਰੂ ਨਾਨਕ ਸਾਹਿਬ ਨੇ ਇੱਕ ਓਅੰਕਾਰ ਦੇ ਦੁਆਲੇ ਲਾਵਾਂ ਲਈਆਂ, ਮਤਲਬ ਫੱਟੀ ਦੇ ਉੱਤੇ ਇੱਕ ਓਅੰਕਾਰ ਲਿਖ ਕੇ ਉਹਦੇ ਦੁਆਲੇ ਉਹਨਾਂ ਨੇ ਲਾਵਾਂ ਲੈ ਲਈਆਂ, ਜਾਂ ਇੱਕ ਰੱਬ ਨੂੰ ਸਾਕਸ਼ੀ ਮੰਨ ਕੇ ਉਹਨਾਂ ਨੇ ਜਿਹੜੀ ਕਮਿਟਮੈਂਟ ਹੈ ਉਹ ਆਪਣੀ ਪਤਨੀ ਦੇ ਨਾਲ ਕਰ ਲਈ। ਲਾਵਾਂ ਜਿਹੜੀਆਂ ਨੇ ਉਹ ਗੁਰੂ ਰਾਮਦਾਸ ਸਾਹਿਬ ਦੀਆਂ ਨੇ। ਤੋ ਉਸ ਤੋਂ ਬਾਅਦ ਸਾਨੂੰ ਹਿਸਟਰੀ ਦੇ ਵਿੱਚ ਕਿਤੇ ਵੀ ਇੱਦਾਂ ਨਹੀਂ ਮਿਲਦਾ ਵੀ ਚਾਰ ਲਾਵਾਂ ਦਾ ਪਾਠ ਪੜ੍ਹ ਕੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਕੋਈ ਇੱਦਾਂ ਲਾਵਾਂ ਹੁੰਦੀਆਂ ਹੋਣ, ਤੋ ਇਹ ਕਿਤੇ ਨਹੀਂ ਮਿਲਦਾ। ਫਿਰ ਇਹ ਜਿਹੜੀ ਪਰੰਪਰਾ ਹੈ ਕਦੋਂ ਚੱਲੀ, ਇਹ ਵੀ ਇੱਕ ਸਵਾਲ ਹੈ ਆਪਣੇ ਆਪ ਵਿੱਚ ਵੀ ਜਿਹੜੀ ਅਜੋਕੀ ਆਪਾਂ ਵੇਹਨੇ ਹਾਂ ਇਹ ਕਿੱਦਾਂ ਚੱਲੀ। ਇੱਕ ਨਿਰੰਕਾਰੀ ਬਾਬਾ ਸ਼ਿਵ ਦਿਆਲ ਸਿੰਘ ਹੋਇਆ ਹੈ, ਸ਼ਿਵ ਨਹੀਂ ਖਿਮਾ ਕਰਨਾ ਦਿਆਲ ਸਿੰਘ, ਉਹ ਪੋਠੋਹਾਰ ਦੇ ਇਲਾਕੇ ਵਿੱਚ ਹੋਇਆ ਜਿਹੜਾ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਹੈ। ਉਹਨੇ ਇੱਕ ਸੰਪਰਦਾ ਚਲਾਈ ਸੀ ਜਿਹਨੂੰ ਉਹ ਕਹਿੰਦੇ ਸੀ ਨਿਰੰਕਾਰੀ ਸੰਪਰਦਾ, ਸਿੱਖਾਂ ਦੇ ਵਿੱਚ ਇਹਨੇ ਬੜਾ ਵੱਡਾ ਆਪਣਾ ਯੋਗਦਾਨ ਪਾਇਆ। ਤੋ ਪੋਠੋਹਾਰ ਦਾ ਬਾਬਾ ਜਿਹੜਾ ਦਿਆਲ ਸੀ ਉਹਨੇ ਵੇਖਿਆ ਵੀ ਸਿੱਖਾਂ ਦੇ ਵਿੱਚ ਬਹੁਤ ਸਾਰੀਆਂ ਕਮਜ਼ੋਰੀਆਂ ਆ ਗਈਆਂ, ਵੀ ਇਹ ਜਿਹੜੀਆਂ ਚੀਜ਼ਾਂ ਵਿੱਚੋਂ ਧੰਨ ਗੁਰੂ ਨਾਨਕ ਸਾਹਿਬ ਨੇ ਇਹਨਾਂ ਨੂੰ ਕੱਢਿਆ ਫਿਰ ਉੱਧਰ ਫਸਦੇ ਜਾਂਦੇ ਨੇ। ਤੋ ਬਾਬੇ ਨਿਰੰਕਾਰੀ ਨੇ ਜਦੋਂ ਇਹ ਚੀਜ਼ ਵੇਖੀ ਬਾਬਾ ਦਿਆਲ ਸਿੰਘ ਨੇ, ਕਿਉਂਕਿ ਕੂਕੇ ਜਿਹੜੇ ਸਨ ਜਿਹਨਾਂ ਨੂੰ ਆਪਾਂ ਨਾਮਧਾਰੀ ਕਹਿੰਦੇ ਹਾਂ, ਉਹ ਕੀ ਕਰਦੇ ਸਨ ਵੀ ਉਹ ਹਿੰਦੂ ਵੀਰਾਂ ਵਾਂਗੂ ਵੇਦੀ ਬਾਲ ਕੇ ਅੱਗ ਬਾਲ ਕੇ ਅਤੇ ਉਹਦੇ ਦੁਆਲੇ ਲਾਵਾਂ ਕਰਦੇ ਹੁੰਦੇ ਸੀ, ਅਤੇ ਜਿਹੜੀਆਂ ਲਾਵਾਂ ਦਾ ਪਾਠ ਸੀ ਉਹ ਗੁਰੂ ਰਾਮਦਾਸ ਸਾਹਿਬ ਵਾਲਾ ਪੜ੍ਹਦੇ ਸੀ, ਅਤੇ ਲਾਵਾਂ ਜਦੋਂ ਉਹ ਸਰਕਲ ਉਹ ਲੈਂਦੇ ਸਨ ਗੇੜੇ ਕੱਢਦੇ ਸਨ ਉਹ ਅੱਗ ਦੇ ਦੁਆਲੇ ਕੱਢਦੇ ਹੁੰਦੇ ਸਨ। ਤੋ ਬਾਬਾ ਦਿਆਲ ਸਿੰਘ ਨੇ ਪਰੰਪਰਾ ਚਲਾਈ ਵੀ ਨਹੀਂ, ਅੱਜ ਤੋਂ ਬਾਅਦ ਜਿਹੜਾ ਸਿੱਖ ਹੈ ਉਹ ਬ੍ਰਾਹਮਣਵਾਸ ਦੇ ਇਸ ਜਲਣ ਵਿੱਚੋਂ ਨਿਕਲੇ, ਅਸੀਂ ਅੱਗ ਦੇ ਦੁਆਲੇ ਲਾਵਾਂ ਨਹੀਂ ਕਰਨੀਆਂ, ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਲਾਵਾਂ ਕਰਿਆ ਕਰਨੀਆਂ। ਅਤੇ ਮੈਨੂੰ ਯਾਦ ਹੈ ਜਿਹੜੇ ਇੱਕ ਦਾਂ ਉੱਤੇ ਮੈਨੂੰ ਧਰਮ ਪ੍ਰਚਾਰ ਕਰਨ ਦਾ ਮੌਕਾ ਮਿਲਿਆ, ਚਲੋ ਅਤੇ ਉਸ ਗੁਰਦੁਆਰੇ ਮੇਰੀ ਰਹਿਸ਼ ਸੀ ਅਤੇ ਉੱਥੇ ਇੱਕ ਬਜ਼ੁਰਗ ਰਹਿੰਦਾ ਹੁੰਦਾ ਸੀ। ਇਹ ਗੱਲ ਕੋਈ ਬਹੁਤੀ ਪੁਰਾਣੀ ਨਹੀਂ, ਅੱਜ ਤੋਂ 2011-12 ਦੀ ਗੱਲ ਹੈ, 2011 ਯਾਨੀ ਕਿ ਅੱਜ ਤੋਂ 13-14 ਸਾਲ ਪੁਰਾਣੀ। ਉਹ ਬਜ਼ੁਰਗ ਕਾਫੀ ਬਜ਼ੁਰਗ ਸੀ, ਉਹ ਗ੍ਰੰਥੀ ਸੀ ਉੱਥੇ, ਉਹਦੇ ਕੋਲ ਲਾਵਾਂ ਵਾਲੇ ਜਦੋਂ ਕਰਾਉਣ ਆਏ ਨਾ ਲਾਵਾਂ, ਕਹਿੰਦੇ ਬਾਬਾ ਜੀ ਆਨੰਦ ਕਾਰਜ ਹੈ, ਅਤੇ ਉਹ ਕਹਿੰਦਾ ਜੀ ਕੋਈ ਗੱਲ ਨਹੀਂ ਆਨੰਦ ਕਾਰਜ ਹੋ ਜਾਏਗਾ ਅਤੇ ਤੁਸੀਂ ਇੱਦਾਂ ਕਰੋ ਵੀ ਰਾਗੀ ਜਥਾ ਕਹਿ ਲਓ। ਮੇਰੇ ਅੱਖੀਂ ਵੇਖਣ ਦੀ ਗੱਲ ਹੈ, ਕੋਈ ਇਹ ਨਹੀਂ ਹੈ ਵੀ ਕੋਈ ਕੋਲੋਂ ਬਣਾ ਕੇ ਮੈਂ ਗੱਲ ਕਹਿ ਰਿਹਾ, ਮੇਰੇ ਅੱਖੀਂ ਵੇਖਣ ਦੀ ਗੱਲ ਹੈ। ਉਹ ਕਹਿੰਦਾ ਜੀ ਤੁਸੀਂ ਰਾਗੀ ਜਥਾ ਕਹਿ ਲਓ। ਉਹ ਕਹਿੰਦੇ ਜੀ ਰਾਗੀ ਜਥਾ ਤਾਂ ਅਸੀਂ ਨਹੀਂ ਕਹਿਣਾ। ਕਹਿੰਦਾ ਠੀਕ ਹੈ ਫਿਰ ਕੋਈ ਗੱਲ ਨਹੀਂ। ਉਹਨੇ ਮੇਰੇ ਅੱਖਾਂ ਦੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਤੋਂ ਚਾਰ ਲਾਵਾਂ ਦਾ ਪਾਠ ਉਹ ਸਾਹਮਣੇ ਬਿਠਾ ਕੇ ਉਹਨਾਂ ਨੂੰ ਸੁਣਾ ਦਿੱਤਾ ਅਤੇ ਅਰਦਾਸ ਬੇਨਤੀ ਕਰ ਦਿੱਤੀ। ਉਹ ਕਹਿੰਦਾ ਜੇ ਸਰਕਲ ਲਾਉਣਾ, ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਆਲੇ ਦੁਆਲੇ ਘੁੰਮਣਾ ਤਾਂ ਫਿਰ ਰਾਗੀ ਸਿੰਘ ਲਿਆਓ, ਉਹ ਨਾਲ ਨਾਲ ਪੜ੍ਹਨਗੇ, ਨਾਲ ਨਾਲ ਤੁਸੀਂ ਮਤਲਬ ਇਹ ਉਹ ਪੜ੍ਹਿਆ ਹੋਇਆ ਸੀ ਕਿਸੇ ਸੰਪਰਦਾ ਦਾ, ਕਿਸੇ ਮਤਲਬ ਉਹਨਾਂ ਦਾ ਤਾਂ। ਤੋ ਉਹਨੇ ਮੈਂ ਅੱਖੀਂ ਵੇਖਿਆ ਵੀ 13-14 ਸਾਲ ਪਹਿਲਾਂ, ਹੁਣ ਤਾਂ ਸ਼ਾਇਦ ਉਹ ਚੜ੍ਹਾਈ ਕਰ ਗਏ ਨੇ ਚਲੋ। ਅਤੇ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਇਹ ਜਿਹੜਾ ਸਾਰਾ ਕੰਸੈਪਟ ਹੈ ਇਹ ਸਾਨੂੰ ਸਿੱਖ ਰਹਿਤ ਮਰਿਆਦਾ ਸ਼੍ਰੀ ਅਕਾਲ ਤਖਤ ਸਾਹਿਬ ਵਾਲੀ ਨੇ ਹੁਣ ਦਿੱਤਾ ਹੈ ਵੀ ਸਿੱਖ ਦਾ ਜਿਹੜਾ ਆਨੰਦ ਕਾਰਜ ਉਹ ਕਿਹੜੇ ਤਰੀਕੇ ਨਾਲ ਹੋਣਾ ਚਾਹੀਦਾ। ਅਤੇ ਉਹਦੇ ਵਿੱਚ ਇਹ ਵੀ ਹੈ ਵੀ ਜਦੋਂ ਲਾਵਾਂ ਦਾ ਪਾਠ ਹੋਣਾ, ਆਪਾਂ ਸਿੰਘ ਸਭਾ ਵਿੱਚ ਵੈਸੇ ਇੱਦਾਂ ਹੀ ਕਰਦੇ ਹਾਂ, ਆ ਜਿਹੜੇ ਕਈ ਨਾ ਕਹਿੰਦੇ ਨੇ ਜੀ ਇਹ ਮਰਿਆਦਾ ਨੂੰ ਨਹੀਂ ਮੰਨਦੇ ਜੀ, ਇਹ ਐਂ ਨਹੀਂ ਕਰਦੇ। ਸਿੰਘ ਸਭਾ ਦੇ ਵਿੱਚ ਜਦੋਂ ਲਾਵਾਂ ਹੁੰਦੀਆਂ ਨੇ ਬੱਚੇ ਬੱਚੀ ਦੀਆਂ, ਅਤੇ ਸਾਰੀ ਸੰਗਤ ਬੈਠੀ ਹੁੰਦੀ ਹੈ ਅਤੇ ਬੱਚਾ ਬੱਚੀ ਖਲੋ ਕੇ ਲਾਵਾਂ ਲੈਂਦੇ ਨੇ, ਜਿਵੇਂ ਛੋਟੀ ਅਰਦਾਸ ਨਹੀਂ ਹੁੰਦੀ ਵੀ ਤੁਸੀਂ ਬੱਚਾ ਬੱਚੀ ਖਲੋ ਜਾਓ। ਉਹਦੇ ਵਿੱਚ ਕੀ ਹੁੰਦਾ ਹੈ ਵੀ ਜਿਹੜਾ ਮੇਨ ਅੱਜ ਜਿਨ੍ਹਾਂ ਦਾ ਆਨੰਦ ਕਾਰਜ ਹੋਣਾ ਉਹ ਇਹਨਾਂ ਦੋਵਾਂ ਬੱਚਿਆਂ ਦਾ ਹੋਣਾ, ਅਤੇ ਜਿਹੜਾ ਵੀ ਉਹ ਚਾਰ ਲਾਵਾਂ ਗ੍ਰੰਥੀ ਸਿੰਘ ਪੜ੍ਹਦਾ ਉਹ ਬੱਚੇ ਖਲੋ ਕੇ ਸੁਣਦੇ ਨੇ ਖਲੋ ਕੇ, ਤਾਂ ਕਿ ਤੁਹਾਡੇ ਲਈ ਇਹ ਉਪਦੇਸ਼ ਜਿਹੜਾ ਹੈ ਸਪੈਸ਼ਲ ਹੈ ਤੇ ਇਹ ਗੱਲ ਕੋਈ ਸਿੰਘ ਸਭਾ ਦੀ ਆਪਣੀ ਮਰਿਆਦਾ ਨਹੀਂ, ਇਹ ਸ੍ਰੀ ਅਕਾਲ ਤਖਤ ਸਾਹਿਬ ਵਾਲੀ ਮਰਿਆਦਾ ਜਿਹੜੀ ਹੈ ਉਹਦੇ ਵਿੱਚ ਲਿਖਿਆ ਹੋਇਆ ਵੀ ਬੱਚੇ ਬੱਚੀ ਦਾ ਆਨੰਦ ਕਾਰਜ ਕਿਹੜੇ ਤਰੀਕੇ ਦੇ ਨਾਲ ਹੋਣਾ ਚਾਹੀਦਾ। ਤਾਂ ਖੈਰ ਆਪਾਂ ਥੋੜ੍ਹਾ ਜਿਹਾ ਇਹਨੂੰ ਸਮਝ ਲਈਏ। ਨਿਰੰਕਾਰੀ ਬਾਬੇ ਦਿਆਲ ਸਿੰਘ ਨੇ ਇਹ ਪਰੰਪਰਾ ਚਲਾਈ, 19ਵੀਂ ਸਦੀ ਦੇ ਵਿੱਚ ਇਹ ਪਰੰਪਰਾ ਚੱਲੀ, ਕੋਈ ਬਹੁਤੀ ਇਹ ਪੁਰਾਤਨ ਨਹੀਂ ਹੈਗੀ। ਹੁਣ ਸਿੱਖ ਰਹਿਤ ਮਰਿਆਦਾ ਸਾਨੂੰ ਜਿੱਦਾਂ ਦੀ ਗਾਈਡਲਾਈਨ ਦਿੰਦੀ ਹੈ ਉਹਦੇ ਮੁਤਾਬਕ ਸਾਨੂੰ ਆਪਣੇ ਧੀਆਂ ਪੁੱਤਰਾਂ ਦੇ ਆਨੰਦ ਕਾਰਜ ਕਰਨੇ ਚਾਹੀਦੇ ਨੇ। ਜਿੱਦਾਂ ਉਹਦੇ ਵਿੱਚ ਸੰਸਕਾਰ ਹੈ, ਜਿਵੇਂ ਜਨਮ ਅਤੇ ਨਾਮ ਸੰਸਕਾਰ ਵੀ ਹੈਗਾ, ਜੇ ਤੁਸੀਂ ਉਹ ਮਰਿਆਦਾ ਪੜ੍ਹੀ ਹੋਵੇ, 30 ਕੁ ਪੰਨਿਆਂ ਦੀ ਉਹ ਮਰਿਆਦਾ ਹੈ ਸਾਰੀ। ਤਾਂ ਉਹਦੇ ਵਿੱਚ ਇਹ ਵੀ ਹੈ ਵੀ ਸਿੱਖ ਦੇ ਘਰੇ ਮੌਤ ਹੋ ਜਾਵੇ ਉਹਨੇ ਕੀ ਕਰਨਾ, ਜਨਮ ਹੋ ਜਾਵੇ ਉਹਨੇ ਕੀ ਕਰਨਾ, ਤਾਂ ਉਹ ਸਾਰਾ ਕੁਝ ਉਹਦੇ ਵਿੱਚ ਬੜਾ ਡਿਟੇਲ ਵਾਈਜ਼ ਜਿਹੜਾ ਲਿਖਿਆ, ਬਾਹਰ ਕਾਊਂਟਰ ਤੋਂ ਮਿਲ ਜਾਂਦੀ, ਤੁਸੀਂ ਲੈ ਕੇ ਪੜ੍ਹਿਓ। ਤਾਂ ਸਤਿਗੁਰੂ ਨੇ ਅੱਜ ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਕੀਤੀ, ਉਹਨਾਂ ਨੇ ਕਿਹਾ ਵੀ ਲਾਲ ਆਖਿਆ, ਹੇ ਲਾਲ, ਲਾਲ ਕਿਹਨੂੰ ਕਹਿੰਦੇ ਨੇ ਭਲਾ? ਲਾਲ ਕਹਿੰਦੇ ਨੇ ਪਿਆਰੇ ਨੂੰ, ਜਿਵੇਂ ਮਾਂ ਆਪਣੇ ਪੁੱਤ ਨੂੰ ਕੀ ਕਹਿੰਦੀ ਹੈ? ਲਾਲ ਕਹਿੰਦੀ ਹੈ। ਤਾਂ ਇੱਥੇ ਗੁਰੂ ਨਾਨਕ ਸਾਹਿਬ ਆਪਣੇ ਆਪ ਨੂੰ ਜੀਵ ਇਸਤਰੀ ਕਹਿੰਦੇ ਨੇ ਤੇ ਅਕਾਲ ਪੁਰਖ ਵਾਹਿਗੁਰੂ ਨੂੰ ਕਹਿੰਦੇ ਨੇ ਮੇਰੇ ਲਾਲ, ਬਹੁ ਗੁਣ ਤੇਰੇ ਵਿੱਚ ਬੜੇ ਗੁਣ ਨੇ, ਕਾਮਣ ਮੋਹੀ, ਕਾਮਣ ਦਾ ਮਤਲਬ ਹੁੰਦਾ ਜੀਵ ਇਸਤਰੀ, ਵੀ ਮੈਂ ਕਾਮਣ ਤੇਰੇ ਗੁਣਾਂ ਵੱਲ ਵੇਖ ਕੇ ਅਟਰੈਕਟ ਹੋ ਗਈ ਹਾਂ, ਮੋਹੀ ਗਈ ਹਾਂ ਮੈਂ। ਆਪਾਂ ਬਾਣੀ ਵਿੱਚੋਂ ਪੜ੍ਹਦੇ, ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ, ਵੀ ਹੇ ਵਾਹਿਗੁਰੂ ਤੂੰ ਗੁਣਾਂ ਦਾ ਖਜ਼ਾਨਾ ਹੈ, ਤੇਰਾ ਕੋਈ ਇੱਕ ਅੱਧਾ ਗੁਣ ਨਹੀਂ ਹੈਗਾ। ਆ ਬੰਦੇ ਦੇ ਵਿੱਚ ਇੱਕ ਅੱਧੀ ਕੋਈ ਕੁਆਲਿਟੀ ਹੋਵੇ ਤਾਂ ਵੇਖੋ ਬੰਦਾ ਕਿੱਦਾਂ ਸ਼ੋਰ ਸ਼ਰਾਬਾ ਪਾਉਂਦਾ। ਤਾਂ ਸਤਿਗੁਰ ਨੇ ਆਖਿਆ, ਰੱਬ ਜੀ ਤੇਰੇ ਵਿੱਚ ਤੇ ਗੁਣ ਹੀ ਪਤਾ ਨਹੀਂ ਕਿੰਨੇ ਨੇ, ਤੂੰ ਤੇ ਬੇਅੰਤ ਹੈ, ਤੂੰ ਤੇ ਗੁਣਾਂ ਦਾ ਖਜ਼ਾਨਾ ਹੈ। ਤੂੰ ਤੇਰੇ ਗੁਣਾਂ ਨੂੰ ਵੇਖ ਕੇ ਮੈਂ ਤੇਰੇ ਵੱਲ ਮੋਹੀ ਗਈ, ਲਾਲ ਬਹੁ ਗੁਣ ਕਾਮਣ ਮੋਹੀ, ਤੇਰੇ ਗੁਣ ਹੋਏ ਨਾ ਅਵਰੀ, ਜਿਹੜੇ ਤੇਰੇ ਵਿੱਚ ਗੁਣ ਨੇ ਉਹ ਕਿਸੇ ਹੋਰ ਦੇ ਵਿੱਚ ਨਹੀਂ ਹੈਗੇ। ਅੱਜ ਨੂੰ ਆਪਣੇ ਗੁਰੂ ਘਰ ਦਾ ਲਾਈਵ ਚੱਲ ਰਿਹਾ ਸੀ, ਅੱਜ ਮੈਂ ਘਰੇ ਬੈਠਾ ਸੁਣ ਰਿਹਾ ਸੀ, ਰਾਗੀ ਸਿੰਘਾਂ ਨੇ ਇੱਕ ਸ਼ਬਦ ਪੜ੍ਹਿਆ ਸੀ, ਉਹਦੇ ਬੋਲ ਸਨ ਬੱਕਰੀ ਸ਼ੀਂ ਇੱਕ ਤੈ ਠਾਂ ਰੱਖ ਹੈ। ਬੱਕਰੀ ਤੇ ਸ਼ੇਰ ਰੱਬ ਨੇ ਇੱਕੋ ਥਾਂ ਰੱਖੇ ਹੋਏ ਨੇ। ਹੁਣ ਇਹ ਸ਼ਬਦ ਪੜ੍ਹਿਆ ਜਾ ਰਿਹਾ ਸੀ ਅੱਜ ਸਵੇਰੇ ਹੀ, ਤਾਂ ਮੈਂ ਸੋਚ ਰਿਹਾ ਸੀ ਵੀ ਵੇਖੋ ਰੱਬ ਦਾ ਕਿੱਡਾ ਵੱਡਾ ਗੁਣ ਹੈ, ਤੁਸੀਂ ਬੱਕਰੀ ਤੇ ਸ਼ੇਰ ਕਦੀ ਇਕੱਠੇ ਬੰਨ ਦਿਓ ਤੇ ਉਹਨਾਂ ਵਿੱਚੋਂ ਇੱਕੋ ਹੀ ਬਚੇਗਾ, ਕੌਣ ਭਲਾ? ਸ਼ੇਰ ਹੀ ਬਚੂਗਾ, ਬੱਕਰੀ ਉਹਨੇ ਖਾ ਜਾਣੀ। ਵੀ ਬਕਤ ਜੇ ਬਾਣੀ ਕਹਿੰਦੀ ਵੀ ਬੱਕਰੀ ਸ਼ੀਂ ਇੱਕ ਤੇ ਠਾਏ ਰੱਖੇ, ਵੀ ਰੱਬ ਨੇ ਕੀ ਕੀਤਾ ਵੀ ਬੱਕਰੀ ਤੇ ਸ਼ੇਰ ਇੱਕੋ ਥਾਂ ਉੱਤੇ ਰੱਖੇ ਹੋਏ ਨੇ। ਤਾਂ ਸਵਾਲ ਇਹ ਹੈ ਵੀ ਬੱਕਰੀ ਤੇ ਸ਼ੇਰ ਇੱਕ ਥਾਂ ਤੇ ਕਿਵੇਂ ਰਹਿ ਸਕਦੇ ਨੇ? ਜੇ ਸ਼ੇਰ ਰੱਜਿਆ ਹੋਇਆ, ਜੇ ਉਹਨੇ ਬੱਕਰੀ ਨਾ ਵੀ ਖਾਧੀ ਨਾ, ਤੇ ਬੱਕਰੀ ਨੇ ਸਹਿਮ ਨਾਲ ਹੀ ਮਰ ਜਾਣਾ। ਮੰਨ ਲਓ ਵੀ ਸ਼ੇਰ ਰੱਜਿਆ ਹੋਵੇ, ਨਾ ਖਾਵੇ, ਤੁਸੀਂ ਸ਼ੇਰ ਦੇ ਲਾਗੇ ਬੱਕਰੀ ਬੰਨ ਦਿਓ, ਉਹਨੇ ਸਹਿਮ ਨਾਲ ਮਰ ਜਾਣਾ। ਮਤਲਬ ਇਹ ਦੋ ਚੀਜ਼ਾਂ ਸਰਵਾਈਵ ਨਹੀਂ ਇਕੱਠੀਆਂ ਕਰ ਸਕਦੀਆਂ। ਜਾਂ ਸ਼ੇਰ ਤੇ ਚਲੋ ਰਹੇਗਾ ਹੀ ਰਹੇਗਾ ਕਿਉਂਕਿ ਤਾਕਤਵਰ ਹੈ, ਤੇ ਬੱਕਰੀ ਮਰ ਜਾਵੇਗੀ। ਤੇ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਵੀ ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਬੱਕਰੀ ਤੇ ਸ਼ੇਰ ਨੂੰ ਇੱਕ ਥਾਂ ਉੱਤੇ ਰੱਖਿਆ ਹੋਇਆ, ਇਹਦਾ ਜਵਾਬ ਪਤਾ ਕੀ ਹੈ? ਸਤਿਗੁਰੂ ਨੇ ਇੱਥੇ ਕਿਹਾ ਵੀ ਰੱਬ ਜੀ ਤੇਰੇ ਇਸ ਕੁਦਰਤ ਦੇ ਵਿੱਚ ਏਡੀ ਵਡਿਆਈ ਹੈ ਵੀ ਜਿਹੜੇ ਦੋ ਬਿਲਕੁਲ ਓਪੋਜ਼ਿਟ ਤੱਤ ਨੇ, ਇੱਕ ਦੂਜੇ ਦੇ ਵਿਰੋਧੀ ਨੇ, ਉਹਨਾਂ ਨੂੰ ਵੀ ਤੂੰ ਇੱਕ ਥਾਂ ਉੱਤੇ ਰੱਖਿਆ ਹੋਇਆ। ਜਿਵੇਂ ਮੰਨ ਲਓ ਵੀ ਜਲ ਪਾਉਣ ਉਪਾਏ ਧਰੀ ਸਭ ਧਰਤੀ, ਪੌਣ ਹਵਾ ਪੈਦਾ ਕਰਕੇ ਉਹਦੇ ਵਿੱਚ ਧਰਤੀ ਟਿਕਾਈ, ਪੌਣ ਉਪਾਏ ਧਰੀ ਸਭ ਧਰਤੀ। ਫਿਰ ਆਖਿਆ ਜਲ ਅਗਨੀ ਕਾ ਬੰਧ ਕੀਆ, ਜਲ ਤੇ ਪਾਣੀ ਦੋਵੇਂ ਚੀਜ਼ਾਂ ਕੀ ਕਰ ਦਿੱਤੀਆਂ? ਤੂੰ ਇਕੱਠੀਆਂ ਕਰ ਦਿੱਤੀਆਂ। ਵੈਸੇ ਕੀ ਹੈ ਵੀ ਜੇ ਅੱਗ ਲੱਗੀ ਹੋਵੇ ਤੁਸੀਂ ਉਹਦੇ ਉੱਤੇ ਜਲ ਸੁੱਟੋ ਤੇ ਅੱਗ ਬੁੱਝ ਜਾਂਦੀ ਹੈ, ਬੜੀ ਸਿੱਧੀ ਗੱਲ ਹੈ। ਅੱਛਾ ਜੇ ਉਸ ਬਲਦੀ ਹੋਈ ਅੱਗ ਉੱਤੇ ਤੁਸੀਂ ਤੱਤਾ ਪਾਣੀ ਸੁੱਟ ਦਿਓ ਤੇ ਤਾਂ ਵੀ ਉਹ ਅੱਗ ਬੁੱਝ ਜਾਵੇਗੀ। ਆਖਿਰ ਰੱਬ ਜੀ ਮੈਂ ਤੇਰੀ ਕੁਦਰਤ ਵਿੱਚ ਇਸ ਗੱਲੋਂ ਵੀ ਹੈਰਾਨ ਆ ਵੀ ਜਿਹੜੇ ਅੱਗ ਤੇ ਪਾਣੀ ਇੱਕ ਦੂਜੇ ਦੇ ਵਿਰੋਧੀ ਨੇ, ਤੂੰ ਇਹਨਾਂ ਨੂੰ ਵੀ ਕਿਤੇ ਇਕੱਠਿਆਂ ਕਰਕੇ ਰੱਖਿਆ ਹੋਇਆ। ਪਾਣੀਆਂ ਨੂੰ ਅੱਗ ਲੱਗ ਜਾਂਦੀ ਇੱਥੇ, ਆਪਾਂ ਨੂੰ ਪਤਾ ਹੈ। ਤਾਂ ਸਤਿਗੁਰ ਨੇ ਆਖਿਆ ਪੌਣ ਉਪਾਏ ਧਰੀ ਸਭ ਧਰਤੀ, ਜਲ ਅਗਨੀ ਕਾ ਬੰਧ ਕੀਆ, ਅੰਦਲੇ ਦਹਿਸਰ ਮੂੰਡ ਕਟਾਇਆ, ਰਾਵਣ ਮਾਰ ਕਿਆ ਵੱਡਾ ਭਇਆ। ਆਖਿਆ ਵੀ ਲੋਕਾਂ ਨੇ ਸੋਹਲੇ ਤੇ ਉਸਤਤ ਗਾਏ, ਰਾਮ ਦੀ ਤਾਰੀਫ ਗਾਈ ਵੀ ਉਹਨੇ ਰਾਵਣ ਨੂੰ ਮਾਰਿਆ। ਬਾਬਾ ਜੀ ਕਹਿੰਦੇ ਇਹਦੇ ਨਾਲ ਕੀ ਹੋ ਚੱਲਿਆ ਵੀ ਤੂੰ ਤੇ ਇੰਨਾ ਕੁਝ ਕੀਤਾ ਹੈ, ਰਾਵਣ ਮਾਰ ਕੀ? ਰਾਵਣ ਦਾ ਸਿਰ ਲਾ ਕੇ ਕੋਈ ਬੰਦਾ ਵੱਡਾ ਬਣ ਜਾਂਦਾ? ਨਹੀਂ ਨਹੀਂ ਨਹੀਂ, ਰੱਬ ਜੀ ਤੇਰੇ ਵਿੱਚ ਬਹੁਤ ਸਾਰੀਆਂ ਚੰਗਿਆਈਆਂ ਨੇ, ਬੜੇ ਗੁਣ ਨੇ, ਬਹੁਤ ਸਾਰੇ ਗੁਣ ਨੇ ਤੇਰੇ ਵਿੱਚ। ਤਾਂ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਲਾਲ ਬਹੁ ਗੁਣ ਕਾਮਣ ਮੋਹੀ। ਜਿਹੜਾ ਕਾਮਣ ਸ਼ਬਦ ਹੈ, ਕਾਮਣ ਦੇ ਦੋ ਅਰਥ ਬਣਦੇ ਨੇ। ਇੱਕ ਕਾਮਣ ਕਹਿੰਦੇ ਨੇ ਜੀ ਟੂਣੇ ਨੂੰ, ਆ ਜਿਵੇਂ ਨੇ ਲੋਕ ਟੂਣੇ ਟੱਪੇ ਕਰਦੇ ਫਿਰਦੇ ਵੀ ਕਿਸੇ ਪ੍ਰੋਹਤ ਕੋਲ ਜਾ ਕੇ, ਕਿਸੇ ਪੰਡਿਤ ਕੋਲ ਜਾ ਕੇ ਟੂਣਾ ਕਰ ਦਿਓ, ਬਾਬਾ ਜੀ ਕੋਈ ਸਾਡੀ ਦੁਕਾਨਦਾਰੀ ਚੰਗੀ ਚੱਲ ਜਾਵੇ, ਟੂਣਾ ਕਰ ਦਿਓ ਤਾਂ ਕਿ ਸਾਡਾ ਜਿਹੜਾ ਹੈ ਉਹ ਕੋਈ ਨੁਕਸਾਨ ਨਾ ਕਰ ਦੇਵੇ, ਟੂਣਾ ਕਰ ਦਿਓ ਤਾਂ ਕਿ ਅਸੀਂ ਕਿਸੇ ਦਾ ਨੁਕਸਾਨ ਕਰ ਦਈਏ, ਟੂਣਾ ਕਰ ਦਿਓ ਤਾਂ ਕਿ ਕੋਈ ਦੂਜਾ ਸਾਡੇ ਵੱਸ ਵਿੱਚ ਆ ਜਾਵੇ। ਤੋ ਬਾਬਾ ਜੀ ਦਾ ਇੱਕ ਬਚਨ ਬੜਾ ਪਿਆਰਾ, ਮਹਾਰਾਜ ਨੇ ਕਿਹਾ ਵੀ ਭਾਈ ਗੁਣ ਕਾਮਣ ਕਾਮਣ ਕਰੇ, ਗੁਣ ਕਾਮਣ ਕਾਮਣ ਕਰੇ। ਪਹਿਲੇ ਕਾਮਣ ਦਾ ਅਰਥ ਹੈ ਟੂਣਾ, ਗੁਣ ਕਾਮਣ ਗੁਣਾਂ ਦਾ ਟੂਣਾ, ਗੁਣ ਕਾਮਣ ਕਾਮਣ ਕਰੇ। ਜੇ ਜੀਵ ਇਸਤਰੀ ਗੁਣਾ ਰੂਪੀ ਟੂਣਾ ਕਰ ਲਵੇ ਤੇ ਫਿਰ ਕੀ ਹੁੰਦਾ, ਆਖਿਆ ਤੋ ਪਿਆਰੇ ਕੋ ਪਾਵੇ, ਫਿਰ ਉਹ ਕਿਹਨੂੰ ਪਾ ਲੈਂਦੀ ਹੈ, ਆਪਣੇ ਪਿਆਰੇ ਨੂੰ ਪਾ ਲੈਂਦੀ। ਆਪਾਂ ਘਰਾਂ ਪਰਿਵਾਰਾਂ ਦੇ ਵਿੱਚ ਵੀ ਇੱਕ ਦੂਜੇ ਨੂੰ ਵੱਸ ਵਿੱਚ ਕਰਨ ਆਲੋਚਦੇ ਹਾਂ ਵੀ ਪਤੀ ਵੱਸ ਵਿੱਚ ਆ ਜਾਵੇ, ਪਤਨੀ ਵੱਸ ਵਿੱਚ ਆ ਜਾਵੇ। ਬਾਬਾ ਜੀ ਕਹਿੰਦੇ ਹਾਂ ਠੀਕ ਹੈ, ਪਰ ਉਹਦੇ ਲਈ ਤੈਨੂੰ ਕਿਸੇ ਸਾਧ ਕੋਲੋਂ ਟੂਣਾ ਲੈਣ ਜਾਣ ਦੀ ਲੋੜ ਨਹੀਂ ਹੈ, ਤੂੰ ਆਪਣੀ ਜ਼ਿੰਦਗੀ ਵਿੱਚ ਵਰਚਿਊ ਕੁਆਲਿਟੀ ਐਸਾ ਪੈਦਾ ਕਰ ਲਾ, ਤੇਰਾ ਟੱਬਰ ਸਾਰਾ ਹੀ ਤੇਰੇ ਵੱਸ ਵਿੱਚ ਆ ਜਾਊਗਾ। ਕਿਸੇ ਬਾਬੇ ਦੇ ਧਾਗੇ ਤਵੀਤ ਟੂਣਿਆਂ ਨਾਲ ਕਿਸੇ ਨੇ ਵੱਸ ਵਿੱਚ ਨਹੀਂ ਆਉਣਾ, ਤੂੰ ਆਪਣੇ ਧੀਆਂ ਪੁੱਤਰਾਂ ਨੂੰ ਵੱਸ ਦੇ ਵਿੱਚ ਕਰਨਾ ਪੈਣਾ, ਗੁਣ ਜੀਵਨ ਵਿੱਚ ਧਾਰਨ ਕਰਨਾ, ਆਪੇ ਵੱਸ ਵਿੱਚ ਆ ਜਾਣਗੇ। ਜਦੋਂ ਤੇਰੀ ਜ਼ਿੰਦਗੀ ਵਿੱਚ ਐਬ ਨੇ, ਜਦੋਂ ਤੇਰੀ ਜ਼ਿੰਦਗੀ ਵਿੱਚ ਧੋਖਾ ਹੈ, ਬੇਈਮਾਨੀ ਹੈ, ਇਹ ਸਾਰੀਆਂ ਚੀਜ਼ਾਂ ਨੇ, ਫਿਰ ਤੇਰੇ ਵੱਸ 'ਚ ਕੋਈ ਕਿਵੇਂ ਆਵੇਗਾ? ਵੱਸ ਵਿੱਚ ਤੇ ਨੇਕ ਬੰਦਿਆਂ ਦੇ ਲੋਕ ਆਉਂਦੇ ਹੁੰਦੇ ਨਾ। ਤੋਂ ਟੂਣਾ ਕਿਹੜਾ ਕਰਨਾ? ਗੁਣ ਕਾਮਣ ਕਾਮਣ ਕਰੇ ਤੋ ਪਿਆਰੇ ਕੋ ਪਾਵੇ, ਤਾਂ ਪਿਆਰੇ ਰੱਬ ਦੀ ਪ੍ਰਾਪਤੀ ਹੁੰਦੀ ਹੈ ਜਦੋਂ ਜੀਵ ਇਸਤਰੀ ਗੁਣਾ ਰੂਪੀ ਟੂਣਾ ਕਰ ਲੈਂਦੀ ਹੈ। ਤੋ ਇੱਥੇ ਸਤਿਗੁਰ ਨੇ ਪਹਿਲੇ ਬਚਨ ਵਿੱਚ ਆਖਿਆ, ਹੁਣ ਇਹ ਸਾਨੂੰ ਸਮਝਾਇਆ ਸਾਰਿਆਂ ਨੂੰ। ਹੁਣ ਇਸਤਰੀ ਆਪਣੇ ਨਾ ਪਤੀ ਦੀ ਮਿਲਾਪ ਤੇ ਆਸ ਤੇ ਆਪਣਾ ਸਰੀਰ ਸ਼ਿੰਗਾਰਦੀ ਆ। ਜਿਵੇਂ ਆਪਾਂ ਆਮ ਵੇਖੋ ਵੀ ਜਦੋਂ ਵਿਆਹ ਸ਼ਾਦੀਆਂ ਹੁੰਦੀਆਂ, ਸਾਡੀਆਂ ਧੀਆਂ ਬੱਚੀਆਂ ਦੇ ਆਨੰਦ ਕਾਰਜ ਹੁੰਦੇ ਨੇ, ਤੇ ਧੀ ਬੱਚੀ ਜਿਹੜੀ ਹੈ ਉਹ ਵੰਨ ਸੁਵੰਨੇ ਕੱਪੜੇ ਪਾਉਂਦੀ ਹੈ, ਸਾਡੀਆਂ ਭੈਣਾਂ ਵੰਨ ਸੁਵੰਨੇ ਸੂਟ ਪਾਉਂਦੀਆਂ ਨੇ, ਵੰਨ ਸੁਵੰਨਾ ਜਿਹੜਾ ਹੈ ਉਹ ਸ਼ਿੰਗਾਰ ਕਰਦੀਆਂ ਨੇ। ਤੋ ਇਹ ਸਾਰੇ ਸ਼ਿੰਗਾਰ ਦਾ ਮਕਸਦ ਕੀ ਹੁੰਦਾ? ਸਭ ਤੋਂ ਪਹਿਲਾਂ ਉਹਦਾ ਪ੍ਰਯੋਜਨ ਕੀ ਹੈ? ਸ਼ਿੰਗਾਰ ਦਾ ਮਕਸਦ ਹੁੰਦਾ ਆਪਣੇ ਪਤੀ ਦੀ ਖੁਸ਼ੀ ਲੈਣਾ, ਇਹਦਾ ਹੋਰ ਕੋਈ ਦੂਜਾ ਮਕਸਦ ਨਹੀਂ ਜੀ ਹੁੰਦਾ, ਇਹ ਚੇਤਾ ਰੱਖ ਲਓ। ਸ਼ਿੰਗਾਰ ਦਾ ਦੂਜਾ ਕੋਈ ਮਕਸਦ ਨਹੀਂ ਹੈਗਾ, ਜਿਹੜਾ ਖਾਸ ਕਰਕੇ ਜਿਹੜਾ ਸੁਹਾਗਣ ਦੇ ਨਾਲ ਰਿਲੇਟਡ ਸ਼ਿੰਗਾਰ ਹੈ। ਹਾਂ, ਉੱਦਾਂ ਤਾਂ ਠੀਕ ਹੈ ਵੀ ਬੰਦੇ ਨੂੰ ਸਾਫ਼ ਸੁਥਰਾ ਬਣ ਕੇ ਰਹਿਣਾ ਚਾਹੀਦਾ, ਉਹ ਇੱਕ ਸ਼ਿੰਗਾਰ, ਉਹ ਔਰਤ ਦਾ ਅਖਤਿਆਰ ਹੈ, ਉਹ ਕਰ ਸਕਦੀ ਹੈ। ਹੁਣ ਤਾਂ ਬੰਦੇ ਵੀ ਸ਼ਿੰਗਾਰ ਕਰਨ ਲੱਗ ਪਏ ਨੇ, ਜਿਹੜੀਆਂ ਗੱਲਾਂ ਬੀਬੀਆਂ ਲਈ ਬਣੀਆਂ ਸੀ ਉਹ ਬੰਦੇ ਵੀ ਕਰਨ ਲੱਗ ਪਏ, ਇਹ ਵੀ ਨਹੀਂ ਘੱਟ ਹੈ ਨਾ। ਇਹਨਾਂ ਵੀ ਨੱਕ ਦੇ ਵਿੱਚ ਇਹ ਵੀ ਨੱਥਾਂ ਪਾਉਣ ਲੱਗ ਪਏ, ਸਾਰਾ ਕੁਝ ਜੋ ਬੀਬੀਆਂ ਲਈ ਚੀਜ਼ਾਂ ਬਣੀਆਂ ਸੀ ਉਹ ਬੰਦਿਆਂ ਨੇ ਉੱਤੇ ਕਬਜ਼ਾ ਕਰ ਲਿਆ। ਆਪਣੇ ਆਲੇ ਦੁਆਲੇ ਵੇਖ ਸਕਦੇ ਹਾਂ ਆਪਾਂ, ਬਿਊਟੀ ਪਾਰਲਰਾਂ ਦੇ ਮੁੰਡੇ ਬੈਠੇ ਨੇ ਜਾ ਕੇ, ਤੇ ਉਹ ਇੱਕੋ ਜਿਹਾ ਹੀ ਹੋ ਗਿਆ ਕੰਮ। ਖੈਰ, ਗੁਰੂ ਕਿਰਪਾ ਕਰੇ, ਬੰਦੇ ਨੂੰ ਸ਼ਿੰਗਾਰ ਦੀ ਲੋੜ ਨਹੀਂ ਹੁੰਦੀ, ਇਹ ਚੇਤਾ ਰੱਖ ਲਓ। ਬੰਦੇ ਨੂੰ ਕਦੀ ਵੀ ਸ਼ਿੰਗਾਰ ਦੀ ਲੋੜ ਨਹੀਂ ਹੁੰਦੀ, ਬੰਦੇ ਦੇ ਗੁਣ ਹੀ ਉਹਦਾ ਸਭ ਤੋਂ ਵੱਡਾ ਸ਼ਿੰਗਾਰ, ਬੰਦੇ ਦੀ ਕਮਾਈ ਹੀ ਉਹਦਾ ਸਭ ਤੋਂ ਵੱਡਾ ਸ਼ਿੰਗਾਰ ਹੁੰਦੀ ਹੈ। ਜੇ ਬੰਦਾ ਮਿਹਨਤਸ਼ੀਲ ਆ, ਕਮਾਈ ਕਰਦਾ, ਇਦੋਂ ਵੱਡਾ ਉਹਦਾ ਕੋਈ ਸ਼ਿੰਗਾਰ ਨਹੀਂ ਹੈਗਾ। ਹੁਣ ਤੇ ਸਾਡੀਆਂ ਭੈਣਾਂ ਵੀ ਚਲੋ ਕੰਮ ਕਰਦੀਆਂ, ਪਰ ਆਮ ਆਪਾਂ ਵੇਖੋ ਤੁਸੀਂ ਆਪਣੇ ਘਰਾਂ ਪਰਿਵਾਰਾਂ ਪਿੰਡਾਂ ਦੇ ਵਿੱਚ ਜਿਹੜੀ ਤੀਵੀਂ ਹੈ ਉਹ ਘਰ ਵਿੱਚ ਬੈਠੀ ਹੈ, ਜਿਹੜਾ ਬੰਦਾ ਹੈ ਉਹ ਮਿਹਨਤ ਕਰਕੇ ਲਿਆਣ ਕੇ ਆਪਣੇ ਪਰਿਵਾਰ ਨੂੰ ਪਾਲਦਾ। ਇਹਨਾਂ ਮੁਲਕਾਂ ਚਲੋ ਸਾਡੀ ਸਾਰਿਆਂ ਦੀ ਦੌੜ ਹੀ ਇੱਦਾਂ ਦੀ ਬਣ ਗਈ, ਆਪਾਂ ਸਾਰੇ ਹੀ ਮਤਲਬ ਆਪਣੀਆਂ ਜਿਹੜੀਆਂ ਧੀਆਂ ਨੇ ਉਹ ਵੀ ਕੰਮ ਕਰਦੀਆਂ, ਚਲੋ ਸਟਰਕਚਰ ਵੱਖਰਾ ਹੈ, ਇੰਡੀਆ ਨਾਲ ਆਪਾਂ ਇਹਨੂੰ ਕੰਪੇਅਰ ਨਹੀਂ ਕਰ ਸਕਦੇ, ਪਰ ਵੈਸੇ ਬੇਸਿਕਲੀ ਇਹ ਚੱਲਦਾ ਸੀ ਜਿੱਥੋਂ ਦੀ ਇਹ ਬਾਣੀ ਦੇ ਸ਼ਬਦਾਵਲੀ ਹੈ ਉੱਥੇ ਇੱਦਾਂ ਹੀ ਸੀ ਵੀ ਬੰਦਾ ਕੰਮ ਕਰਦਾ ਸੀ, ਤੀਵੀਂ ਘਰ ਦੇ ਵਿੱਚ ਬੈਠੀ ਸੀ, ਉਹਦਾ ਕੰਮ ਇਹ ਸੀ ਵੀ ਉਹਨੇ ਬੱਚਿਆਂ ਦੀ ਪਰਵਰਿਸ਼ ਚੰਗੀ ਤਰੀਕੇ ਨਾਲ ਕਰਨੀ ਹੈ, ਉਹਨੇ ਘਰ ਨੂੰ ਮਗਰੋਂ ਸੰਭਾਲਣਾ ਹੈ, ਆਏ ਗਏ ਪ੍ਰਾਹੁਣੇਚਾਰੀ ਦੀ ਸੇਵਾ ਕਰਨੀ ਹੈ, ਪਤੀ ਨੂੰ ਜਿਹੜਾ ਹੈ ਉਹਦੀ ਉਹਨੂੰ ਉਹਦਾ ਖਿਆਲ ਰੱਖਣਾ। ਤੋ ਉਹ ਇਹ ਉਹਦਾ ਬੇਸਿਕਲੀ ਇੱਦਾਂ ਸੀ ਸਾਰਾ ਕੁਝ। ਤੋ ਸਤਿਗੁਰੂ ਨੇ ਅੱਜ ਇੱਕ ਬਖਸ਼ਿਸ਼ ਕੀਤੀ, ਆਖਿਆ ਰੱਬ ਨੂੰ ਪਾਉਣ ਲਈ ਲੋਕ ਕਈ ਤਰ੍ਹਾਂ ਦਾ ਸ਼ਿੰਗਾਰ ਕਰਦੇ ਨੇ, ਅਕਾਲ ਪੁਰਖ ਨੂੰ ਪਾਉਣ ਲਈ ਵੀ ਤਾਂ ਕਈ ਤਰ੍ਹਾਂ ਦਾ ਸ਼ਿੰਗਾਰ ਕੀਤਾ ਜਾਂਦਾ ਨਾ। ਜਿਹੜੇ ਧਾਰਮਿਕ ਲੋਕ ਨੇ ਉਹਨਾਂ ਕਿਸੇ ਨੇ ਮੱਥੇ ਤੇ ਕੀ ਲਾ ਲਿਆ, ਟਿੱਕਾ ਲਾ ਲਿਆ ਵੀ ਇੱਦਾਂ ਰੱਬ ਖੁਸ਼ ਹੋ ਜਾਵੇਗਾ, ਕਿਸੇ ਨੇ ਪਿੰਡੇ ਉੱਤੇ ਕੀ ਮਲ ਲਈ, ਸਵਾਹ ਮਲ ਲਈ, ਕੋਈ ਨੰਗੇ ਪੈਰੀ ਰਹਿਣ ਲੱਗ ਪਿਆ। ਆ ਨਾ ਜਿਹੜੇ ਆ ਜੁੱਤੀਆਂ ਦਾ ਰੌਲਾ ਪਾਉਣ ਵਾਲੇ, ਆਸਾ ਕੀ ਵਾਰ ਦੇ ਬੋਲ ਪੜ੍ਹ ਲਓ, ਪੱਗ ਉੱਪੇ ਤਾਣਾ ਆਪਣਾ ਕੀਆ ਕਮਾਣਾ, ਨੰਗੇ ਪੈਰ ਚੱਲਣ ਵਾਲਿਆਂ ਨੂੰ ਗੁਰਬਾਣੀ ਨੇ ਕੋਈ ਮਾਨਤਾ ਨਹੀਂ ਦਿੱਤੀ। ਜਿਨ੍ਹਾਂ ਨੂੰ ਏਦਾਂ ਲੱਗਦਾ ਨਾ ਪੈਰ ਦੇ ਵਿੱਚ ਪਈ ਹੋਈ ਜੁੱਤੀ ਵੀ ਮਹਾਰਾਜ ਦੀ ਬਦਬੀ ਹੈ। ਆਸਾ ਕੀ ਵਾਰ ਦਾ ਸ਼ਬਦ ਪੜ੍ਹ ਲਓ, ਤੁਹਾਡਾ ਬਾਬਾ ਕੀ ਕਹਿ ਰਿਹਾ। ਅੱਛਾ ਇਹ ਪੰਕਤੀ ਉਹਨਾਂ ਦੇ ਸਾਹਮਣੇ ਰੱਖ ਦਿਓ, ਪੱਗ ਉੱਪੇ, ਬੋਲੋ ਸਾਰੇ ਨੇ ਪੱਗ ਉੱਪੇ, ਜਿਹਨੂੰ ਨਹੀਂ ਸਮਝ ਲੱਗੀ ਮੈਂ ਸੁਣਾ ਦਿੰਦਾ, ਪੱਗ ਉੱਪੇ ਤਾਣਾ, ਪੱਗ ਉੱਪੇ ਤਾਣਾ। ਪੱਗ ਦਾ ਅਰਥ ਕੀ ਹੁੰਦਾ ਜੀ? ਪੈਰ। ਉੱਪੇ ਤਾਣਾ ਦਾ ਮਤਲਬ ਹੁੰਦਾ ਜਿਹੜੇ ਨੰਗੇ ਪੈਰੀ ਚੱਲਦੇ ਨੇ। ਬਾਬਾ ਜੀ ਕਹਿੰਦੇ ਇਹਦੇ ਨਾਲ ਤੂੰ ਧਰਮੀ ਥੋੜਾ ਬਣ ਚੱਲਿਆ, ਆਪਣਾ ਕੀ ਆ ਕਮਾਉਣਾ, ਵੀ ਤੂੰ ਨਹੀਂ ਪਾਉਣੀ ਜੁੱਤੀ ਨਾ ਪਾ, ਆਪਦੇ ਪੈਰਾਂ ਨੂੰ ਤਪਾਈ ਜਾ ਠੰਡ ਦੇ ਵਿੱਚ, ਸਾਨੂੰ ਕੀ ਲੈਣ ਦੇਣ ਇਹਦੇ ਨਾਲ, ਇਹਦੇ ਨਾਲ ਤੂੰ ਰੱਬ ਨੂੰ ਥੋੜਾ ਖੁਸ਼ ਕਰ ਲਵੇਂਗਾ। ਅੱਛਾ ਧਰਮ ਦੇ ਨਾਂ ਤੇ ਇੱਥੇ ਮਰਿਆਦਾ ਇੱਦਾਂ ਦੀਆਂ ਵੀ ਬਣੀਆਂ ਹੋਈਆਂ ਨੇ, ਉਹ ਕਹਿੰਦੇ ਨੇ ਖੇ ਸਵਾਹ ਵੀ ਖਾ ਲਓ ਤੇ ਵੀ ਕੀ ਹੈ ਮਰਿਆਦਾ। ਹੁਣ ਕਿਸੇ ਦੇ ਮਗਰ ਲੱਗ ਕੇ ਖੇ ਸਵਾਹ ਥੋੜਾ ਖਾਣ ਲੱਗ ਪੈਣੀ। ਅਲ ਮਲ ਖਾਈ ਸਿਰ ਛਾਈ ਪਾਈ, ਇਹਨਾਂ ਸਾਰਿਆਂ ਨੂੰ ਬਾਬਾ ਜੀ ਨੇ ਬਾਣੀ ਚ ਕੀ ਕਿਹਾ, ਆਸਾ ਕੀ ਵਾਰ ਵਿੱਚ ਮੂਰਖ ਅੰਧੇ ਪੱਤ ਗਵਾਈ, ਆਖਿਆ ਰੱਬ ਦੇ ਦਰ ਉੱਤੇ ਤੁਹਾਡੀ ਕੋਈ ਇੱਜ਼ਤ ਨਹੀਂ, ਤੁਸੀਂ ਸਾਰੇ ਲੋਕ ਅਡੰਬਰੀ ਤੇ ਭੇਖੀ ਹੋ, ਜਿਹੜੇ ਪੈਰੀ ਜੁੱਤੀ ਪਾਉਣ ਨੂੰ ਵੀ ਗੁਨਾਹ ਮੰਨ ਕੇ ਬੈਠੇ ਜੋ, ਪੈਰੀ ਜੁੱਤੀ ਪਾਉਣ ਨੂੰ। ਅਸੀਂ ਸਮਝੀਏ ਕੁਝ ਗੱਲਾਂ ਸਾਧ ਸੰਗਤ, ਜੇ ਅਸੀਂ ਨਾ ਸਮਝੇ ਨਾ ਤੇ ਖਿਮਾ ਕਰਿਓ, ਇਹਨਾਂ ਮਰਿਆਦਾ ਦੇ ਠੇਕੇਦਾਰਾਂ ਨੇ ਤੁਹਾਡੇ ਘਰ ਵਿੱਚ ਵੜ ਕੇ ਤੁਹਾਨੂੰ ਜਿਹੜਾ ਹੈ ਨਾ, ਮੈਂ ਇੱਕ ਬੇਨਤੀ ਕਰਾਂ, ਇਹਨਾਂ ਨੇ ਤੁਹਾਡੇ ਬਾਥਰੂਮ ਅੱਗੇ ਧਰਨੇ ਲਾਉਣੇ ਜੇ ਅਸੀਂ ਨਾ ਸਚੇਤ ਹੋਏ ਤੇ। ਸਤਿਗੁਰ ਦਾ ਬਚਨ ਪੜ੍ਹ ਦਿੰਦਾ ਮੈਂ ਤਾਂ ਕਿ ਕੋਈ ਇਹ ਟ੍ਰਬਲ ਨਾ ਹੋਵੇ ਵੀ ਖਣੀ ਕੋਲੋਂ ਗੱਲ ਕਹੀ ਜਾਂਦਾ। ਪੜ੍ਹੋ, ਲਿਖ ਲਿਖ ਪੜ੍ਹਿਆ ਤੇਤਾ ਕੜਿਆ, ਆਸਾ ਕੀ ਵਾਰ ਜਿਹਦੀ ਫੋਨ 'ਚ ਹੈਗੀ ਖੋਲ ਲਓ ਭਾਵੇਂ। ਲਿਖ ਲਿਖ ਪੜ੍ਹਿਆ ਤੇਤਾ ਕੜਿਆ, ਬਹੁਤ ਤੀਰਥ ਭਵਿਆ ਤੇਤੋ ਲਵਿਆ, ਲਵਿਆ ਦਾ ਮਤਲਬ ਲੋ ਲੋ ਕਰਦਾ ਫਿਰਦਾ ਕਾਂ ਵਾਂਗੂ, ਜਿਵੇਂ ਕਾਂ ਨਹੀਂ ਇੱਦਾਂ ਭੱਜਾ ਫਿਰਦਾ ਆਲੇ ਦੁਆਲੇ ਮੁਰਦੇ ਦੇ। ਤੇਤੋ ਲਵਿਆ, ਬਹੁਤ ਭੇਖ ਕੀਆ, ਬੜੇ ਭੇਖ ਕਰਦਾ। ਦੇਹੀ ਦੁੱਖ ਦੀਆ, ਸੋਵੇ ਜੀਆ, ਆਪਣਾ ਕੀਆ ਅੰਨ ਨਾ ਖਾਇਆ। ਵੀ ਇੱਕ ਤੇ ਮਰਿਆਦਾ ਇਹ ਵੀ ਹੈ, ਕਹਿੰਦੇ ਅੰਨ ਹੀ ਨਾ ਖਾਓ, ਰੋਟੀ ਨਾ ਖਾਓ, ਹੁਣ ਤੁਹਾਡੇ ਪਿੱਛੇ ਲੱਗ ਕੇ ਦੁਨੀਆ ਭੁੱਖੀ ਨਾ ਰਹਿਣ ਲੱਗ ਪਵੇ। ਅੰਨ ਨਾ ਖਾਇਆ, ਸਾਦ ਗਵਾਇਆ, ਤੂੰ ਭਾਈ ਸਵਾਦ ਗਵਾ ਰਿਹਾ, ਅੰਨ ਨਾ ਖਾਇਆ ਸਾਦ ਗਵਾਇਆ, ਬਹੁਤ ਦੁੱਖ ਪਾਇਆ ਦੂਜਾ ਪਾਇਆ। ਇੱਕ ਕਹਿੰਦਾ ਜੀ ਬਸਤਰ ਨਾ ਪਾਓ, ਨੰਗੇ ਰਿਹਾ ਕਰੋ, ਬਸਤਰ ਨਾ ਪਹਿਰੇ, ਉਹ ਕਹਿੰਦਾ ਸਾਡੀ ਮਰਿਆਦਾ ਹੈ ਵੀ ਕੱਪੜੇ ਨਹੀਂ ਪਾਉਣੇ, ਬਸ ਤੇਰੇ ਪਿੱਛੇ ਲੱਗ ਕੇ ਸਾਰਾ ਦੁਨੀਆ ਉਹ ਨੰਗੀ ਨਾ ਰਹਿਣ ਲੱਗ ਪਵੇ, ਬਸਤਰ ਨਾ ਪਹਿਰੇ ਅਹਿਨਸ ਕਹਿਰੇ। ਇੱਕ ਕਹਿੰਦਾ ਮੇਰੀ ਮਰਿਆਦਾ ਹੈ ਵੀ ਚੁੱਪ ਕਰਕੇ ਮੋਨੀ ਬਣ ਕੇ ਬਹਿ ਜਾਓ, ਬਾਬਾ ਜੀ ਕਹਿੰਦੇ ਮੋਨ ਵਿਗੂਤਾ ਕਿਉਂ ਜਾਗੇ, ਗੁਰ ਬਿਨ ਸੂਤਾ, ਅਲਮਲ ਖਾਈ ਸਿਰ ਸ਼ਾਈ ਪਾਈ, ਮੂਰਖਨ ਦੇ ਪੱਤ ਗਵਾਈ। ਪਹਿਲਾਂ ਆਪਾਂ ਪੜ੍ਹ ਚੁੱਕੇ ਵੀ ਪੱਗ ਉੱਪੇ ਤਾਣਾ, ਆਪਣਾ ਕੀ ਆ, ਪੱਗ ਉੱਪੇ ਤਾਣਾ ਦਾ ਮਤਲਬ ਹੈ ਵੀ ਜਿਹੜਾ ਨੰਗੇ ਪੈਰੀ ਰਹਿੰਦਾ। ਇਸ ਕਰਕੇ ਗੁਰਮਤ ਨੇ ਕੁਝ ਨਹੀਂ ਇੱਦਾਂ ਦਾ ਕਿਹਾ, ਕੋਈ ਬਾਹਰ ਦਾ ਹਾਰ ਸ਼ਿੰਗਾਰ ਰੱਬ ਨੂੰ ਲੁਭਾ ਨਹੀਂ ਸਕਦਾ, ਕੋਈ ਵੀ ਬਾਹਰ ਦਾ ਹਾਰ ਸ਼ਿੰਗਾਰ। ਹੁਣ ਇੱਕ ਔਰਤ ਨੇ ਬਾਹਰ ਬਹੁਤ ਸ਼ਿੰਗਾਰ ਕੀਤਾ ਹੋਇਆ, ਪਰ ਜਦੋਂ ਜ਼ਬਾਨ ਤੋਂ ਬੋਲਦੀ ਹੈ ਤੇ ਮੰਦਾ ਬੋਲਦੀ ਹੈ, ਤੁਸੀਂ ਦੱਸੋ ਉਹਦੇ ਸ਼ਿੰਗਾਰ ਦਾ ਅਰਥ ਕੀ ਹੈ? ਜਦੋਂ ਜ਼ਬਾਨ ਤੋਂ ਬੋਲਦੀ ਹੈ, ਹੁਣ ਐਨ ਸ਼ਿੰਗਾਰ ਕਰਕੇ ਘਰੇ ਬੈਠੀ ਹੈ, ਭੈਣਾਂ ਗੁੱਸਾ ਨਾ ਕਰਿਓ, ਮੈਂ ਜਸਟ ਇੱਕ ਐਗਜ਼ਾਮਪਲ ਦੇ ਰਿਹਾ ਵੀ ਐਨ ਸ਼ਿੰਗਾਰ ਕਰਕੇ ਘਰੇ ਬੈਠੀ, ਬਾਹਰੋਂ ਪਤੀ ਕੰਮ ਤੋਂ ਆਇਆ, ਕਹਿੰਦਾ ਪਾਣੀ ਦਾ ਗਲਾਸ ਬਣਾਈ, ਕਹਿੰਦੀ ਡਫਲਾ ਉੱਠ ਕੇ, ਮੇਰਾ ਤੇ ਸ਼ਿੰਗਾਰ ਖਰਾਬ ਹੋ ਜਾਣਾ, ਮੇਰੇ ਤਾਂ ਤੁਹਾਨੂੰ ਮਹਿੰਦੀ ਲੱਗੀ, ਕਹਿੰਦੀ ਡਫਲਾ ਉੱਠ ਕੇ ਪਾਣੀ। ਉਹ ਆਖੇਗਾ ਤੇਰੇ ਸ਼ਿੰਗਾਰ ਦਾ ਲਾਭ ਕੀ, ਤੈਨੂੰ ਬੋਲਣ ਦੀ ਤੇ ਭੋਰਾ ਦਿੰਨੀ ਜਾਤ ਨਹੀਂ ਹੈਗੀ, ਆ ਸੁਣੋ ਹੁਣ ਸ਼ਿੰਗਾਰ ਕਿਹੜਾ ਕਰਨਾ। ਮਨ ਮੋਤੀ, ਮੋਤੀ ਤਨ ਉੱਤੇ ਲਾਉਣ ਦੀ ਲੋੜ ਨਹੀਂ, ਆਪਣੇ ਮਨ ਨੂੰ ਸੁੱਚਾ ਮੋਤੀ ਬਣਾ। ਮਨ ਮੋਤੀ ਜੇ ਗਹਿਣਾ ਹੋਵੇ, ਪੌਣ ਹੋਵੇ ਸੂਤ ਧਾਰੀ, ਹੇ ਜੀਵ ਇਸਤਰੀ ਜੇ ਤੂੰ ਆਪਣੇ ਮਨ ਨੂੰ ਸੁੱਚੇ ਮੋਤੀ ਵਰਗਾ ਗਹਿਣਾ ਬਣਾ ਲਵੇ, ਤੇ ਮੋਤੀਆਂ ਨੂੰ ਮੋਤੀਆਂ ਦੀ ਮਾਲਾ ਲਈ ਧਾਗਿਆਂ ਦੀ ਲੋੜ ਨਹੀਂ, ਹਰ ਸਾਹ ਦੇ ਨਾਲ ਰੱਬ ਨੂੰ ਯਾਦ ਕਰੇ, ਆਹ ਹੈ ਸ਼ਿੰਗਾਰ। ਇਹਨੂੰ ਕਬੀਰ ਸਾਹਿਬ ਨੇ ਆਪਣੇ ਪਹਿਲੇ ਸਲੋਕ ਚ ਕਿਹਾ ਸੀ, ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਆਖਿਆ ਮੇਰਾ ਸਿਮਰਨਾ ਤੇ ਮੇਰੇ ਰਸਨਾ ਤੇ ਰੱਬ ਦਾ ਨਾਮ ਆ, ਮੈਂ ਕੋਈ ਹੱਥਾਂ ਵਿੱਚ ਮਾਲਾ ਫੜ ਕੇ ਲੋਕਾਂ ਨੂੰ ਵਿਖਾਉਂਦਾ ਨਹੀਂ ਫਿਰਦਾ। ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ, ਆਦ ਜੁਗਾਦੀ ਸਗਲ ਭਗਤ ਤਾਂ ਕੋ ਸੁਖ ਬਿਸ਼ਰਾਮ। ਆਓ ਫਰੀਦ ਸਾਹਿਬ ਨੂੰ ਵੀ ਪੁੱਛ ਲਈਏ ਉਹ ਕੀ ਕਹਿੰਦੇ ਨੇ। ਉਹ ਕਹਿੰਦੇ ਨੇ ਵੀ ਭਾਈ ਜੇ ਜੀਵਨ ਵਿੱਚ ਗੁਣ ਹਨ ਤੇ ਇਹੋ ਹੀ ਸਭ ਕੁਝ ਹੈ। ਧੰਨ ਗੁਰੂ ਅਰਜਨ ਸਾਹਿਬ ਨੇ ਕਿਹਾ ਹਰ ਹਰ ਅੱਖਰ ਦੋਏ ਇਹ ਮਾਲਾ, ਰੱਬੀ ਨਾਮ ਦੇ ਅੱਖਰ ਹੀ ਮੇਰੇ ਲਈ ਮਾਲਾ ਨੇ, ਰੱਬੀ ਨਾਮ ਦੇ ਅੱਖਰ ਮੇਰੇ ਲਈ ਮਾਲਾ ਨੇ। ਹੋਰ ਪੜ੍ਹ ਲਓ ਬਾਣੀ ਦੇ ਵਚਨ, ਕਬੀਰ ਜਪਨੀ ਕਾਠ ਕੀ ਕਿਆ ਦਿਖਲਾ ਮੈਂ ਲੋਏ। ਆਖਿਆ ਹੱਥ ਵਿੱਚ ਲੱਕੜ ਦੀ ਮਾਲਾ ਫੜ ਕੇ ਲੋਕਾਂ ਨੂੰ ਕੀ ਵਿਖਾਉਂਦਾ ਫਿਰਦਾ। ਹਿਰਦੈ ਰਾਮ ਨ ਚੇਤਈ ਇਹ ਜਪਨੀ ਕਿਆ ਹੋਏ। ਆਖਿਆ ਅੰਦਰ ਤੇਰੇ ਰੱਬ ਨਹੀਂ, ਹੱਥ ਵਿੱਚ ਮਾਲਾ ਫੜ ਕੇ ਲੋਕਾਂ ਨੂੰ ਕੀ ਕਰਦਾ ਵਿਖਾਉਂਦਾ ਫਿਰਦਾ। ਫਿਰ ਹੀ ਪਤਾ ਲੱਗੇਗਾ ਨਾ ਕੋਈ ਧਰਮੀ ਹੈ। ਫਿਰ ਅਸੀਂ ਧਰਮ ਦੇ ਜਿੰਨੇ ਸਿੰਬਲ ਬਣਾ ਲਏ ਉਹ ਸਾਰੇ ਬਾਹਰ ਦੇ ਬਣਾ ਲਏ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਧਰਮ ਦਾ ਇੱਕ ਵੀ ਸਿੰਬਲ ਵਿਖਾਓ ਮੈਨੂੰ, ਇੱਕ ਵੀ ਸਿੰਗਲ ਸਿੰਬਲ। ਹੁਣ ਤੁਸੀਂ ਕਹੋਗੇ ਫਿਰ ਤੂੰ ਉਤੋਂ ਦੀ ਕਿਰਪਾਨ ਕਿਉਂ ਪਾਈ ਫਿਰਦਾ, ਇਹ ਧਰਮ ਦਾ ਸਿੰਬਲ ਨਹੀਂ ਹੈ, ਇਹ ਜਸਟ ਸਾਡੀ ਇੱਕ ਕੌਮੀ ਪਰੰਪਰਾ ਦਾ ਵਿਧਾਨ ਹੈ, ਪੰਥ ਦਾ ਪ੍ਰੋਟੋਕਾਲ ਹੈ, ਦੈਟਸ ਆਲ। ਧਰਮੀ ਹੋਣ ਦਾ ਇਹ ਸਿੰਬਲ ਨਹੀਂ ਹੈ। ਧਰਮ ਦੇ ਸਿੰਬਲ ਮਨੁੱਖ ਦੇ ਗੁਣ ਹੁੰਦੇ ਨੇ, ਉਹਦੇ ਅੰਦਰ ਦੀ ਕੀ ਹੁੰਦੀ ਹੈ ਕੁਆਲਿਟੀ ਹੁੰਦੀ ਹੈ। ਇਹ ਸਾਡਾ ਕੌਮੀ ਵਿਧਾਨ ਹੈ। ਜਿਹੜਾ ਸਿੱਖ ਪੰਥ ਵਿੱਚ ਸ਼ਾਮਿਲ ਹੋਣਾ ਚਾਹੀਦਾ ਉਹ ਚਾਹੁੰਦਾ ਉਹ ਖੰਡੇ ਬਾਟੇ ਕੀ ਪੌੜ ਛੱਕ ਲਵੇ, ਪਰ ਉਹ ਵੀ ਇੱਦਾਂ ਨਹੀਂ। ਪਹਿਲਾਂ ਉਹਦੀ ਤੇ ਜ਼ਿੰਮੇਵਾਰੀ ਵੱਧ ਬਣ ਜਾਂਦੀ ਹੈ, ਉਹਦੀ ਜ਼ਿੰਮੇਵਾਰੀ ਵੱਧ ਬਣ ਜਾਂਦੀ। ਵੇਖੋ ਤੁਸੀਂ ਨਾ, ਤੁਸੀਂ ਕੋਈ ਗੱਡੀ ਚਲਾਉਂਦੇ ਹੋਵੋ, ਆਪਾਂ ਇੱਦਾਂ ਸਮਝ ਲਈਏ, ਤੁਸੀਂ ਗੱਡੀ ਚਲਾਉਂਦੇ, ਤੁਹਾਨੂੰ ਵਧੀਆ ਡਰਾਈਵਿੰਗ ਕਰਨੀ ਆਉਂਦੀ ਹੋਵੇ, ਪਰ ਜੇ ਤੁਸੀਂ ਉਬਰ ਚਲਾਉਣੀ ਹੋਵੇ ਉਹਦੇ ਲਈ ਕੀ ਹੋਵੇਗਾ ਭਲਾ, ਤੁਸੀਂ ਆਮ ਚਲਾ ਲਓਗੇ? ਮੰਨ ਲਓ ਮੇਰੇ ਕੋਲ ਵੀ ਲਾਇਸੈਂਸ ਹੈਗਾ, ਮੈਂ ਉਬਰ ਚਲਾ ਸਕਦਾ? ਨਹੀਂ ਚਲਾ ਸਕਦਾ। ਤੇ ਮੈਂ ਉੱਥੇ ਆਰਗਿਊ ਕਰਾਂ ਵੀ ਮੈਨੂੰ ਤੇ ਗੱਡੀ ਚਲਾਉਣੀ ਆਉਂਦੀ ਆ। ਹੁਣ ਪਿੰਡਾਂ ਵਿੱਚ ਤੁਸੀਂ ਟਰੈਕਟਰ ਟਰਾਲੀ ਚਲਾ ਲੈਂਦੇ ਸਾਰੇ ਜਾਣੇ, ਹਨਾ, ਆਪਾਂ ਬੈਕ ਵੀ ਲਾ ਲੈਂਦੇ। ਇੱਥੇ ਜੇ ਟਰੱਕ ਚਲਾਉਣਾ ਹੋਵੇ ਤੇ ਤੁਸੀਂ ਆਖੋਗੇ ਮੈਂ ਤੇ ਜੀ ਵੱਡੇ ਵੱਡੇ ਟਰਾਲੇ ਉੱਥੇ ਇੰਡੀਆ ਬੈਕ ਲਾ ਛੱਡੇ। ਨਹੀਂ, ਉਹਦਾ ਇੱਕ ਪ੍ਰੋਟੋਕਾਲ ਵੱਖਰਾ ਹੈ, ਭਾਵੇਂ ਤੁਹਾਨੂੰ ਗੱਡੀ ਚਲਾਉਣੀ ਆਉਂਦੀ ਹੋਵੇ। ਤੋ ਇਹਨੂੰ ਇੱਦਾਂ ਸਮਝੋ ਚੀਜ਼ਾਂ ਨੂੰ। ਬਾਬੇ ਨੇ ਬਖਸ਼ਿਸ਼ ਕੀਤੀ, 5 ਮਿੰਟ ਦਾ ਸਮਾਂ ਆਪਣਾ ਹੋ ਰਿਹਾ। ਮਨ ਮੋਤੀ ਜੇ ਗਹਿਣਾ ਹੋਵੇ ਪੌਣ ਹੋਵੇ ਸੂਤ ਧਾਰੀ ਖਿਮਾ ਸ਼ਿੰਗਾਰ। ਸ਼ਿੰਗਾਰ ਕਿਹੜਾ ਕਰਨਾ? ਖਿਮਾ ਦਾ ਅਰਥ ਹੁੰਦਾ ਜੀ ਸਹਿਣਸ਼ੀਲਤਾ, ਮਾਫ ਕਰਨਾ ਕਿਸੇ ਨੂੰ। ਖਿਮਾ, ਖਿਮਾ ਦਾ ਸ਼ਿੰਗਾਰ, ਮਾਫ ਕਰ ਦਿਓ ਯਾਰ, ਕੀ ਹੋ ਗਿਆ, ਕਿਸੇ ਕੋਲ ਗਲਤੀ ਹੋ ਗਈ ਤੇ। ਪਰ ਖਿਮਾ ਤੇ ਸਾਡੇ ਨੇੜੇ ਤੇੜੇ ਵੀ ਨਹੀਂ ਹੈ। ਅਸੀਂ ਤੇ ਅਸੀਂ ਕਹਿੰਦੇ ਧੋਣਾ ਲਾ ਦਿਓ, ਆਹ ਕਰ ਦਿਓ, ਉਹ ਯਾਰ ਬਾਣੀ ਪੜੋ, ਓਏ ਖਿਮਾ ਖਿਮਾ ਖਿਮਾ ਖਿਮਾ ਖਿਮਾ ਸ਼ਿੰਗਾਰ ਕਾਮਣ ਤਨ ਪਹਿਰੈ। ਸਿੱਖ ਖਿਮਾ ਨੂੰ ਸ਼ਿੰਗਾਰ ਬਣਾਵੇ, ਮਾਫ ਕਰ ਦਿਓ। ਨਿਵਣ ਸੁਅੱਖਰ ਖਵਣ ਗੁਣ, ਖਿਮਾ ਖਿਮਾ ਸ਼ਿੰਗਾਰ ਕਾਮਣ ਤਨ ਪਹਿਰੈ ਰਾਵੈ ਲਾਲ ਪਿਆਰੀ। ਤੇ ਫਿਰ ਉਹ ਆਪਣੇ ਪਿਆਰੇ ਲਾਲ ਨੂੰ ਮਿਲ ਜਾਵੇਗੀ। ਅਗਲਾ ਬਚਨ, ਹਰ ਹਰ ਹਾਰ ਕੰਠ ਲੈ ਪਹਿਰੈ। ਹੁਣ ਇੱਕ ਤੀਵੀਂ ਨੇ, ਇੱਕ ਔਰਤ ਨੇ ਗਲ ਵਿੱਚ ਸੋਨੇ ਦਾ ਹਾਰ ਬਣਾ ਕੇ ਪਾ ਲਿਆ। ਸਤਿਗੁਰ ਨੇ ਆਖਿਆ ਇਸੇ ਗਲ ਵਿੱਚ ਰੱਬ ਦੀ ਸਿਵ ਸਲਾਹ ਦਾ ਹਾਰ ਪਾਇਆ ਕਰ। ਹਰ ਹਰ ਹਾਰ ਕੰਠ ਲੈ ਪਹਿਰੈ ਦਾਮੋਦਰ ਦੰਤ ਲਈ। ਹੁਣ ਇਹਨੂੰ ਥੋੜਾ ਜਿਹਾ ਸਮਝਣਾ ਪੈਣਾ ਜੀ। ਦਾਮੋਦਰ ਕਿਹਨੂੰ ਕਹਿੰਦੇ ਨੇ? ਦਾਮ ਉਧਰ ਲੱਕ ਦੇ ਦੁਆਲੇ ਇੱਕ ਤੜਾਗੀ ਬੰਨੀ ਹੁੰਦੀ ਸੀ, ਬੱਚਿਆਂ ਦੇ ਵੀ ਕਈ ਵਾਰ ਬੰਨੀ ਹੁੰਦੀ ਸੀ, ਹਨਾ, ਇੱਕ ਤੜਾਗੀ। ਤੇ ਜਿਹੜਾ ਜਿਹੜਾ ਸਰੀਰ ਦਾ ਸ਼ਿੰਗਾਰ ਹੁੰਦਾ ਸੀ ਨਾ, ਉਹਦੇ ਵਿੱਚ ਜਿਹੜੀਆਂ ਬੀਬੀਆਂ ਸਨ ਉਹ ਵੀ ਆਪਣੇ ਲੱਕ ਦੇ ਦੁਆਲੇ ਇੱਕ ਤੜਾਗੀ ਬੰਨਦੀਆਂ ਸਨ ਕੱਪੜਿਆਂ ਦੇ ਉੱਤੋਂ ਦੀ ਸ਼ਿੰਗਾਰ ਦੇ ਲਈ। ਤੋ ਸਤਿਗੁਰ ਨੇ ਇੱਥੇ ਕੀ ਆਖਿਆ? ਆਖਿਆ ਦਾਮੋਦਰ, ਉਸ ਪਰਮਾਤਮਾ ਨੂੰ ਚੇਤੇ ਕਰਨਾ, ਇਹੋ ਹੀ ਤੇਰਾ ਦਮੋਦਰ ਹੈ। ਅੱਗੇ ਹੈ ਦੰਤ। ਦੰਤ ਦਾ ਮਤਲਬ ਹੁੰਦਾ ਜੀ ਦੰਦਾਸਾ। ਹੁਣ ਦੰਦਾਸੇ ਬਾਰੇ ਬਹੁਤਿਆਂ ਨੂੰ, ਬਜ਼ੁਰਗਾਂ ਨੂੰ ਤੇ ਪਤਾ ਹੋਣਾ, ਇੱਕ ਹੱਟੀ ਤੋਂ ਨਾ ਇੱਕ ਦਾਤਨ ਮਿਲਦੀ ਹੁੰਦੀ ਸੀ ਜਿਹਨੂੰ ਮੂੰਹ ਚ ਪਾ ਕੇ ਚੱਬੀ ਜਾਈਦਾ ਹੁੰਦਾ ਸੀ ਮੂੰਹ ਸਾਫ ਕਰਨ ਲਈ, ਪਤਾ? ਇੱਥੇ ਇੱਥੇ ਉਹਨੂੰ ਦੰਦਾਸਾ ਕਹਿੰਦੇ ਹੁੰਦੇ। ਉਹ ਦੰਦਾਂ ਨਾਲ ਚੱਬੀ ਜਾਈਦੀ, ਉਹਨਾਂ ਦੰਦ ਕਲੀਨ ਹੁੰਦੇ ਸੀ। ਤੋ ਸਤਿਗੁਰ ਨੇ ਆਖਿਆ ਦਾਮੋਦਰ ਦੰਤ ਲਈ। ਹੇ ਭਾਈ, ਜਿਹੜਾ ਉਹ ਪਰਮੇਸ਼ਰ ਹੈ ਜਿਹੜਾ ਅਕਾਲ ਪੁਰਖ ਹੈ ਉਹਨੂੰ ਹਰ ਵੇਲੇ ਯਾਦ ਕਰ, ਇਹੋ ਹਾਰ ਹੈ। ਤੇ ਰੱਬ ਦੇ ਸਿਮਰਨ ਨੂੰ ਦੰਦਾਸਾ ਬਣਾ, ਜਿਵੇਂ ਉਹਨੂੰ ਚੱਬੀਦਾ ਸੀ ਨਾ ਦੰਦ ਨੂੰ, ਹਰ ਵੇਲੇ ਰੱਬ ਨੂੰ ਚੇਤੇ ਰੱਖਿਆ ਕਰ, ਇਹੋ ਹੀ ਦੰਦਾਸਾ ਹੈ। ਤੇ ਜੇ ਕਰਤਾਰ ਦੀ ਸੇਵਾ ਭਗਤੀ ਨੂੰ ਕੰਗਣ ਬਣਾ ਲਾ, ਰੱਬ ਦੀ ਸੇਵਾ ਭਗਤੀ ਨੂੰ ਕੀ ਬਣਾਉਣਾ ਹੈ? ਕੰਗਣ, ਜਿਹੜੇ ਬਾਹਾਂ ਤੇ ਪਾਈ ਦੇ। ਕਰ ਕਰ ਕਰਤਾ ਕੰਗਣ ਪਹਿਰੈ ਇਨ ਬਿਦ ਚਿੱਤ ਤੇਰੇ, ਤੇਰਾ ਚਿੱਤ ਠਹਿਰ ਜਾਵੇ ਤੇ ਤੂੰ ਰੱਬ ਨੂੰ ਯਾਦ ਕਰ, ਇਹੋ ਹੀ ਕੰਗਣ ਨੇ, ਹੱਥਾਂ ਦਾ ਕੰਗਣ ਇਹੋ ਹੀ ਹੈ। ਅਗਲਾ ਬਚਨ, ਮਧਸੂਦਨ ਕਰ ਮੁੰਦਰੀ ਪਹਿਰੈ ਪਰਮੇਸ਼ਰ ਪੱਟ ਲਈ। ਮਧੂਸੂਦਨ ਪਰਮਾਤਮਾ ਕਰ ਮੁੰਦਰੀ, ਜਿਵੇਂ ਕਿਸੇ ਨੇ ਬਹੁਤ ਸੁੰਦਰ ਮੁੰਦਰੀ ਪਾਈ ਹੋਵੇ, ਆਖਿਆ ਰੱਬੀ ਗੁਣਾਂ ਦੀ ਮੁੰਦਰੀ ਪਾ। ਮਧਸੂਦਨ ਕਰ ਮੁੰਦਰੀ ਪਹਿਰੇ ਪਰਮੇਸ਼ਰ ਪੱਟ ਲਈ। ਅਗਲਾ ਬਚਨ ਹੈ, ਪੱਟ ਦਾ ਅਰਥ ਹੈ ਰੇਸ਼ਮ, ਜਿਹਨੂੰ ਆਪਾਂ ਕਹਿੰਦੇ। ਰੱਬ ਨੂੰ ਯਾਦ ਕਰਨਾ ਹੀ ਤੇਰੇ ਲਈ ਰੇਸ਼ਮ ਦਾ ਕੱਪੜਾ ਹੈ। ਧੀਰਜ ਧੜੀ ਬੰਧਾਵੈ ਕਾਮਣ ਸ਼੍ਰੀ ਰੰਗ ਸੁਰਮਾ ਦੇਈ। ਧੀਰਜ ਧੜੀ ਬੰਧਾਵੈ ਕਾਮਣ, ਮਹਾਰਾਜ ਨੇ ਆਖਿਆ ਧੜੀ, ਧੜੀ ਕਹਿੰਦੇ ਨੇ ਜੀ ਆ ਮਾਂਗ ਪੱਟੀ ਨੂੰ, ਆਖਿਆ ਜੀਵਨ ਵਿੱਚ ਧੀਰਜ ਰੱਖਣਾ, ਪੇਸ਼ੈਂਸ ਰੱਖਣਾ, ਇਹ ਹੈ ਉਹ ਪੱਟੀਆਂ, ਧੀਰਜ ਧੜੀ। ਹੁਣ ਜਦੋਂ ਨਾ ਇੱਦਾਂ ਉਹ ਪੱਟੀ ਨਹੀਂ ਪਾਉਂਦੇ ਸਿਰ ਉੱਤੇ, ਤੇ ਉਹਦਾ ਵੀ ਇੱਕ ਤਰੀਕਾ ਹੁੰਦਾ ਵੀ ਕਿਹੜੇ ਤਰੀਕੇ ਨਾਲ ਲਾਉਣੀ, ਇਹ ਨਾ ਹੋਵੇ ਉਹ ਲੈਣ ਵਿੰਗੀ ਟੇਢੀ ਹੋਵੇ, ਹੌਲੀ ਜੀ ਆਸਤਾ ਜੇ ਉਹ ਮੱਥੇ ਦੇ ਉੱਤੇ ਪਾਉਂਦੇ ਨੇ। ਆਖਿਆ ਇੱਦਾਂ ਆਪਣੀ ਜ਼ਿੰਦਗੀ ਵਿੱਚ ਧੀਰਜ ਰੱਖਿਆ ਕਰ, ਇਹੋ ਹੀ ਉਹ ਪੱਟੀ ਹੈ। ਧੀਰਜ ਧੜੀ ਬੰਧਾਵੈ ਕਾਮਣ ਸ਼੍ਰੀ ਰੰਗ ਸੁਰਮਾ ਦੇਈ, ਵੀ ਪਰਮਾਤਮਾ ਦੇ ਗੁਣਾਂ ਦਾ ਸੁਰਮਾ ਪਾ, ਗਿਆਨ ਅੰਜਨ ਗੁਰਦੀਆ ਸੁਰਮਾ, ਉਹ ਜਿਹੜਾ ਅਖੀਰਲਾ ਬਚਨ ਹੈ। ਮਨ ਮੰਦਰ ਜੇ ਦੀਪਕ ਜਾਲੇ, ਆਪਣੇ ਮਨ ਰੂਪੀ ਮੰਦਰ ਵਿੱਚ ਗੁਰੂ ਦੇ ਗਿਆਨ ਦਾ ਦੀਵਾ ਬਾਲਿਆ ਕਰ। ਮਨ ਮੰਦਰ ਜੇ ਦੀਪਕ ਜਾਲੇ ਕਾਇਆ ਸੇਜ ਕਰੇਈ, ਹਿਰਦੇ ਇਸ ਕਾਇਆ ਨੂੰ ਸੇਜ ਬਣਾ ਲਾ। ਗਿਆਨ ਰਾਓ ਜਬ ਸੇਜੇ ਆਵੇ, ਜਦੋਂ ਤੇਰੀ ਜ਼ਿੰਦਗੀ 'ਚ ਗਿਆਨ ਆਵੇਗਾ ਨਾ, ਕਿਉਂਕਿ ਜਦੋਂ ਚਾਨਣ ਹੋਇਆ ਉਦੋਂ ਗਿਆਨ ਆ ਜਾਣਾ। ਗਿਆਨ ਰਾਓ ਜਬ ਸੇਜੇ ਆਵੇ ਤਾਂ ਨਾਨਕ ਭੋਗ ਕਰੇਈ, ਤਾਂ ਹੇ ਨਾਨਕ ਉਹ ਅਕਾਲ ਪੁਰਖ ਵਾਹਿਗੁਰੂ ਆਪ ਆਣ ਕੇ ਇੱਥੇ ਆਪਣਾ ਵਸੇਬਾ ਕਰੇਗਾ, ਤੈਨੂੰ ਪ੍ਰਵਾਨ ਕਰ ਲਵੇਗਾ। ਭੋਗ ਦਾ ਅਰਥ ਕੀ ਹੈ? ਤੈਨੂੰ ਪ੍ਰਵਾਨ ਕਰ ਲਵੇਗਾ। ਤੂੰ ਗੁਰੂ ਕਿਰਪਾ ਕਰੇ ਜੀ, ਸਾਰੀ ਸੰਗਤ ਦਾ ਧੰਨਵਾਦ, ਭੁੱਲ ਚੁੱਕ ਦੀ ਖਿਮਾ। ਆਓ ਅਗਲਾ ਸਮੇਂ ਲਈ ਸਤਿਕਾਰਯੋਗ ਸੈਕਟਰੀ ਸਾਹਿਬ ਜੀ ਪਾਸੋਂ ਪ੍ਰੋਗਰਾਮ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਸਾਹਿਬ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਧੰਨਵਾਦੀ ਹਾਂ ਭਾਈ ਗੁਰਸ਼ਰਨ ਸਿੰਘ ਹੋਣਾ ਦੇ, ਜਿਨ੍ਹਾਂ ਨੇ ਸ਼ਬਦ ਦੀ ਟੇਕ ਲੈ ਕੇ ਅਤੇ ਜੋ ਸਾਡੇ ਰੋਜ਼ਾਨਾ ਜੀਵਨ ਦੇ ਵਿੱਚ ਸਾਡੀਆਂ ਮਰਿਆਦਾ, ਸਾਡੇ ਸਤਿਕਾਰ ਕਰਨ ਦਾ ਢੰਗ ਅਤੇ ਹੋਰ ਜੋ ਅਸੀਂ ਆਪਣੇ ਜੀਵਨ ਦੇ ਵਿੱਚ ਜੋ ਵੱਖਰੀਆਂ ਵੱਖਰੀਆਂ ਚੀਜ਼ਾਂ ਦੇ ਵਿੱਚ ਅਸੀਂ ਲੰਗਰ 'ਤੇ ਜਾ ਰਹੇ ਹਾਂ, ਜੋ ਬਾਬੇ ਨਾਨਕ ਨੇ ਜਿੱਥੋਂ ਸਾਨੂੰ ਕੱਢਿਆ ਸੀ, ਅਸੀਂ ਫਿਰ ਉੱਧਰ ਨੂੰ ਹੀ ਚੱਲਦੇ ਜਾ ਰਹੇ ਹਾਂ। ਅਤੇ ਇਹ ਸਿਰਫ ਅਤੇ ਸਿਰਫ ਕੁਰਬਾਣੀ ਨੂੰ ਸਮਝਣ ਦੀ ਗੱਲ ਹੈ, ਜਿਨ੍ਹਾਂ ਜਿਸ ਤਰ੍ਹਾਂ ਉਹਨਾਂ ਨੇ ਆਸਾ ਦੀ ਵਾਰ ਦੇ ਵਿੱਚੋਂ ਇਕੱਲੀ ਇਕੱਲੀ ਜੋ ਜੋ ਪੌੜੀ ਪੜ੍ਹ ਕੇ ਅਤੇ ਉਹਨਾਂ ਨੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਕਿ ਅਸਲੀ ਮਰਿਆਦਾ ਹੈ ਕਿ ਪਰਮਾਤਮਾ ਦੇ ਨਾਲ ਪਿਆਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਔਰ ਕੀ ਢੰਗ ਤਰੀਕਾ ਹੈ, ਅਖੀਰ 'ਤੇ ਹੈ ਅਤੇ ਆਪਣੇ ਜੀਵਨ ਨੂੰ ਸੁਧਾਰਨ ਦੀ ਗੱਲ। ਜੇ ਸਾਡਾ ਜੀਵਨ ਸੁਧਰਿਆ ਹੋਇਆ ਤਾਂ ਅਸੀਂ ਗੁਰਬਾਣੀ ਦੇ ਜੋ ਹੈ ਲੜ ਵੀ ਲੱਗ ਸਕਦੇ ਹਾਂ, ਗੁਰਬਾਣੀ ਦੀ ਸਿੱਖਿਆ ਦੇ ਅਨੁਸਾਰ ਚੱਲ ਵੀ ਸਕਦੇ ਹਾਂ। ਇਸੇ ਹੀ ਕੰਮ ਦੇ ਲਈ ਗੁਰਦੁਆਰਾ ਸਾਹਿਬ ਵਿਖੇ ਸੋਮਵਾਰ ਤੋਂ ਲੱਗ ਕੇ ਵੀਰਵਾਰ ਤੱਕ, ਸੋਮ ਮੰਗਲ ਬੁੱਧ ਅਤੇ ਵੀਰਵਾਰ ਨੂੰ ਜੋ ਹੈ ਸ਼ਾਮ ਨੂੰ 7 ਤੋਂ 8 ਵਜੇ ਤੱਕ ਜੋ ਗੁਰਬਾਣੀ ਦੀ ਸੰਥਿਆ ਦਿੱਤੀ ਜਾਂਦੀ ਹੈ, ਜਿਸ ਵੀ ਵੀਰ ਭੈਣ ਨੇ ਉਹ ਸੰਥਿਆ ਦੇ ਵਿੱਚ ਸ਼ਾਮਿਲ ਹੋਣਾ, ਬਾਹਰ ਆਪਣਾ ਨਾਂ ਲਿਖਾ ਸਕਦੇ ਹਨ। ਜੇ ਅਸੀਂ ਸੰਥਿਆ ਲਈ ਹੋਏਗੀ ਤਾਂ ਸਾਨੂੰ ਗੁਰਬਾਣੀ ਦੇ ਜੋ ਸ਼ਬਦ ਅਰਥ ਹਨ, ਭਾਵ ਅਰਥ ਹਨ, ਉਹ ਵੀ ਸਾਨੂੰ ਬੜੀ ਚੰਗੀ ਤਰ੍ਹਾਂ ਸਮਝ ਆਉਣੇ ਸ਼ੁਰੂ ਹੋ ਜਾਣਗੇ। ਸੋ ਇੱਕ ਵਾਰੀ ਫਿਰ ਭਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਅਤੇ ਅੱਜ ਦੇ ਜੋ ਦੀਵਾਨ ਹਨ, ਇਹਨਾਂ ਦੇ ਵਿੱਚ ਜੋ ਕੀਰਤਨ ਅਤੇ ਲੰਗਰਾਂ ਦੀ ਸੇਵਾ ਹੈ, ਨਗਰ ਛਾਪਾ ਜ਼ਿਲ੍ਹਾ ਬਰਨਾਲਾ ਦੀ ਸੰਗਤ, ਇਸੇ ਤਰ੍ਹਾਂ ਨਗਰ ਗਹੌਰ ਜ਼ਿਲ੍ਹਾ ਲੁਧਿਆਣਾ ਦੀ ਸੰਗਤ ਵੱਲੋਂ, ਅਤੇ ਇਸੇ ਤਰ੍ਹਾਂ ਗੁਲਜ਼ਾਰ ਟਰੱਕਿੰਗ ਦੇ ਐਂਡ ਜੈੱਟ ਟਰਾਂਸਪੋਰਟ, ਇਕੱਠੇ ਦੋਵੇਂ ਵੀਰ ਜੋ ਟਰਾਂਸਪੋਰਟਰ ਹਨ, ਹਰ ਸਾਲ ਇੱਥੇ ਅਖੰਡ ਪਾਠ ਸਾਹਿਬ ਦੀ ਸੇਵਾ ਕਰਵਾਉਂਦੇ ਹਨ, ਉਹਨਾਂ ਵੱਲੋਂ ਕੀਰਤਨ ਅਤੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਇਸ ਤਰ੍ਹਾਂ ਬੀਬੀ ਪਰਮਜੀਤ ਕੌਰ ਮਾਂਗਟ, ਉਹਨਾਂ ਦੇ ਪਰਿਵਾਰ ਵੱਲੋਂ ਸਾਰੇ ਦਿਨ ਦੀ ਅੱਜ ਦੇਗ ਦੀ ਸੇਵਾ ਲਈ ਗਈ ਹੈ। ਸੋ ਹੁਣ ਜੋ ਸਮਾਂ ਹੈ ਉਹ ਢਾਡੀ ਵੀਰਾਂ ਦਾ, ਭਾਈ ਵਰਿੰਦਰ ਸਿੰਘ ਜੀ जो साढ़े इत्थे ग्रंथ साहब की सेवा भी करते हैं वो उन्हों का जो ढाडी जथा है वह प्रोफैशन के तौर पर एक बहुत ही वधिया ढाडी हैं। तो उन्होंने जो ज्ञान की गल करिए जे असी गल करिए गुरबाणी के ज्ञान की तो कोई अंत नहीं, जे करिए सिख इतिहास की गल तो गुरबाणी के आधार से सिख इतिहास में भी नाल जोड़ लेंगे हैं। तो जे कौमी इतिहास की गल करते हाँ तो इन वर्ग जो बयान है साडा कौमी इतिहास वह बयान करना बड़ा औखा है। सो साडी खुशकिस्मती इन्हों थोड़ा समा जो है अज नहीं कोई थोड़ा समा इस ही तरह जो ढाडी वारा नाल संगतां दे नाल जो सांझ पाउणगे सिख इतिहास की कौमी इतिहास की गुर इतिहास की जिहड़ी मर्जी जिथों मर्जी शुरू कर लैण, बड़ी गुरु महाराज की कृपा है इन्हां ते। आओ इन्हां पासों एक बजे तक जो है ढाडी वारा रही जो सिख इतिहास सरवण करदे हां। वाहिगुरू जी का खालसा वाहिगुरू जी की फतेह।
2: वाहिगुरू वाहिगुरू।

ਵਾਹਿਗੁਰੂ। ਸੁਭਾਨ ਕਾਦਰ ਤੇ ਸੋਹਣੀ ਸੁਭਾਨ ਕੁਦਰਤ, ਕੁਦਰਤ ਵਿੱਚ ਹੈ ਕਾਦਰ ਦਾ ਨੂਰ ਬੰਦੇ। ਸੁਭਾਨ ਕਾਦਰ ਤੇ ਸੋਹਣੀ ਸੁਭਾਨ ਕੁਦਰਤ, ਕੁਦਰਤ ਵਿੱਚ ਹੈ ਕਾਦਰ ਦਾ ਨੂਰ ਬੰਦੇ। ਜ਼ਰੇ ਜ਼ਰੇ ਦੇ ਵਿੱਚ ਜ਼ਹੂਰ ਦਿਸਦਾ ਬੈਠਾ ਅੰਦਰ, ਤੂੰ ਲੱਭ ਨਾ ਦੂਰ ਬੰਦੇ। ਜਿਸ ਰਸ ਨੂੰ ਟੋਲਦੇ ਵਿੱਚ ਤੇਰੇ, ਹਰ ਪੱਖ ਤੋਂ ਰਸ ਭਰਪੂਰ ਬੰਦੇ। ਕੱਚੀ ਮਿੱਟੀ ਚ ਰਸ ਕੈਦ ਕਰਕੇ ਫਿਰ ਮਿੱਟੀ ਦਾ ਕਰੇ ਗਰੂਰ ਬੰਦੇ। ਇਸ ਮਿੱਟੀ ਤਾਂ ਹੀ ਮਿੱਟੀ ਮਨ ਪਹਿਲਾਂ, ਫਿਰ ਦਾਖਲਾ ਮਿਲੂ ਜ਼ਰੂਰ ਬੰਦੇ। ਫੀਸ ਰੱਖ ਦਿੱਤੀ ਸੀਸ ਹੈ ਦਾਖਲੇ ਦੀ, ਤਾਰੀ ਦਾਖਲਾ ਜਨਮ ਸਵਾਰ ਜਾਵੀ। ਬੜੇ ਜਨਮਾਂ ਦਾ ਭਟਕਿਆ ਆਣ ਪਹੁੰਚੈ, ਜੇਕਰ ਜਿੱਤਣਾ ਹੀ ਤੇ ਪਹਿਲਾਂ ਹਾਰ ਜਾਵੀ। ਪਰਮ ਪੂਜੀਏ ਪਾਦ ਵਾਲੀਏ ਕੁਲ ਆਲਮ ਹਜ਼ੂਰੇ ਅਨਵਰ, ਸ਼ਬਦ ਬ੍ਰਹਮ ਸਤਿਗੁਰੂ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਸਤਿਗੁਰੂ ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਵਾ ਮੁਕੱਦਸ ਚਰਨਾਂ ਦੇ ਅੰਦਰ ਸਜੇ ਹੋਏ ਸਾਹਿਬਾਂ ਦੇ ਆਲ ਮਾਨਾਂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਹਜ਼ੂਰੀ ਅੰਦਰ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਮਾਣਯੋਗ ਸਾਧ ਸੰਗਤਾਓ, ਵੱਡੇ ਭਾਗ ਨੇ ਜੋ ਇਹਨਾਂ ਹਫ਼ਤਾਵਾਰੀ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰਨ ਦਾ, ਜੁੜ ਮਿਲ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ। ਔਰ ਸਾਥੋਂ ਪਹਿਲਾਂ ਆਪ ਜੀ ਨੇ ਜਿੱਥੇ ਗੁਰੂ ਚਰਨਾਂ 'ਚ ਵਰੋਸਾਏ ਹੋਏ ਕੀਰਤਨੀ ਸਿੰਘਾਂ ਪਾਸੋਂ ਗੁਰਬਾਣੀ ਕੀਰਤਨ ਹਰ ਜਸ ਕੀਰਤਨ ਸਰਵਣ ਕੀਤਾ ਹੈ, ਉੱਥੇ ਗੁਰੂ ਸਵਾਰੇ ਆਪ ਸੰਗਤਾਂ ਦੇ ਨਾਲ ਸ਼ਬਦ ਵਿਚਾਰ ਦੀ ਸਾਂਝ ਬਣਾ ਕੇ ਗਏ ਨੇ। ਔਰ ਗੁਰ ਸ਼ਬਦ ਦੀ ਵਿਚਾਰ ਕਰਦਿਆਂ ਹੋਇਆਂ ਜੋ ਬਖਸ਼ਿਸ਼ਾਂ ਗੁਰਦੇਵ ਸੱਚੇ ਪਾਤਸ਼ਾਹ ਨੇ ਗੁਰ ਸ਼ਬਦ ਦੇ ਚਾਨਣ ਵਿੱਚ ਸਿੱਖ ਨੂੰ ਬਖਸ਼ੀਆਂ ਨੇ, ਇਨਸਾਨੀਅਤ ਨੂੰ ਬਖਸ਼ੀਆਂ ਨੇ, ਉਹ ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਉਹਨਾਂ ਤੋਂ ਅਸੀਂ ਕਿਵੇਂ ਦੂਰ ਹੋ ਗਏ ਹਾਂ, ਕਿਵੇਂ ਉਦੋਂ ਗਤੀ ਦਾ ਸ਼ਿਕਾਰ ਹੋ ਗਏ ਹਾਂ, ਉਹਦਾ ਜ਼ਿਕਰ ਉਹਨਾਂ ਨੇ ਜਾਂਦਿਆਂ ਹੋਇਆਂ ਆਪ ਸੰਗਤਾਂ ਦੇ ਨਾਲ ਕੀਤਾ। ਖਿਮਾ ਸ਼ਿੰਗਾਰ ਦੀ ਗੱਲ ਕਰਕੇ ਗਏ ਨੇ। ਦਰਅਸਲ ਅੱਜ ਦੇ ਸਮੇਂ ਦੇ ਵਿੱਚ ਜਦੋਂ ਆਪਾਂ ਵੇਖਦੇ ਹਾਂ ਧਰਮ ਦੀ ਜਦੋਂ ਗੱਲ ਚੱਲਦੀ ਏ, ਕਹਿ ਕੇ ਵੀ ਗਏ ਨੇ ਗਿਆਨੀ ਜੀ ਵੀ ਧਰਮ ਸਰੀਰ ਉੱਤੇ ਧਾਰਮਿਕ ਨਿਸ਼ਾਨੀਆਂ ਨੂੰ ਚੇਪਣ ਦਾ ਨਾਂ ਨਹੀਂ। ਇਹ ਠੀਕ ਹੈ, ਧਾਰਮਿਕ ਤੌਰ ਤੇ ਖਾਲਸਾ ਪੰਜ ਕਕਾਰੀ ਵਰਦੀ ਦਾ ਮਾਲਕ ਹੈ, ਪੰਜ ਕਕਾਰੀ ਵਰਦੀ ਸਾਨੂੰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ, ਇਹ ਚਿੰਨ੍ਹ ਨੇ, ਇਹ ਨਿਸ਼ਾਨੀਆਂ ਨੇ, ਬਖਸ਼ਿਸ਼ਾਂ ਨੇ। ਪਰ ਇਹ ਜਿੰਨੀਆਂ ਵੀ ਬਖਸ਼ਿਸ਼ਾਂ, ਜੇ ਪੰਜ ਕਕਾਰੀ ਵਰਦੀ ਖਾਲਸੇ ਨੂੰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ, ਇਹਦੇ ਪਿੱਛੇ ਉਹਨਾਂ ਦੀਆਂ ਰਹਿਤਾਂ ਖੜੀਆਂ ਨੇ। ਔਰ ਇਹ ਕਾਰਨ ਸੀ, ਰਹਿਤਨਾਮੇ ਹੁਕਮਨਾਮੇ, ਰਹਿਤ ਬਿਨਾ ਨਾ ਸਿੱਖ ਕਹਾਵੈ, ਰਹਿਤ ਬਿਨਾ ਦਰ ਚੋਟਾਂ ਖਾਵੈ, ਸ਼ਬਦ ਵਰਤੇ ਨੇ। ਇਹ ਵੀ ਆਖਿਆ ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚਿਹਰਾ। ਤੋ ਰਹਿਤ ਜਿਹੜੀ ਇਹਦੇ ਪਿੱਛੇ ਰਹਿਤ ਹੈ, ਹਰ ਇੱਕ ਕਕਾਰ ਪਿੱਛੇ ਇੱਕ ਰਹਿਤ ਖੜੀ ਹੈ। ਜੇ ਉਹ ਰਹਿਤ ਹੈ ਤਾਂ ਉਹ ਕਕਾਰ ਹੈ, ਜੇ ਉਹਦੇ ਪਿੱਛੇ ਰਹਿਤ ਨਹੀਂ ਤਾਂ ਉਹ ਕੁਝ ਵੀ ਨਹੀਂ। ਗੁਰੂ ਪਿਆਰਿਓ, ਦਰਅਸਲ ਅੱਜ ਦੇ ਸਮੇਂ ਦੇ ਵਿੱਚ ਜਦੋਂ ਆਪਾਂ ਸਿਮਰਨ ਦੀ, ਜਦੋਂ ਆਪਾਂ ਬੰਦਗੀ ਦੀ ਗੱਲ ਕਰਦੇ ਹਾਂ, ਤੇ ਸਿਮਰਨ ਸਿਰਫ ਔਰ ਸਿਰਫ ਮੂੰਹ ਦੇ ਸਿਮਰਨ ਤੱਕ ਹੀ ਅਸੀਂ ਬਹੁਤਾਤ ਅਸੀਂ ਰਹਿ ਗਏ ਹਾਂ। ਜਦਕਿ ਜਦੋਂ ਅਸੀਂ ਗੁਰਬਾਣੀ ਦਾ ਅਧਿਐਨ ਕਰਦੇ ਹਾਂ, ਗੁਰਬਾਣੀ ਦਾ ਪਾਠ ਕਰਦੇ ਹਾਂ, ਗੁਰਬਾਣੀ ਵਿੱਚ ਜਿੱਥੇ ਜਿੱਥੇ ਵੀ ਬੰਦਗੀ ਦੀ ਗੱਲ ਚੱਲੇਗੀ, ਸਿਮਰਨ ਦੀ ਗੱਲ ਚੱਲੇਗੀ, ਜਪਣ ਦੀ ਗੱਲ ਚੱਲੂਗੀ, ਉੱਥੇ ਤਿੰਨ ਚੀਜ਼ਾਂ ਦਾ ਜ਼ਿਕਰ ਨਾਲ ਦੀ ਨਾਲ ਚੱਲੇਗਾ। ਉਹ ਗੱਲ ਚੱਲੇਗੀ ਮਨ ਦੀ, ਬਚਨਾਂ ਦੀ ਤੇ ਕਰਮਾਂ ਦੀ। ਮਨਸਾ ਵਾਚਾ ਕਰਮਨਾ ਸ਼ਬਦ ਵਰਤੇ ਗਏ ਨੇ, ਮਨ ਵਚ ਕਰਮ ਜੇ ਤੁਧ ਅਰਾਧੈ ਸੇ ਸਭੇ ਫਲ ਪਾਵੈ ਸ਼ਬਦ ਵਰਤੇ ਗਏ। ਇਹ ਤਿੰਨ ਸ਼ਬਦ ਨੇ ਤੇ ਇਹਨਾਂ ਦੀ ਵਿਆਖਿਆ ਬਹੁਤ ਵੱਡੀ ਹੈ। ਅਰਦਾਸ ਕਰਦਿਆਂ ਹੋਇਆ ਜਦੋਂ ਅਰਦਾਸੀਆ ਸਿੱਖ ਕਹਿੰਦਾ ਕਿ ਪ੍ਰਥਮੇ ਖਾਲਸਾ ਜੀ ਕੀ ਅਰਦਾਸ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ, ਇਹ ਸ਼ਬਦ ਤਿੰਨ ਹੀ ਨੇ, ਇਹਨਾਂ ਦੀ ਵਿਆਖਿਆ ਬਹੁਤ ਵੱਡੀ ਹੈ। ਕਈ ਵਾਰੀ ਜਦੋਂ ਅਰਦਾਸ ਕਰ ਰਿਹਾ ਅਰਦਾਸੀਆ ਸਿੰਘ ਇਹ ਸ਼ਬਦ ਬੋਲਦਾ ਆ, ਸੰਗਤਾਂ ਕਈ ਵਾਰੀ ਨਾਲ ਬੋਲਣਾ ਵੈਸੇ ਸ਼ੁਰੂ ਕਰ ਦਿੰਦੀਆਂ ਹਨ, ਹਕੀਕਤ ਇਹ ਅਰਦਾਸੀਏ ਦੇ ਬੋਲਣ ਵਾਸਤੇ ਹੁੰਦੇ ਨੇ, ਇਹਦੇ ਪਿੱਛੇ ਇੱਕ ਬੜੀ ਵੱਡੀ ਇਹਦੀ ਵਿਆਖਿਆ ਖੜੀ ਹੈ। ਇਹ ਤਿੰਨ ਵਾਰ ਬੋਲਿਆ ਗਿਆ ਵਾਹਿਗੁਰੂ ਸ਼ਬਦ, ਇਹ ਗੱਲ ਦ੍ਰਿਸ਼ਟਾਉਂਦਾ ਹੈ ਸਾਡੇ ਸਨਮੁੱਖ ਕਿ ਬੰਦਗੀ ਸਿਰਫ ਇਕੱਲੀ ਬੋਲਾਂ ਦੀ, ਜ਼ੁਬਾਨ ਦੀ ਨਹੀਂ ਹੁੰਦੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤਿੰਨ ਵਾਰ ਵਰਤਿਆ ਗਿਆ ਸ਼ਬਦ ਮਨ ਕਰਕੇ, ਬਚਨਾਂ ਕਰਕੇ ਤੇ ਕਰਮਾਂ ਕਰਕੇ ਹੁੰਦਾ ਹੈ। ਕਈ ਵਾਰੀ ਆਪਾਂ ਵੇਖਦੇ ਹਾਂ ਵੀ ਅਖੌਤੀ ਸਾਡੇ ਸਮਾਜ ਵਿੱਚ ਵਿਚਰਦੇ ਫਿਰਦੇ ਸੂਰਮੇ,
ਜਦੋਂ ਤੇ ਕਦੇ ਸੰਗਤੀ ਰੂਪ ਦੇ ਵਿੱਚ ਵਿਚਰਦੇ ਨੇ, ਜਦੋਂ ਕਦੇ ਧਰਮੀ ਬਣ ਕੇ ਧਰਮੀ ਬਣ ਦਾ ਵਿਖਾਵਾ ਕਰਦੇ ਨੇ, ਤੇ ਉਦੋਂ ਉਹਨਾਂ ਦੇ ਬੋਲ ਕੁਝ ਹੋਰ ਹੁੰਦੇ ਨੇ, ਤੇ ਜਦੋਂ ਥੋੜਾ ਜਿਹਾ ਉਹ ਪਾਸੇ ਆਸੇ ਹੁੰਦੇ ਨੇ, ਉਸੇ ਮੂੰਹ ਦੇ ਵਿੱਚੋਂ ਗੰਦ ਮੰਦ ਤੇ ਗਾਲਾਂ ਦੀ ਬੌਛਾਰ ਹੁੰਦੀ ਅਸੀਂ ਵਹਿੰਦੇ ਹਾਂ, ਤੇ ਬੰਦੇ ਨੂੰ ਫਿਰ ਸਮਝਦੇ ਆ ਦੇਰ ਨਹੀਂ ਲੱਗਦੀ ਵੀ ਉਹ ਬੰਦਗੀ ਜਿਹੜੀ ਗੁਰਦੁਆਰਾ ਸਾਹਿਬ ਬਹਿ ਕੇ ਅੱਖਾਂ ਮੀਟ ਕੇ ਕੀਤੀ ਜਾ ਰਹੀ ਸੀ ਉਹ ਕੁਝ ਹੋਰ ਸੀ, ਤੇ ਇੱਥੇ ਕੁਝ ਹੋਰ ਹੈ। ਤੋ ਗੱਲ ਬਦਲ ਗਈ ਨਾ, ਮਨ ਵਿੱਚ ਕੁਝ ਹੋਰ ਹੈ ਤੇ ਬਾਹਰ ਕੁਝ ਹੋਰ ਹੈ। ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁੱਖ ਹੋਰ ਤੇ ਕਾਂਡੇ ਕੱਚਿਆ, ਬਾਬਾ ਸ਼ੇਖ ਫਰੀਦ ਆਖਦਾ ਹੈ। ਤੇ ਇਹਦੂ ਵੀ ਹੈਗਾ, ਇੱਕ ਤੇ ਗੱਲ ਮਨ ਦੀ ਤੇ ਕਰਮਾਂ ਦੀ ਸੀ, ਮਨ ਦੀ ਤੇ ਬਚਨਾਂ ਦੀ ਸੀ, ਮਨ ਵਿੱਚ ਕੁਝ ਹੋਰ ਸੀ, ਬਚਨ ਗੁਰਦੁਆਰਾ ਸਾਹਿਬ ਕੁਝ ਹੋਰ ਤੇ ਬਾਹਰ ਜਾ ਕੇ ਕੁਝ ਹੋਰ ਹੋ ਗਏ। ਉਦੋਂ ਵੀ ਪਰੇ ਜਦੋਂ ਬੰਦੇ ਦੇ ਕੀਤੇ ਹੋਏ ਕੰਮ ਸਮਾਜ ਦੇ ਸਾਹਮਣੇ ਆਉਂਦੇ ਨੇ, ਜਦੋਂ ਸੰਸਾਰ ਦੇ ਸਾਹਮਣੇ ਅਸਲੀਅਤ ਪ੍ਰਗਟ ਹੁੰਦੀ ਹੈ ਵੀ ਇਹ ਬੰਦਾ ਜਿਹੜਾ ਇੱਥੇ ਤੇ ਆਪਣੇ ਆਪ ਦੇ ਵਿੱਚ ਬਹੁਤ ਇਨਕਲਾਬੀ ਬਣਿਆ ਫਿਰਦਾ, ਪਰ ਉਹਦੀ ਅਸਲੀਅਤ ਕੀ ਹੈ? ਖੋਤਾ ਇਤਨੀ ਕਿਤੇ ਸ਼ੇਰ ਦੀ ਖੱਲ ਪਾ ਕੇ ਤੁਰਿਆ ਫਿਰਦਾ, ਰਿਐਲਿਟੀ ਜਦੋਂ ਸਾਹਮਣੇ ਆਉਂਦੀ ਕਰਮ ਤੇ ਉਹਦੇ ਕੁਝ ਹੋਰ ਨੇ, ਤਾਂ ਇੱਥੇ ਆ ਕੇ ਸਾਰੀ ਕਹਾਣੀ ਜਿਹੜੀ ਹੈ ਨਾ ਉਹ ਗੜਬੜਾ ਜਾਂਦੀ ਹੈ। ਪਰ ਸਿੱਖੀ ਦੇ ਅੰਦਰ ਤਿੰਨ ਮੂਲ ਸਿਧਾਂਤ ਨੇ, ਜਪਣਾ ਸਿਰਫ ਬੋਲਾਂ ਦਾ ਜਪਣਾ ਨਹੀਂ, ਮਨ ਬਚ ਤੇ ਕਰਮ ਕਰਕੇ ਹੁੰਦਾ ਹੈ। ਤੋ ਇਹਦੀ ਵਿਆਖਿਆ ਮਾਣਯੋਗ ਗਿਆਨੀ ਜੀ ਆਪ ਸੰਗਤਾਂ ਦੇ ਨਾਲ ਉਹਦੀ ਸਾਂਝ ਪਾ ਕੇ ਗਏ ਨੇ। ਆਓ ਗੁਰੂ ਪਿਆਰੀ ਮਾਣਯੋਗ ਸਾਧ ਸੰਗਤ, ਢਾਡੀ ਕਲਾ ਦੇ ਮਾਧਿਅਮ ਰਾਹੀਂ ਆਪ ਸੰਗਤਾਂ ਦੇ ਚਰਨਾਂ ਦੇ ਵਿੱਚ ਕੁਝ ਬੇਨਤੀ ਆਰੰਭ ਕਰ ਸਕਾਂ। ਆਰੰਭ ਤਾਂ ਕਰਨ ਤੋਂ ਪਹਿਲਾਂ ਆਪ ਜਿੰਨੇ ਵੀ ਗੁਰੂ ਸਵਾਰੇ ਗੁਰੂ ਚਰਨਾਂ ਦੇ ਵਿੱਚ ਜੁੜ ਮਿਲ ਬੈਠੇ ਹੋ, ਇੱਕ ਵਾਰ ਕਰੀਏ ਮਨੋ ਬਿਰਤੀਆਂ ਨੂੰ ਇਕਾਗਰਤ, ਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਦਾ ਧਰੀਏ ਧਿਆਨ। ਜਥੇ ਵੱਲੋਂ ਦੋ ਇਕਰ ਜੋੜ ਬੁਲਾਈ, ਗੁਰੂ ਫਤਿਹ ਨੂੰ ਕਰੋ ਪ੍ਰਵਾਨ ਤੇ ਸਾਰੀ ਸੰਗਤ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਿੰਨ ਸ੍ਰੀ ਅਖੰਡ ਪਾਠ ਸਾਹਿਬਾਨ ਦੇ ਭੋਗ ਪਾਏ ਗਏ ਨੇ, ਉਹਦਾ ਜ਼ਿਕਰ ਸੈਕਟਰੀ ਸਾਹਿਬ ਕਰ ਗਏ। ਪਿੰਡ ਛਾਪਾ ਡਿਸਟ੍ਰਿਕਟ ਬਰਨਾਲਾ ਦੀ ਸੰਗਤ ਹੈ, ਪਿੰਡ ਗਾਹੌਰ ਡਿਸਟ੍ਰਿਕਟ ਲੁਧਿਆਣਾ ਦੀ ਸੰਗਤ ਹੈ। ਤਿੰਨ ਟਰਾਂਸਪੋਰਟ ਕੰਪਨੀਆਂ, ਗੁਲਜ਼ਾਰ ਟਰਾਂਸਪੋਰਟ, ਜੈੱਟ ਸਵੀਟ ਤੇ ਟ੍ਰਿਪਲ ਐਸ ਟਰਾਂਸਪੋਰਟ, ਇਹ ਤਿੰਨ ਕੰਪਨੀਆਂ ਵਾਲੇ ਵੀਰ ਇਹਨਾਂ ਵੱਲੋਂ ਹਰ ਸਾਲ ਇਹ ਤਿੰਨੇ ਪਰਿਵਾਰ ਨਗਰ ਛਾਪਾ, ਨਗਰ ਬਰਨਾਲਾ ਔਰ ਇਹ ਟਰਾਂਸਪੋਰਟ ਕੰਪਨੀਆਂ ਵਾਲੇ ਵੀਰ ਹਰ ਸਾਲ ਇਹ ਪ੍ਰੋਗਰਾਮਾਤ ਗੁਰਦੁਆਰਾ ਸਾਹਿਬ ਵਿੱਚ ਉਲੀਕਦੇ ਨੇ। ਸ੍ਰੀ ਆਖੰਡ ਪਾਠ ਸਾਹਿਬ ਦੀ ਸੇਵਾ ਇਹਨਾਂ ਪਰਿਵਾਰਾਂ ਵੱਲੋਂ ਹੁੰਦੀ ਹੈ ਔਰ ਇਹ ਸੇਵਾਵਾਂ ਨਿਰੰਤਰ ਪਿਛਲੇ ਕਈ ਸਾਲਾਂ ਤੋਂ ਚੱਲਦੀਆਂ ਆ ਰਹੀਆਂ ਨੇ ਨਗਰਾਂ ਦੀ ਸੰਗਤ ਵੱਲੋਂ। ਇਸ ਸਾਲ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਨੇ, ਅਗਲੇ ਸਾਲ ਦੀ ਡੇਟ ਨਾਲ ਦੀ ਫਿਕਸ ਗੁਰਮੁਖ ਪਿਆਰੇ ਕਰ ਜਾਂਦੇ ਹੈ। ਤੋ ਇਹ ਰੀਤਾਂ ਇਹਨਾਂ ਪਰਿਵਾਰਾਂ ਵੱਲੋਂ ਜੋ ਚਲਾਈਆਂ ਹੋਈਆਂ ਨੇ, ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰ ਰਹੇ, ਇਸੇ ਤਰ੍ਹਾਂ ਚੱਲਦੀਆਂ ਰਹਿਣ। ਤੋ ਆਓ ਭੋਗ ਤੋਂ ਉਪਰੰਤ ਸਜੇ ਹੋਏ ਦੀਵਾਨਾਂ ਦੇ ਅੰਦਰ ਆਪਾਂ ਸਾਰੇ ਜੁੜ ਮਿਲ ਬੈਠੇ ਹਾਂ। ਗੁਰੂ ਪਿਆਰੀ ਸਾਧ ਸੰਗਤ ਆਪ ਸੰਗਤਾਂ ਦੇ ਸਨਮੁੱਖ 18ਵੀਂ ਸਦੀ ਦਾ ਇੱਕ ਸਾਕਾ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆਰੰਭ ਕਰਨ ਲੱਗਾ ਹਾਂ। ਜਦੋਂ ਆਪਾਂ ਗੁਰ ਇਤਿਹਾਸ ਨੂੰ ਪੜ੍ਹਦੇ ਹਾਂ, ਸਾਡੇ ਸਿੱਖ ਇਤਿਹਾਸ ਗੁਰ ਇਤਿਹਾਸ ਦੇ ਲਿਖਾਰੀਆਂ ਨੇ ਮੂਲ ਰੂਪ ਦੇ ਵਿੱਚ ਸਾਡੇ ਇਤਿਹਾਸ ਨੂੰ ਤਿੰਨ ਰੂਪਾਂ ਦੇ ਵਿੱਚ ਵਰਗੀਕ੍ਰਿਤ ਕੀਤਾ ਹੈ। ਪਹਿਲਾ ਪੱਖ ਤੇ ਹੈ ਗੁਰ ਇਤਿਹਾਸ ਸੰਨ 1469 ਤੋਂ ਲੈ ਕੇ ਸੰਨ 1708 ਅਕਤੂਬਰ 1708 ਤੱਕ ਦਾ, ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਗੁਰਪੁਰਪਿਆਨਾ ਕਰ ਤੱਕ ਜਾਣ ਦਾ ਇਤਿਹਾਸ, ਇਹਨੂੰ ਲਿਖਿਆ ਸਾਡੇ ਇਤਿਹਾਸਕਾਰਾਂ ਨੇ ਗੁਰ ਇਤਿਹਾਸ। ਇਹਦੋਂ ਮਗਰੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਉਥਾਨਕਾ, ਉਹਦੀ ਉਥਾਨਕਾ ਤੋਂ ਲੈ ਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਹਨਾਂ ਵੱਲੋਂ ਕਾਇਮ ਕੀਤਾ ਗਿਆ ਸਿੱਖ ਰਾਜ, ਉਹਦਾ ਖਾਤਮਾ ਹੋਣ ਤੱਕ ਦਾ 1849 ਤੱਕ ਦਾ ਜਿਹੜਾ ਇਤਿਹਾਸ ਹੈ ਉਹਨੂੰ ਸਾਡੇ ਇਤਿਹਾਸਕਾਰਾਂ ਨੇ ਲਿਖਿਆ ਸਿੱਖ ਇਤਿਹਾਸ। ਤੇ ਉਦੋਂ ਮਗਰੋਂ ਤੋਂ ਲੈ ਕੇ ਅੱਜ ਤੱਕ ਦਾ ਜਿੰਨਾ ਇਤਿਹਾਸ ਹੈ ਉਹਨੂੰ ਕੌਮੀ ਇਤਿਹਾਸ ਆਖਿਆ ਜਾਂਦਾ ਹੈ, ਕੌਮੀ ਇਤਿਹਾਸ। ਜਦੋਂ ਆਪਾਂ 18ਵੀਂ ਸਦੀ ਦੇ ਬਹੁਤ ਸਾਰੇ ਵਾਕਿਆਤ ਪੜ੍ਹਨੇ ਆ, 18ਵੀਂ ਸਦੀ ਦੇ ਵਾਕਿਆਤ ਨੂੰ ਕਲਮਬੰਦ ਕਰਦੇ ਹੋਏ ਸਾਡੇ ਸਿੱਖ ਇਤਿਹਾਸ ਦੇ ਲਿਖਾਰੀਆਂ ਨੇ ਉਹਦੇ ਵਾਸਤੇ ਸ਼ਬਦ ਵਰਤੇ ਨੇ ਸ਼ਮਸ਼ੀਰੇ ਖਾਲਸਾ। ਗਿਆਨੀ ਗਿਆਨ ਸਿੰਘ ਹੋਰਾਂ ਨੇ ਜਿਹੜਾ ਪੰਥ ਪ੍ਰਕਾਸ਼ ਲਿਖਿਆ ਹੈ, ਇਸੇ ਤਰ੍ਹਾਂ ਸਰਦਾਰ ਰਤਨ ਸਿੰਘ ਪੰਗੂ ਹੋਰਾਂ ਨੇ ਜਿਹੜਾ ਰਤਨ ਪ੍ਰਕਾਸ਼ ਲਿਖਿਆ ਹੈ, ਪੰਥ ਪ੍ਰਕਾਸ਼ ਲਿਖਿਆ ਹੈ, ਉਹਦੇ ਅੰਦਰ ਜਦੋਂ ਇਹ ਸਮੇਂ ਦੀ ਕਹਾਣੀ ਨੂੰ ਲਿਖਦੇ ਨੇ ਨਾ, ਉਹਨਾਂ ਨੇ ਸ਼ਬਦ ਵਰਤੇ ਸ਼ਮਸ਼ੀਰੇ ਖਾਲਸਾ। ਉਹ ਸਮਾਂ ਜਦੋਂ ਖਾਲਸਾ ਸ਼ਮਸ਼ੀਰ ਵਰਗੇ ਤਿੱਖੜੇ ਪੈਂਡੇ ਉੱਤੇ ਚੱਲ ਰਿਹਾ ਸੀ, ਉਹਨਾਂ ਨੇ ਸ਼ਬਦ ਇੱਥੇ ਬੜੇ ਭਾਵਪੂਰਤ ਵਰਤੇ, ਕਹਿੰਦੇ ਕਈ ਚਰਕ ਕਈ ਫਾਂਸੀ ਚਾਰੇ, ਕਈ ਤੇਗਨ ਕਈ ਛੁਰੀ ਕਟਾਰੇ, ਕਈ ਅਨੇਕ ਸਿੰਘ ਮੁੰਗਲੀ ਕੁੱਟੇ, ਕਈ ਮਾਰੇ ਕਈ ਘਸੀਟ ਕੇ ਸੁੱਟੇ, ਦੱਬੇ ਕੱਟੇ ਬੰਦੂਕਾਂ ਦੇ ਮਾਰ, ਕੌਣ ਗਣੇ ਸਿੰਘ ਮਾਰੇ ਹਜ਼ਾਰ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਰੋਜ਼ਾਨਾ ਕਤਲੋ ਗਾਰਤ ਹੁੰਦੀ ਰਹੀ। ਉਹ ਕਿਹੜਾ ਜ਼ੁਲਮੋ ਸਿਤਮ ਸੀ ਜਿਹੜੀਆਂ ਵਕਤ ਦੀਆਂ ਸਰਕਾਰਾਂ ਨੇ 18ਵੀਂ ਸਦੀ ਉੱਤੇ ਖਾਲਸੇ ਉੱਤੇ ਨਹੀਂ ਕੀਤਾ। ਤਾਂ ਜਦੋਂ ਆਪਾਂ ਲਾਹੌਰ ਦੇ
ਦੇ ਸੂਬੇਦਾਰਾਂ ਦੀ ਗਿਣਤੀ ਕਰਨੇ ਆ, ਲਾਹੌਰ ਦੇ ਤਖ਼ਤ ਦੀ ਜਦੋਂ ਆਪਾਂ ਗੱਲ ਕਰਨੇ ਆ, ਲਾਹੌਰ ਦੇ ਤਖ਼ਤ ਤੇ ਜਿੰਨੇ ਵੀ ਸੂਬੇਦਾਰ ਆਏ ਸਭ ਚੜ੍ਹਦੇ ਤੋਂ ਚੜ੍ਹਦੇ ਆਏ। ਇਹਨਾਂ ਵਿੱਚੋਂ ਜਦੋਂ ਜ਼ਕਰੀਆ ਖਾਨ ਦੀ ਤਵਾਰੀਖ ਆਪਾਂ ਪੜ੍ਹਦੇ ਹਾਂ, ਜਿਹੜਾ ਇਤਿਹਾਸ ਦੇ ਅੰਦਰ ਖਾਨ ਬਹਾਦਰ ਕਰਕੇ ਪ੍ਰਚਲਿਤ ਹੋਇਆ, ਖਾਨ ਬਹਾਦਰ ਦਾ ਲਕਬ ਉਹਨੂੰ ਪ੍ਰਾਪਤ ਸੀ, ਇਹ ਜਦੋਂ ਲਾਹੌਰ ਦਾ ਸੂਬੇਦਾਰ ਬਣਿਆ, ਲਾਹੌਰ ਦਾ ਸੂਬੇਦਾਰ ਬਣਦਿਆਂ ਸਾਰਿਆਂ ਨੇ ਖਾਲਸੇ ਉੱਤੇ ਜ਼ੁਲਮੋ ਤਸ਼ੱਦਦ ਦੀ ਇੱਕ ਐਸੀ ਚੱਕੀ ਝੋ ਦਿੱਤੀ ਜਿਹਦੇ ਸਿੱਟੇ ਵਜੋਂ ਮਜਬੂਰਨ ਖਾਲਸੇ ਨੂੰ ਪੰਜਾਬ ਨੂੰ ਛੱਡ ਕੇ ਜੰਗਲਾਂ ਬੀਆਬਾਨਾਂ ਮਾਰੂਥਲਾਂ ਨੂੰ ਆਪਣਾ ਓਟ ਆਸਰਾ ਬਣਾਉਣਾ ਪਿਆ, ਤੇ ਖਾਸ ਕਰਕੇ ਮਾਝਾ ਖਾਲਸੇ ਦੇ ਹੱਥੋਂ ਬਿਲਕੁਲ ਵਿਹਲਾ ਹੋ ਗਿਆ। ਜਦੋਂ ਉਹਨੂੰ ਪਤਾ ਲੱਗਾ ਕਿ ਸਿੱਖ ਪੰਜਾਬ ਛੱਡ ਕੇ ਖਾਸ ਕਰਕੇ ਮਾਝਾ ਛੱਡ ਕੇ ਜਾ ਚੁੱਕੇ ਆ, ਇਹਨੇ ਇੱਕ ਬਹੁਤ ਵੱਡਾ ਇਜਲਾਸ, ਇੱਕ ਬਹੁਤ ਵੱਡਾ ਇੱਕ ਪ੍ਰੋਗਰਾਮ ਆਦਿ ਕੀਤਾ, ਉਹਦੇ ਅੰਦਰ ਇਕੱਠੇ ਕਰਕੇ ਆਪਣੇ ਚੌਧਰੀਆਂ ਨੂੰ, ਆਸ ਪਾਸ ਦੇ ਜਿੰਨੇ ਵੀ ਹਕੂਮਤ ਦੇ ਉਸ ਵੇਲੇ ਦੇ ਵਿਅਕਤੀ ਸਨ ਉਹਨਾਂ ਨੂੰ ਇਕੱਠਿਆਂ ਕਰਕੇ ਪੰਜਾਬ ਦੇ ਲੋਕਾਂ ਦੇ ਨਾਮ ਇੱਕ ਐਲਾਨ ਜਾਰੀ ਕਰਨ ਲੱਗਾ ਹੈ। ਇੱਕ ਗੱਲ ਕਹਿੰਦਾ ਹੈ, ਕਹਿੰਦਾ ਪੰਜਾਬ ਵਿੱਚੋਂ ਸਿੱਖ ਖਤਮ ਕਰ ਦਿੱਤੇ, ਹੁਣ ਦੁਬਾਰਾ ਪਨਪ ਨਹੀਂ ਸਕਣਗੇ। ਜਿਵੇਂ ਬੈਠਾ ਲਾਹੌਰ ਦਾ ਸੂਬੇਦਾਰ ਲਾਹੌਰ ਦੇ ਤਖ਼ਤ ਉੱਤੇ ਇੱਕ ਐਲਾਨਨਾਮਾ ਜਾਰੀ ਕਰਦਾ ਹੈ, ਢਾਡੀ ਸਿੰਘ ਕਿਉਂ ਕਹਿੰਦੇ ਆ।

ਸਿੰਘ ਛੱਡਣਾ

ਜ਼ਕਰੀਆ ਖਾਨ ਖਾਨ ਬਹਾਦਰ ਵੱਲੋਂ ਇੱਕ ਐਲਾਨਨਾਮਾ ਪੰਜਾਬ ਦੇ ਲੋਕਾਂ ਦੇ ਨਾਮ ਜਾਰੀ ਕੀਤਾ ਗਿਆ। ਉਹਦੇ ਵਿੱਚ ਇਹ ਗੱਲ ਆਖੀ ਗਈ ਕਿ ਖਾਲਸਾ ਪੰਜਾਬ ਦੀ ਧਰਤੀ ਤੋਂ ਖਤਮ ਕਰ ਦਿੱਤਾ। ਮੈਂ ਉਹਨੇ ਆਖਿਆ ਹੁਣ ਫਿਕਰ ਕਰਨ ਦੀ ਕੋਈ ਲੋੜ ਨਹੀਂ, ਦੁਬਾਰਾ ਸਿੱਖ ਪੰਜਾਬ ਵਿੱਚ ਕਦੇ ਵੀ ਪਨਪ ਨਹੀਂ ਸਕਣਗੇ। ਦਰਅਸਲ ਜਦੋਂ ਆਪਾਂ ਉਸ ਸਮੇਂ ਦਾ ਇਤਿਹਾਸ ਉਸ ਕਾਲ ਨੂੰ ਆਪਾਂ ਪੜ੍ਹਦੇ ਹਾਂ ਵਾਚਦੇ ਹਾਂ, ਲਾਹੌਰ ਦੇ ਤਖ਼ਤ 'ਤੇ ਇਹਦੋਂ ਪਹਿਲਾ ਸੂਬੇਦਾਰ ਸੀ ਅਬਦ ਸਮੁਦ ਖਾਨ, ਜਿਹਦਾ ਨਾਮ ਇਤਿਹਾਸ ਵਿੱਚ ਦਲੇਰੇ ਜੰਗ ਕਰਕੇ ਮਸ਼ਹੂਰ ਸੀ। ਰਿਸ਼ਤੇ ਵਿੱਚ ਉਹ ਜ਼ਕਰੀਆ ਖਾਨ ਦਾ ਪਿਤਾ ਸੀ। ਗੁਰੂ ਪਿਆਰੀ ਸਾਹਿਬ ਸੰਗਤ, ਬਾਬਾ ਬੰਦਾ ਸਿੰਘ ਬਹਾਦਰ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ 'ਚੋਂ ਥਾਪੜਾ ਲੈ ਕੇ ਪੰਜਾਬ ਆਉਂਦੇ ਨੇ। ਪੰਜਾਬ ਆ ਕੇ ਬੰਦਾ ਸਿੰਘ ਬਹਾਦਰ ਪਹਿਲਾ ਸਿੱਖ ਸਾਮਰਾਜ ਕਾਇਮ ਕਰਦਾ ਹੈ। ਇਹ ਜਿੰਨਾ ਕੁ ਸਮਾਂ ਸੰਨ 1708 ਤੋਂ ਲੈ ਕੇ ਸੰਨ 1716 ਸਾਲ, 8 ਕੁ ਸਾਲ ਦਾ ਸਮਾਂ ਬਣਦਾ ਹੈ, 8 ਸਾਲਾਂ ਦੇ ਵਿੱਚ ਦਿੱਲੀ ਦੀ ਧਰਤੀ 'ਤੇ 3 ਬਾਦਸ਼ਾਹ ਤਾਂ ਚੇਂਜ ਹੋ ਚੁੱਕੀਆਂ ਸਨ। ਦਰਅਸਲ ਨਾ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ ਮਦਦ ਦੇ ਨਾਲ ਬਹਾਦਰ ਸ਼ਾਹ ਜਿਹੜਾ ਦਿੱਲੀ ਦਾ ਤਖ਼ਤ ਪ੍ਰਾਪਤ ਕਰਨ ਵਿੱਚ ਕਾਮਯਾਬ ਹੋਇਆ ਆਪਣੇ ਭਰਾਵਾਂ ਨੂੰ ਹਰਾ ਕੇ, ਉਹਨੇ ਇੱਕ ਵਾਅਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨਾਲ ਕੀਤਾ ਸੀ। ਉਹਨੇ ਆਖਿਆ ਮਹਾਰਾਜ, ਕਿਉਂਕਿ ਉਚੇਚੇ ਤੌਰ 'ਤੇ ਸਤਿਗੁਰਾਂ ਨੂੰ ਆਗਰੇ ਬੁਲਾਇਆ ਗਿਆ ਸੀ, ਸਤਿਗੁਰਾਂ ਦਾ ਸ਼ਾਹਾਨਾ ਸਵਾਗਤ ਕੀਤਾ ਗਿਆ ਸੀ, ਔਰ ਗੁਰਦੇਵ ਸੱਚੇ ਪਾਤਸ਼ਾਹ ਦੇ ਨਾਲ ਵਾਅਦਾ ਕੀਤਾ ਗਿਆ ਸੀ ਇਸ ਗੱਲ ਦਾ, ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਅਪਰਾਧ ਕੀਤੇ ਨੇ ਉਹਨਾਂ ਨੂੰ ਉਹਨਾਂ ਦੇ ਅਪਰਾਧਾਂ ਦੀ ਸਜ਼ਾ ਦਿੱਤੀ ਜਾਏਗੀ। ਪਰ ਇਹ ਵੀ ਇੱਕ ਤੱਥ ਹੈ, ਰਾਜਨੀਤੀਵਾਨ ਜਿਹੜੇ ਲੋਕ ਹੁੰਦੇ ਨੇ, ਰਾਜਨੀਤਿਕ ਲੋਕ, ਉਹਨਾਂ ਦੀ ਨਿਗਾਹ ਦੇ ਵਿੱਚ ਸਮਾਂ ਮਹਿਜ਼ ਆਪਣੀ ਰਾਜ ਸੱਤਾ ਨੂੰ ਕਾਇਮ ਕਰਨ ਦਾ ਇੱਕ ਵਸੀਲਾ ਹੀ ਹੁੰਦੀਆਂ ਨੇ, ਕੋਈ ਫਰਕ ਨਹੀਂ ਪੈਂਦਾ ਉਹਨਾਂ ਨੂੰ। ਉਹਨੇ ਗੁਰਦੇਵ ਸੱਚੇ ਪਾਤਸ਼ਾਹ ਨਾਲ ਵਾਅਦਾ ਤੇ ਕੀਤਾ

ਪਰ ਬਾਅਦ ਵਿੱਚ ਜਦੋਂ ਉਹਨੇ ਉਸ ਵੇਲੇ ਹਿੰਦੁਸਤਾਨ ਦੀ ਪੂਰੀ ਰਾਜ ਸੱਤਾ ਨੂੰ ਗਾਹ ਦੇ ਨਾਲ ਵੇਖਿਆ, ਵਾਚਿਆ, ਜੇਕਰ ਉਹ ਵਜ਼ੀਰ ਖਾਂ ਨੂੰ ਸਜ਼ਾ ਦਿੰਦਾ ਤਾਂ ਵਜ਼ੀਰ ਖਾਂ ਦੀ ਜਗ੍ਹਾ ਸਰਹਿੰਦ ਕਿਹਨੂੰ ਦੇ ਸਕਦਾ ਸੀ ਉਹ? ਤਾਂ ਆਪਣੇ ਰਾਜਨੀਤਿਕ ਮੰਤਵਾਂ ਦੀ ਪ੍ਰਾਪਤੀ ਕਰਨ ਵਾਸਤੇ, ਪੂਰਤੀ ਕਰਨ ਵਾਸਤੇ ਉਹ ਆਪਣੇ ਬਚਨਾਂ ਤੋਂ ਫਿਰ ਗਿਆ। ਕਿਸੇ ਨੂੰ ਵੀ ਉਹਦੀ ਸਜ਼ਾ ਨਹੀਂ ਦਿੱਤੀ ਗਈ। ਜਦੋਂ ਉਹਨੇ ਸਜ਼ਾ ਨਾ ਦਿੱਤੀ, ਗੁਰਦੇਵ ਸੱਚੇ ਪਾਤਸ਼ਾਹ ਨੇ ਆਪਣਾ ਟਿਕਾਣਾ ਉਹਦੇ ਤੋਂ ਅਲੈਦਾ ਕਰ ਲਿਆ, ਵੱਖਰਾ ਕਰ ਲਿਆ। ਹਜ਼ੂਰ ਪਾਤਸ਼ਾਹ ਨੇ ਬੰਦਾ ਸਿੰਘ ਬਹਾਦਰ ਨੂੰ ਥਾਪੀ ਦੇ ਕੇ ਪੰਜਾਬ ਤੋਰਿਆ। ਧਿਆਨ ਰੱਖਿਓ, ਬਹਾਦਰ ਸ਼ਾਹ ਦਾ ਜਦੋਂ ਆਪਾਂ ਅੰਤਲਾ ਸਮਾਂ ਪੜ੍ਹਦੇ ਹਾਂ ਇਤਿਹਾਸ ਦੇ ਪੰਨੇ ਵਿੱਚ, ਜਦੋਂ ਆਪਾਂ ਵਾਚਦੇ ਹਾਂ ਨਾ, ਉਹਦਾ ਅੰਤਲਾ ਸਮਾਂ ਬਹੁਤ ਦਰਦਨਾਕ ਸੀ। ਪੰਜਾਬ ਵਿੱਚ ਉਹਦੀ ਮੌਤ ਹੁੰਦੀ ਹੈ। ਅੰਤਲਾ ਕਾਲ, ਅੰਤਲਾ ਸਮਾਂ ਜਦੋਂ ਆਪਾਂ ਵਾਚਦੇ ਹਾਂ, ਇਤਿਹਾਸ ਦੱਸਦਾ ਵੀ ਜੀਵਨ ਦੇ ਅੰਤਲੇ ਸਮੇਂ ਦੇ ਵਿੱਚ ਆ ਕੇ ਬਹਾਦਰ ਸ਼ਾਹ ਦੀ ਜਿਹੜੀ ਹਾਲਤ ਸੀ, ਨੀਂਦ ਪਾਗਲਾਂ ਵਰਗੀ ਹੋ ਗਈ ਸੀ। ਨਾ ਤਾਂ ਉਹਨੂੰ ਦਿਨੇ ਚੈਨ ਆਉਂਦਾ, ਜੇ ਉਹ ਕਦੇ ਰਾਤ ਨੂੰ ਸੌਂਦਾ ਤਾਂ ਬੜਬੜਾ ਕੇ ਉੱਠਿਆ ਕਰਦਾ ਸੀ। ਸੁਪਨੇ ਵਿੱਚ ਵੀ ਬੰਦਾ ਸਿੰਘ ਡਰਾਉਂਦਾ ਸੀ ਉਹਨੂੰ ਆ ਕੇ। ਐਸੇ ਹਾਲਾਤ ਬਣ ਗਏ ਸੀ। ਤੋ ਐਸੇ ਹਾਲਾਤਾਂ ਦੇ ਵਿੱਚ ਬਹਾਦਰ ਸ਼ਾਹ, ਉਹਦੀ ਮੌਤ ਹੋ ਜਾਂਦੀ ਹੈ। ਉਹਦੇ ਤੋਂ ਮਗਰੋਂ ਅਗਲਾ ਬਾਦਸ਼ਾਹ ਬਣਦਾ ਜਹਾਂਦਾਰ ਸ਼ਾਹ, ਜਿਹਨੇ ਥੋੜਾ ਚਿਰ ਰਾਜ ਕੀਤਾ। ਜਹਾਂਦਾਰ ਸ਼ਾਹ ਨੂੰ ਸੱਯਦ ਭਰਾਵਾਂ ਦੀ ਮਦਦ ਦੇ ਨਾਲ ਤਖ਼ਤ ਤੋਂ ਲਾ ਕੇ ਬਾਅਦ ਵਿੱਚ ਬਾਦਸ਼ਾਹ ਬਣਦਾ ਹੈ ਬਾਦਸ਼ਾਹ ਫਰਕਸ਼ੀਅਰ। ਇੱਧਰ ਦਿੱਲੀ ਦੀ ਬਾਦਸ਼ਾਹ ਆਪਣੇ ਘਰੋਗੀ ਮਸਲਿਆਂ ਵਿੱਚ ਉਲਝੀ ਹੋਈ ਸੀ, ਤੇ ਦੂਜੇ ਪਾਸੇ ਬੰਦਾ ਸਿੰਘ, ਉਹਨੇ ਪੰਜਾਬ ਦੇ ਵਿੱਚ ਆ ਕੇ ਸਿੱਖ ਸਟੇਟ ਦੀ ਕਾਇਮੀ ਕੀਤੀ। ਫਰਕਸ਼ੀਅਰ ਜਦੋਂ ਬਾਦਸ਼ਾਹ ਬਣਿਆ, ਉਹਨੇ ਬਾਦਸ਼ਾਹ ਬਣਦਿਆਂ ਸਾਰ ਅਬਦੁਲ ਸਮਦ ਖਾਂ ਦਲੇਰੇ ਜੰਗ ਨੂੰ ਇੱਕ ਬਹੁਤ ਵੱਡੀ ਫੌਜ ਔਰ ਉਹਦੇ ਮਾਤਾ ਤੋਂ ਉਹਦੇ ਪੁੱਤਰ ਜ਼ਕਰੀਆ ਖਾਂ ਨੂੰ ਤਕੜੀ ਫੌਜ ਦੇ ਕੇ ਬੰਦਾ ਸਿੰਘ ਬਹਾਦਰ ਦੇ ਟਾਕਰੇ ਤੇ ਭੇਜਿਆ। ਜਿਹਦਾ ਸਿੱਟਾ ਇਹ ਨਿਕਲਿਆ ਕਿ ਬੰਦਾ ਸਿੰਘ ਬਹਾਦਰ ਗ੍ਰਿਫਤਾਰ ਹੋ ਗਿਆ। ਹੁਣ ਉਹਦੀ ਗ੍ਰਿਫਤਾਰੀ ਦੀ ਖਬਰ ਲਾਹੌਰ ਤੋਂ ਦਿੱਲੀ ਪਹੁੰਚਾਈ ਗਈ। ਅਬਦੁਲ ਸਮਦ ਖਾਂ ਦਲੇਰੇ ਜੰਗ ਜਾਣਦਾ ਸੀ ਚੰਗੀ ਤਰ੍ਹਾਂ ਇਸ ਗੱਲ ਨੂੰ ਕਿ ਜੇ ਆਪਣੇ ਪੁੱਤਰ ਨੂੰ ਲਾਹੌਰ ਦੀ ਸੂਬੇਦਾਰੀ ਦਿਵਾਉਣੀ ਹੈ ਇਸ ਮੰਤਵ ਦੀ ਪ੍ਰਾਪਤੀ ਵਾਸਤੇ, ਉਹਨੇ ਜਦੋਂ ਬੰਦਾ ਸਿੰਘ ਨੂੰ ਗ੍ਰਿਫਤਾਰ ਕਰਕੇ ਲਾਹੌਰੋਂ ਦਿੱਲੀ ਭੇਜਿਆ, ਇਹਦੀ ਕਮਾਂਡ ਉਹਨੇ ਆਪਣੇ ਪੁੱਤਰ ਜ਼ਕਰੀਆ ਖਾਂ ਦੇ ਹੱਥਾਂ ਵਿੱਚ ਦਿੱਤੀ। ਜਦੋਂ ਬੰਦਾ ਸਿੰਘ ਨੂੰ ਲੈ ਕੇ ਫਰਕਸ਼ੀਅਰ ਦੇ ਕੋਲ ਪੁੱਜਾ ਜ਼ਕਰੀਆ ਖਾਂ, ਬੰਦਾ ਸਿੰਘ ਨੂੰ ਗ੍ਰਿਫਤਾਰ ਕਰਨ ਦੇ ਅਵਜ਼ਾਨੇ ਦੇ ਵਿੱਚ ਜ਼ਕਰੀਆ ਖਾਂ ਨੂੰ ਲਾਹੌਰ ਦੀ ਸੂਬੇਦਾਰੀ ਦਿੱਤੀ ਗਈ ਸੀ, ਜਦਕਿ ਉਹਦਾ ਬਾਪ ਅਬਦੁਲ ਸਮਦ ਖਾਂ ਦਲੇਰੇ ਜੰਗ ਉਸੇ ਤਰ੍ਹਾਂ ਮੁਲਤਾਨ ਦਾ ਸੂਬੇਦਾਰ ਰਿਹਾ। ਤਾਂ ਜਦੋਂ ਇਹ ਸੂਬੇਦਾਰ ਬਣਿਆ, ਬੰਦਾ ਸਿੰਘ ਗ੍ਰਿਫਤਾਰ ਹੋ ਗਿਆ। ਗ੍ਰਿਫਤਾਰੀ ਤੋਂ ਉਪਰੰਤ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੋ ਜਾਂਦੀ ਹੈ। ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਉਪਰੰਤ ਇਹਨੇ ਪੰਜਾਬ ਦੀ ਧਰਤੀ ਤੇ ਖਾਲਸੇ ਉੱਤੇ ਮਨ ਭਾਉਂਦੇ ਜ਼ੁਲਮ ਕੀਤੇ, ਮਨ ਭਾਉਂਦੇ ਜ਼ੁਲਮ। ਤੋ ਹਾਲਾਤ ਇੱਦਾਂ ਦੇ ਬਣ ਗਏ, ਨਾ ਚਾਹੁੰਦਿਆਂ ਹੋਇਆਂ ਵੀ ਖਾਲਸੇ ਨੂੰ, ਸਿੰਘਾਂ ਨੂੰ, ਪੰਜਾਬ ਨੂੰ ਛੱਡ ਕੇ, ਖਾਸ ਕਰਕੇ ਮਾਝੇ ਨੂੰ ਛੱਡ ਕੇ, ਜੰਗਲਾਂ ਤੇ ਬੀਆਬਾਨਾਂ ਨੂੰ ਆਪਣਾ ਉਹ ਟਾਸਰਾ ਰਹਿਣ ਬਸੇਰਾ ਬਣਾਉਣਾ ਪਿਆ। ਤੋ ਐਸੇ ਸਮੇਂ ਦੇ ਅੰਦਰ ਇਹਨੇ ਇਹ ਐਲਾਨਨਾਮਾ ਜਾਰੀ ਕੀਤਾ, ਕੋਈ ਫਿਕਰ ਕਰਨ ਦੀ ਲੋੜ ਨਹੀਂ। ਉਹਨੇ ਆਖਿਆ ਪੰਜਾਬ ਚੋਂ ਸਿੱਖ ਖਤਮ ਕਰ ਦਿੱਤੇ ਗਏ ਹੈ। ਤੋ ਐਸੇ ਸਮੇਂ ਦੇ ਅੰਦਰ ਸਰਦਾਰ ਬੋਤਾ ਸਿੰਘ ਔਰ ਸਰਦਾਰ ਗਰਜਾ ਸਿੰਘ, ਇਹਨਾਂ ਦੋ ਸਿੰਘਾਂ ਦਾ ਜ਼ਿਕਰ ਸਾਡਾ ਇਤਿਹਾਸ ਕਰਦਾ ਹੈ। ਸ਼ਬਦ ਲਿਖੇ ਮਿਲਦੇ ਨੇ ਕਿਸੇ ਅਦੀਬ ਦੇ, ਕਿਸੇ ਸ਼ਾਇਰ ਦੇ ਕਹੇ ਹੋਏ ਬੋਲ ਨੇ, ਕਹਿੰਦਾ ਇੱਕ ਬੋਤਾ ਸਿੰਘ ਸਰਦਾਰ ਸੀ, ਉਹਦਾ ਪਿੰਡ ਪੜਾਣਾ, ਉਹਦੇ ਨਾਲ ਦਾ ਗਰਜਾ ਸਿੰਘ ਸੀ ਰੰਗਰੇਟਾ ਰਾਣਾ, ਦੋ ਸਿੰਘ ਸਨ ਇਹ ਪਿੰਡ ਪੜਾਣੇ ਦੇ ਰਹਿਣ ਵਾਲੇ। ਇਹ ਬੀਕਾਨੇਰ ਦੀ ਧਰਤੀ ਤੋਂ ਇਕੱਠੇ ਹੋਏ ਤੇ ਆਪਸ ਚ ਇੱਕ ਸਲਾਹ ਮਸ਼ਵਰਾ ਕੀਤਾ ਵੀ ਬਹੁਤ ਸਮਾਂ ਹੋ ਗਿਆ ਪੰਜਾਬ ਨੂੰ ਛੱਡਿਆ ਹੋਇਆ, ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕੀਤਿਆ ਹੋਇਆ, ਇੱਕ ਵਾਰ ਦਰਸ਼ਨ ਦੀਦਾਰੇ ਕਰਨੇ ਚਾਹੀਦੇ ਹੈ, ਇੱਕ ਵਾਰ ਜ਼ਰੂਰ ਪਹੁੰਚ ਕੇ ਪੰਜਾਬ ਦੇ ਹਾਲਾਤਾਂ ਨੂੰ ਵੇਖਣਾ ਚਾਹੀਦਾ। ਮਨ ਦੇ ਵਿੱਚ ਖਿਆਲ ਪਕਾ ਕੇ ਇਹ ਦੋਵੇਂ ਸਿੰਘ ਸਰਦਾਰ ਤੁਰੇ ਆ ਬੀਕਾਨੇਰ ਤੋਂ। ਇਹਨਾਂ ਨੇ ਪਹਿਲਾਂ ਤਰਨ ਤਾਰਨ ਤੇ ਤਰਨ ਤਾਰਨ ਤੋਂ ਬਾਅਦ ਵਿੱਚ ਇਹਨਾਂ ਦਾ ਖਿਆਲ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜਾਣਦਾ ਸੀ। ਦੋਵੇਂ ਭਰਾ ਦਰਸ਼ਨ ਇਸ਼ਨਾਨ ਦੀ ਲਾਲਸਾ ਲੈ ਕੇ ਜਿਵੇਂ ਤੁਰੇ, ਢਾਡੀ ਸਿੰਘ ਇਉਂ ਕਹਿੰਦੇ।

ਕਲਗੀਧਰ ਪਾਤਸ਼ਾਹ ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦਾ ਅਨੰਦਪੁਰ ਸਾਹਿਬ ਵਿੱਚ ਦਰਬਾਰ ਸਜਿਆ ਹੋਇਆ ਸੀ। ਇਤਿਹਾਸਕਾਰ ਲਿਖਦੇ ਨੇ ਵੀ ਗੁਰਦੇਵ ਸੱਚੇ ਪਾਤਸ਼ਾਹ ਨੇ ਦਰਬਾਰ ਵਿੱਚ ਬੈਠੇ ਹੋਏ ਗੁਰਸਿੱਖਾਂ ਦੇ ਪਾਸੋਂ ਇੱਕ ਸਵਾਲ ਕੀਤਾ। ਪਾਤਸ਼ਾਹ ਕਹਿਣ ਲੱਗੇ ਵੀ ਸਿੱਖੋ, ਕਦੇ ਤੁਸਾਂ ਖੋਤਾ ਵੇਖਿਆ? ਸਵਾਲ ਸੀ, ਖੋਤਾ ਵੇਖਿਆ ਕਦੇ? ਇਹ ਗੱਲ ਸੁਣ ਕੇ ਸੰਗਤ ਵਿੱਚ ਬੈਠੇ ਹੋਏ ਕੁਝ ਵਿਅਕਤੀ ਹੱਸਣ ਲੱਗ ਪਏ। ਕਹਿਣ ਲੱਗੇ, ਮਹਾਰਾਜ ਬਹੁਤ ਵੇਖੇ ਨੇ, ਬਹੁਤ ਵੇਖੇ ਨੇ। ਕਹਿੰਦੇ ਗੁਰਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ, ਨਹੀਂ, ਤੁਸੀਂ ਗੱਲ ਕਰ ਰਹੇ ਹੋ ਖੋਤੇ ਦੀ, ਇੱਕ ਜੂਨ ਦੀ, ਜੋ ਕਿ ਆਮ ਆਪਾਂ ਸਾਰੇ ਵੇਹਨੇ ਆ। ਹਜ਼ੂਰ ਕਹਿਣ ਲੱਗੇ, ਮੈਂ ਅਸਲ ਖੋਤੇ ਦੀ ਗੱਲ ਕਰ ਰਿਹਾ। ਕਹਿਣ ਲੱਗੇ, ਇਹ ਬਜ਼ਾਰਤ ਸੀ ਜਿਹੜੀ ਗੁਰਦੇਵ ਸੱਚੇ ਪਾਤਸ਼ਾਹ ਨੇ ਪਾਈ? ਸਿੱਖ ਵੀ ਹੈਰਾਨ ਹੋਏ ਵੀ ਆਖਿਰ ਮਹਾਰਾਜ ਕੀ ਕਹਿਣਾ ਚਾਹੁੰਦੇ ਆ। ਤੋ ਐਸੀਆਂ ਬਹੁਤ ਸਾਰੀਆਂ ਕਹਾਣੀਆਂ ਗੁਰਦੇਵ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦਾ ਜਦੋਂ ਜੀਵਨ ਆਪਾਂ ਪੜ੍ਹਦੇ ਹਾਂ ਸਾਨੂੰ ਮਿਲਦੀਆਂ ਨੇ। ਵੀ ਇੱਕ ਵਾਰ ਨਾ ਅਨੰਦਪੁਰ ਸਾਹਿਬ ਦੇ ਪਿੰਡਾਂ ਦੇ ਆਸ ਪਾਸ ਲੋਕਾਂ ਵਿੱਚ ਇੱਕ ਗੱਲ ਪ੍ਰਚਲਿਤ ਹੋ ਗਈ ਵੀ ਪਿੰਡਾਂ ਵੱਲ ਸ਼ੇਰ ਪੈਣ ਲੱਗ ਪਿਆ, ਸ਼ੇਰ। ਲੋਕ ਡਰਦੇ ਸੀ ਬਹੁਤ। ਕੁਦਰਤੀ ਜਦੋਂ ਇਹ ਗੱਲ ਗੁਰੂ ਦਰਬਾਰ ਵਿੱਚ ਪਹੁੰਚੀ, ਸਾਹਿਬ ਸੱਚੇ ਪਾਤਸ਼ਾਹ ਨੇ ਸਿੰਘਾਂ ਦਾ ਇੱਕ ਜੱਥਾ ਭੇਜਿਆ। ਸਿੰਘ ਜਦੋਂ ਗਏ, ਪਤਾ ਲੱਗਾ ਵੀ ਉਹ ਸ਼ੇਰ ਨਹੀਂ ਸੀ ਅਸਲ ਵਿੱਚ, ਖੋਤੇ ਉੱਤੇ ਕਿਸੇ ਨੇ ਸ਼ੇਰ ਦੀ ਖਲ ਪਵਾਤੀ ਸੀ, ਖੋਤੇ ਉੱਤੇ ਸ਼ੇਰ ਦੀ ਖਲ। ਉਹ ਜਦੋਂ ਆਏ ਨਾ ਵਾਪਸ, ਹੱਥ ਵਿੱਚ ਉਹ ਖਲ ਫੜੀ ਹੋਈ, ਹੱਸਦੇ ਆਉਣ। ਗੁਰਦੇਵ ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ ਜਦੋਂ ਆ ਕੇ ਹਾਜ਼ਰ ਹੋਏ, ਮਹਾਰਾਜ ਸੱਚੇ ਪਾਤਸ਼ਾਹ ਨੂੰ ਤੱਕ ਬਚਨ ਕੀਤਾ, ਦਰਜ ਹੈ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਅੰਦਰ। ਵੈਸੇ ਹਜ਼ੂਰ ਸੱਚੇ ਪਾਤਸ਼ਾਹ ਦੋ ਥਾਵਾਂ ਤੇ ਬਚਨ ਲਿਖਿਆ ਮਿਲਦਾ ਸਾਨੂੰ। ਇਹ ਪਾਤਸ਼ਾਹ ਕਹਿੰਦੇ ਨੇ ਅਸਲ ਵਿੱਚ ਉਹ ਵਿਅਕਤੀ ਅਸਲ ਖੋਤੇ ਹੁੰਦੇ ਹਨ, ਨਾਨਕ ਤੇ ਨਰ ਅਸਲ ਖਰ, ਜੇ ਬਿਨ ਗੁਣ ਗਰਭ ਕਰੰਤ। ਗੁਣ ਕੁਝ ਨਾ ਹੋਵੇ ਪਰ ਉਹ ਕਦੇ ਫੁੱਲੇ ਨਾ ਸਮਾਉਣ, ਉਹ ਕਦੇ ਕਿਸੇ ਨੂੰ ਗੱਲ ਨਾ ਕਰਨ ਦੇਣ, ਆਪਣੇ ਆਪ ਨੂੰ ਬਹੁਤ ਮਹਾਨ ਸਮਝਣ, ਉਹ ਵਿਅਕਤੀ ਅਸਲ ਵਿੱਚ ਗਧੇ ਹੁੰਦੇ ਹਨ। ਮੈਂ ਬੇਨਤੀ ਤਾਂ ਸ਼ੁਰੂ ਕੀਤੀ ਆ, ਸਰਦਾਰ ਬੋਤਾ ਸਿੰਘ, ਗਰਜਾ ਸਿੰਘ, ਇਹਦਾ ਜ਼ਿਕਰ ਪਿਛਲੇ ਦਿਨਾਂ ਤੋਂ ਆਪਾਂ ਬਹੁਤ ਵਾਰ ਸੁਣ ਰਹੇ ਹਾਂ, ਪਰ ਇਹ ਵੇਖਣਾ ਵਾ ਆਪਾਂ ਕੀ ਇਖਲਾਕ ਸੀ ਉਹਨਾਂ ਸਿੰਘਾਂ ਦਾ, ਸਰਦਾਰ ਬੋਤਾ ਸਿੰਘ ਔਰ ਸਰਦਾਰ ਗਰਜਾ ਸਿੰਘ ਦਾ ਇਖਲਾਕ ਕੀ ਸੀ। ਉਹ ਇਖਲਾਕ ਦੀ ਕਹਾਣੀ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਨ ਲੱਗੇ ਹਾਂ। ਧਿਆਨ ਰੱਖਿਓ, ਇਹ ਵਾਕਿਆਤ ਸਾਡੇ ਸਿੱਖ ਇਤਿਹਾਸ ਦੇ ਸਰੋਤ ਗ੍ਰੰਥਾਂ ਵਿੱਚ ਸਨ 1739 ਈਸਵੀ ਦਾ ਲਿਖਿਆ ਹੋਇਆ ਮਿਲਦਾ ਹੈ। ਇਹਨਾਂ ਦਿਨਾਂ ਦੇ ਵਿੱਚ ਹਿੰਦੁਸਤਾਨ ਦੀ ਧਰਤੀ ਤੇ ਇੱਕ ਹੋਰ ਬਹੁਤ ਵੱਡੀ ਬਿੱਜ ਆ ਪਈ ਸੀ। ਉਹ ਬਿੱਜ ਸੀ ਨਾਦਰ ਸ਼ਾਹ ਦਾ ਹਿੰਦੁਸਤਾਨ ਉੱਤੇ ਹਮਲਾ। ਨਾਦਰ ਜਦੋਂ ਹਿੰਦੁਸਤਾਨ ਉੱਤੇ ਚੜਿਆ, ਉਹਦਾ ਸਭ ਤੋਂ ਪਹਿਲਾਂ ਟਾਕਰਾ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਨੇ ਕੀਤਾ। ਜ਼ਕਰੀਆ ਖਾਨ ਦੇ ਕੋਲ ਫੌਜ ਘੱਟ ਸੀ ਤੇ ਸੁਸਿੱਖਿਅਤ ਵੀ ਨਹੀਂ ਸੀ, ਜਦਕਿ ਨਾਦਰ ਸ਼ਾਹ ਦੇ ਕੋਲ 55,000 ਦੇ ਕਰੀਬ ਇਤਿਹਾਸਕਾਰ ਲਿਖਦੇ ਨੇ ਫੌਜੀ ਸਨ, ਜਿਹੜੇ ਐਨ ਬਿਲਕੁਲ ਵੈਲ ਟ੍ਰੇਨ ਸਨ, ਜਿਹੜੇ ਬਿਲਕੁਲ ਜੰਗ ਲੜਨ ਦੇ ਵਿੱਚ ਤੋਂ ਬਹੁਤਾ ਟਾਕਰਾ ਨਾ ਕਰ ਸਕਿਆ। ਜ਼ਕਰੀਆ ਖਾਨ ਹਾਰ ਗਿਆ, ਨਾਦਰ ਸ਼ਾਹ ਨੇ ਲਾਹੌਰ ਵਿੱਚ ਲੁੱਟਮਾਰ ਕੀਤੀ ਤੇ ਜ਼ਕਰੀਆ ਖਾਨ ਨੂੰ ਆਪਣੇ ਮਾਤਹਿਤ ਲਾਹੌਰ ਦਾ ਸੂਬੇਦਾਰ ਤਾਇਨਾਤ ਕਰ ਦਿੱਤਾ। ਲਾਹੌਰ ਨੂੰ ਫਤਿਹ ਕਰਕੇ ਨਾਦਰ ਸ਼ਾਹ ਨੇ ਦਿੱਲੀ ਦਾ ਰੁਖ ਕੀਤਾ। ਕਰਨਾਲ ਦੇ ਮੁਕਾਮ ਤੇ ਲੜਾਈ ਹੋਈ। ਦੂਜੇ ਪਾਸੇ ਬਾਦਸ਼ਾਹ ਸੀ ਮੁਹੰਮਦ ਸ਼ਾਹ ਰੰਗੀਲਾ। ਮੁਹੰਮਦ ਸ਼ਾਹ ਰੰਗੀਲਾ ਨਾਮ ਦਾ ਰੰਗੀਲਾ ਨਹੀਂ ਸੀ ਅਸਲ ਵਿੱਚ, ਵੈਸੇ ਵੀ ਰੰਗੀਲਾ ਆਦਮੀ ਸੀ, ਨਸ਼ਾ ਪੱਤਾ ਕਰ ਛੱਡਣਾ, ਰਾਗ ਰੰਗ ਵਹਿੰਦੇ ਰਹਿਣਾ, ਰਾਜਕਾਜ ਦੇ ਕੰਮਾਂ ਵੱਲ ਕੋਈ ਧਿਆਨ ਨਾ ਦੇਣਾ। ਤੋ ਕੁਦਰਤੀ ਗੱਲ ਸੀ, ਤਿਆਰੀ ਨਹੀਂ ਸੀ, ਬਿਨਾਂ ਤਿਆਰੀ ਤੋਂ ਲੜਿਆ। ਹਾਲਾਂਕਿ ਲਿਖਿਆ ਹੈ ਇਤਿਹਾਸ ਦੇ ਅੰਦਰ ਵੀ 1.5 ਲੱਖ ਦੇ ਕਰੀਬ ਫੌਜ ਸੀ ਮੁਹੰਮਦ ਸ਼ਾਹ ਰੰਗੀਲੇ ਦੀ, ਜਦਕਿ ਦੂਜੇ ਪਾਸੇ ਨਾਦਰ ਸ਼ਾਹ ਦੇ ਕੋਲ ਕੇਵਲ 55,000 ਸੈਨਿਕ ਸਨ, ਕੇਵਲ 55,000। ਪਰ ਕਿਉਂਕਿ ਤਿਆਰੀ ਦੀ ਸੀ ਲੜਾਈ ਦੀ, ਕਰਨਾਲ ਦੇ ਮੁਕਾਮ ਤੇ ਬਹੁਤ ਵੱਡੀ ਲੜਾਈ ਹੋਈ, ਇਸ ਲੜਾਈ ਦੇ ਵਿੱਚ ਰੰਗੀਲੇ ਦੀ 1.5 ਲੱਖ ਫੌਜ ਨਾਦਰ ਦੀ 55,000 ਫੌਜ ਦੇ ਹੱਥੋਂ ਭਾਜ ਖਾ ਗਈ। ਜੇਤੂ ਹੋਇਆ ਨਾਦਰ ਦਿੱਲੀ ਵਿੱਚ ਦਾਖਲ ਹੋਇਆ। ਦਿੱਲੀ ਸ਼ਹਿਰ ਦੇ ਵਿੱਚ ਉਹ ਅੰਨੀ ਲੁੱਟ ਮਚਾਈ ਗਈ ਜਿਹੜੀ ਲੁੱਟ ਅੱਜ ਤੱਕ ਦੇ ਇਤਿਹਾਸ ਵਿੱਚ ਦਰਜ ਹੈ, ਅੱਜ ਤੱਕ ਦੇ ਇਤਿਹਾਸ ਵਿੱਚ ਲਿਖਿਆ ਹੈ ਇਤਿਹਾਸ ਦੇ ਪੰਨਿਆਂ ਦੇ ਅੰਦਰ ਕਿ ਦਿੱਲੀ ਦੇ ਵਿੱਚ ਕਿਸੇ ਭੰਗੀ ਨੇ ਇੱਕ ਖਬਰ ਫੈਲਾ ਦਿੱਤੀ ਕਿ ਬਾਦਸ਼ਾਹ ਰੰਗੀਲੇ ਨੇ ਧੋਖੇ ਦੇ ਨਾਲ ਨਾਦਰ ਨੂੰ ਕਤਲ ਕਰ ਦਿੱਤਾ ਹੈ। ਇਹ ਗੱਲ ਜਦੋਂ ਉੱਡੀ ਤਾਂ ਦਿੱਲੀ ਦੇ ਕੁਝ ਵਸਨੀਕਾਂ ਨੇ ਨਾਦਰ ਸ਼ਾਹ ਦੇ ਕੁਝ ਸਿਪਾਹੀ ਕਤਲ ਕਰ ਦਿੱਤੇ। ਜਦੋਂ ਇਸ ਗੱਲ ਦਾ ਪਤਾ ਨਾਦਰ ਨੂੰ ਲੱਗਾ, ਉਹ ਆਪਣੀ ਸ਼ਮਸ਼ੀਰ ਬੇਮਿਆਨ ਕਰਕੇ ਉਹਨੇ ਐਲਾਨ ਕੀਤਾ ਵੀ ਕਤਲ ਕਰ ਦਿਓ ਇੱਕ ਵੱਡੇ ਰੱਖ ਕੇ ਸਭ ਨੂੰ। ਜਦੋਂ ਇੱਕ ਵੱਡੇ ਕਤਲ ਕਰਨ ਦਾ ਹੁਕਮ ਦਿੱਤਾ, 24 ਘੰਟੇ ਲਗਾਤਾਰ ਦਿੱਲੀ ਦੇ ਗਲੀਆਂ ਬਾਜ਼ਾਰਾਂ ਦੇ ਵਿੱਚ ਕਤਲੋਗਾਰਤ ਹੋਈ।
ਬਿਨਾਂ ਵਿਤਕਾ ਕੀਤੀਆਂ ਕੌਣ ਹਿੰਦੂ ਕੌਣ ਮੁਸਲਮਾਨ ਜੋ ਵੀ ਸਾਹਮਣੇ ਆਇਆ ਕਤਲ ਕਰ ਦਿੱਤਾ ਗਿਆ। ਦਿੱਲੀ ਦੇ ਗਲੀਆਂ ਬਾਜ਼ਾਰ ਲੋਥਾਂ ਨਾਲ ਭਰ ਦਿੱਤੇ ਗਏ ਔਰ ਉਹ ਲੁੱਟ ਮਾਰ ਉਹ ਕਤਲੋ ਗਾਰਤ ਅੱਜ ਤੱਕ ਇਤਿਹਾਸ ਵਿੱਚ ਦਰਜ ਹੈ। ਜਦੋਂ ਆਪਾਂ ਜੂਨ 84 ਦੇ ਘੱਲੂਘਾਰੇ ਬਾਰੇ ਪੜ੍ਹਦੇ ਹਾਂ ਬਹੁਤ ਸਾਰੀਆਂ ਕਿਤਾਬਾਂ ਸਾਨੂੰ ਲਿਖੀਆਂ ਮਿਲਦੀਆਂ ਨੇ। ਅਜੀਤ ਰਾਹੀ ਹੋਰਾਂ ਨੇ ਇੱਕ ਬੁੱਕ ਲਿਖੀ, ਉਹ ਕਿਤਾਬ ਦਾ ਨਾਮ ਉਹਨੇ ਲਿਖਿਆ ਨਾਦਰ ਸ਼ਾਹ ਦੀ ਮੁੜ ਵਾਪਸੀ। ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਵਿੱਚ ਜੋ ਦਿੱਲੀ ਵਿੱਚ ਕਤਲੋ ਕਾਰਤ ਹੋਈ, ਜੋ ਕਤਲ ਕਾਂਡ ਹੋਇਆ, ਉਹਦੇ ਉੱਤੇ ਉਹਨੇ ਸ਼ਬਦ ਵਰਤੇ, ਕਿਤਾਬ ਦਾ ਨਾਮ ਰੱਖਿਆ ਨਾਦਰ ਸ਼ਾਹ ਦੀ ਮੁੜ ਵਾਪਸੀ। ਏਡੀ ਵੱਡੀ ਕਤਲੋ ਕਾਰਤ ਕੀਤੀ ਗਈ ਸੀ। ਤੋ ਗੁਰੂ ਪਿਆਰਿਓ, ਨਾਦਰ ਸ਼ਾਹ 24 ਘੰਟੇ ਉਹਦੇ ਹੁਕਮਾਂ ਦੇ ਨਾਲ ਦਿੱਲੀ ਦੀ ਧਰਤੀ ਤੇ ਇਹ ਲੁੱਟਮਾਰ ਹੋਈ, ਕਤਲੋ ਗਾਰਤ ਹੋਈ। ਏਡੀ ਵੱਡੀ ਲੁੱਟ ਕੀਤੀ ਨਾਦਰ ਸ਼ਾਹ ਨੇ ਕਿ ਮਣਾ ਮੂਹੀ ਧਨ ਦੌਲਤ ਲੈ ਕੇ ਦਿੱਲੀ ਦੀ ਧਰਤੀ ਤੋਂ ਨਾਦਰ ਸ਼ਾਹ ਵਾਪਸ ਪਰਤਿਆ। ਫਿਰ ਇੱਥੇ ਬਸ ਨਹੀਂ, ਉਹਨੇ ਮੁਹੰਮਦ ਸ਼ਾਹ ਰੰਗੀਲੇ ਦੀ ਲੜਕੀ ਧੱਕੇ ਨਾਲ ਆਪਣੇ ਪੁੱਤਰ ਨਾਸਰ ਖਾਂ ਦੇ ਨਾਲ ਵਿਆਹੀ। ਆਪ ਰੰਗੀਲੇ ਦੀ ਇੱਕ ਲੜਕੀ ਦੇ ਨਾਲ ਖੁਦ ਆਪ ਉਹਨੇ ਨਿਕਾਹ ਕੀਤਾ। ਕੋਈ ਨੂਰ ਹੀਰਾ ਇਸ ਹਮਲੇ ਦੇ ਵਿੱਚ ਮੁਗਲਾਂ ਦੇ ਕੋਲੋਂ ਖੋਹ ਕੇ ਲੈ ਗਿਆ ਨਾਦਰ। ਇਹ ਵੀ ਲਿਖਤ ਮਿਲਦੀ ਹੈ, ਇਸ ਹੀਰੇ ਦਾ ਨਾਮਕਰਨ ਕਰਨ ਵਾਲਾ ਵੀ ਅਸਲ ਵਿੱਚ ਨਾਦਰ ਸ਼ਾਹ ਸੀ। ਗੋਲਾ ਕੁੰਡਾ ਦੀਆਂ ਖਾਨਾਂ ਵਿੱਚੋਂ ਨਿਕਲਿਆ ਹੋਇਆ ਇਹ ਹੀਰਾ ਇੰਨਾ ਚਮਕਦਾਰ ਸੀ ਕਿ ਜਦੋਂ ਇਹਦੇ ਦਰਸ਼ਨ ਕੀਤੇ ਨਾਦਰ ਨੇ, ਆਪ ਮੁਹਾਰੇ ਉਹਦਾ ਮੂੰਹ ਖੁੱਲੇ ਦਾ ਖੁੱਲਾ ਰਹਿ ਗਿਆ ਸੀ। ਉਹਨੇ ਇਹਦੇ ਵਾਸਤੇ ਸ਼ਬਦ ਵਰਤੇ ਸਨ ਕੋਹੇ ਨੂਰ। ਕੋਹੇ ਸ਼ਬਦ ਵਰਤਿਆ ਜਾਂਦਾ ਫਾਰਸੀ ਵਿੱਚ ਪਰਬਤ ਵਾਸਤੇ, ਤੇ ਦੂਜੇ ਪਾਸੇ ਨੂਰ ਕਹਿੰਦੇ ਨੇ ਚਾਨਣ ਨੂੰ। ਇਉਂ ਕਹਿ ਲਓ ਵੀ ਚਾਨਣ ਦਾ ਪਹਾੜ। ਲਿਖਿਆ ਮਿਲਦਾ ਕਿ ਜਦੋਂ ਤੋਂ ਕੋਹੇ ਨੂਰ ਪ੍ਰਾਪਤ ਕਰ ਲਿਆ, ਇਹਦੀ ਰੋਸ਼ਨੀ ਦੇ ਵਿੱਚ ਨਾਦਰ ਕੁਰਾਨ ਪੜ੍ਹਿਆ ਕਰਦਾ ਸੀ। ਤੋ ਦਿੱਲੀ ਦੀ ਧਰਤੀ ਤੋਂ ਬਹੁਤ ਵੱਡੀ ਲੁੱਟਮਾਰ ਕਰਕੇ ਜਦੋਂ ਇਹ ਵਾਪਸ ਪਰਤ ਰਿਹਾ ਸੀ, ਇਹਨੂੰ ਖਾਲਸਾ ਜੀ ਨੇ ਆਣ ਦਰਸ਼ਨ ਦੀ ਦਾਰੇ ਦਿੱਤੇ। ਕਹਿੰਦੇ ਆ ਜਿੱਥੇ ਬਹੁਤ ਸਾਰਾ ਧਨ ਦੌਲਤ ਲੁੱਟ ਕੇ ਲੈ ਕੇ ਆਇਆ, ਉੱਥੇ ਬਹੁਤ ਸਾਰੀਆਂ ਨੌਜਵਾਨ ਯੁਵਤੀਆਂ ਲੜਕੀਆਂ ਧੱਕੇ ਨਾਲ ਬੰਧਕ ਬਣਾ ਲਈਆਂ ਗਈਆਂ। ਖਾਲਸਾ ਉਸ ਵੇਲੇ ਜੰਗਲਾਂ ਵਿੱਚ ਬੈਠਾ ਹੋਇਆ ਸੀ। ਕਹਿੰਦੇ ਨੇ ਲੰਗਰ ਪ੍ਰਸ਼ਾਦਾ ਤਿਆਰ ਕਰੀ ਬੈਠਾ ਸੀ ਖਾਲਸਾ। ਕਿਸੇ ਨੇ ਆ ਕੇ ਖਬਰ ਦਿੱਤੀ ਖਾਲਸੇ ਨੂੰ ਕਿ ਨਾਦਰ ਬਹੁਤ ਵੱਡਾ ਮਾਲ ਸਬਾਬ ਜਿੱਥੇ ਲੁੱਟ ਕੇ ਆ ਰਿਹਾ ਹੈ, ਉੱਥੇ ਨੌਜਵਾਨ ਲੜਕੀਆਂ ਚੁੱਕ ਕੇ ਲਿਆਂਦੀਆਂ ਗਈਆਂ ਨੇ, ਜਿਹੜੀਆਂ ਗਜਨੀ ਦੇ ਬਾਜ਼ਾਰਾਂ ਵਿੱਚ ਜਾ ਕੇ ਵੇਚੀਆਂ ਜਾਣਗੀਆਂ। ਕਿਸੇ ਅਦੀਬ ਨੇ ਬਹੁਤ ਭਾਵਪੂਰ ਸਤਰਾਂ ਉੱਤੇ ਲਿਖੀਆਂ ਕਿਹਨਾਂ ਖਾਲਸਾ ਲੰਗਰ ਪ੍ਰਸ਼ਾਦਾ ਤਿਆਰ ਕਰੀ ਬੈਠਾ ਸੀ। ਆਤੰਕ ਲਓ ਐ ਦੋਸਤੋ ਜ਼ਲਵਾ ਅਕਾਲੀ ਦਲ ਦਾ, ਲੰਗਰ ਅਨੋਖਾ ਪੱਕਿਆ ਫੁੱਲ ਸਾਗ ਪੱਤਰ ਝੱਲਦਾ। ਕਹਿੰਦਾ ਡੂਨੇ ਬਣੇ ਸਨ ਕੌਲੀਆਂ ਤੇ ਪਤਲਾਂ ਸਨ ਥਾਲੀਆਂ, ਪਰ ਬੁਰਕੀ ਨਾ ਭੰਨੀ ਇੱਕ ਵੀ ਬਲਵੀਰ ਸ਼ੇਰ ਅਕਾਲੀਆਂ। ਅਕਾਲੀ ਸ਼ਬਦ ਵਰਤਿਆ ਉਹਨੇ ਆਖਿਆ ਆ ਖਬਰ ਦਿੱਤੀ ਕਿਸੇ ਨੇ, ਰੁਲ ਰਿਹਾ ਜਮਾਨ ਹੈ, ਕੈਦ ਕਰਕੇ ਬੇਟੀਆਂ ਲੈ ਜਾ ਰਿਹਾ ਅਫਗਾਨ ਹੈ। ਇਹ ਖਬਰ ਕਾਲੀ ਕਹਿਰ ਦੀ ਸਭ ਦੇ ਕਲੇਜੇ ਲੈ ਗਈ, ਖਾਣਾ ਤੇ ਪੀਣਾ ਰਹਿ ਗਿਆ, ਰੋਟੀ ਪਰੋਸੀ ਰਹਿ ਗਈ। ਸੁਣਦੇ ਹੀ ਸਿੱਖੀ ਚੜ ਪਈ, ਧੀਆਂ ਛੜਾਈਆਂ ਰੋਂਦੀਆਂ, ਘਰ ਘਰ ਪਹੁੰਚਾਈਆਂ ਪੁੱਜ ਕੇ ਟੱਕਾਂ ਮੁੜਾਈਆਂ ਰੋਂਦੀਆਂ। ਧਨ ਦੌਲਤ ਤਾਂ ਖੋਈ ਖਾਲਸੇ ਨੇ, ਕਹਿੰਦੇ ਜਿਹੜੀਆਂ ਯੁਵਤੀਆਂ ਲੜਕੀਆਂ ਚੁੱਕ ਕੇ ਲਿਆਇਆ ਸੀ ਬੰਨ ਕੇ, ਬਹੁਤ ਵੱਡੇ ਪੱਧਰ ਤੇ ਖਾਲਸੇ ਨੇ ਛੁੜਾ ਕੇ ਘਰੋ ਘਰੀ ਪਹੁੰਚਾਈਆਂ। ਨਾਦਰ ਜਦੋਂ ਲਾਹੌਰ ਪੁੱਜਾ, ਉਹਨੇ ਜ਼ਕਰੀਆ ਖਾਨ ਨੂੰ ਤਲਬ ਕੀਤਾ। ਉਹਨੇ ਆਖਿਆ ਮੈਂ ਲਾਹੌਰ ਪੈਰਾਂ ਵਿੱਚ ਰੋਲ ਦਿੱਤਾ, ਮੈਂ ਦਿੱਲੀ ਦਾ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲਾ ਬੰਨ ਲਿਆ, ਪਰ ਇਹ ਕੌਣ ਲੋਕ ਨੇ ਜਿਨ੍ਹਾਂ ਨੇ ਮੈਨੂੰ ਲੁਟੇਰੇ ਨੂੰ ਲੁੱਟ ਲਿਆ? ਹੁਣ ਦੋ ਪੰਥ ਦੇ ਵਿਰੋਧੀ ਬੈਠੇ ਆਪਸ 'ਚ ਗੱਲਾਂ ਕਰਦੇ ਨੇ, ਕਿਹਦੀਆਂ? ਖਾਲਸੇ ਦੀਆਂ। ਜ਼ਕਰੀਆ ਖਾਨ ਨੂੰ ਜਦੋਂ ਸਵਾਲ ਕਰਦਾ ਨਾਦਰ ਸ਼ਾਹ, ਇਹ ਕੌਣ ਲੋਕ ਨੇ ਜਿਨ੍ਹਾਂ ਨੇ ਮੈਨੂੰ ਲੁੱਟਿਆ? ਸਾਡੇ ਸਿੱਖ ਇਤਿਹਾਸ ਦੇ ਸਰੋਤ ਗ੍ਰੰਥਾਂ ਵਿੱਚੋਂ ਵਾਰਤਾਲਾਪ ਲਿਖੀ ਮਿਲਦੀ ਆ। ਕਹਿੰਦੇ ਫਿਰ ਜ਼ਕਰੀਆ ਖਾਨ ਉਹਨੂੰ ਦੱਸਦਾ ਵਾ ਵੀ ਇਹਨਾਂ ਦਾ ਆਗੂ ਗੁਰੂ ਨਾਨਕ ਪਾਤਸ਼ਾਹ ਹੋਇਆ, ਬਹੁਤ ਵਲੀ ਸੀ ਉਹ, ਮੁਰਸ਼ਦ ਇਨਕਾ ਵਲੀ ਭਇਓ ਹੈ। ਫਿਰ ਇੱਕ ਇਹਨਾਂ ਦਾ ਬਾਬਾ ਹੋਇਆ, ਇੱਕ ਇਹਨਾਂ ਦਾ ਮੁਰਸ਼ਦ ਹੋਇਆ, ਦਸਵਾਂ ਗੁਰੂ ਗੁਰੂ ਗੋਬਿੰਦ ਸਿੰਘ, ਜਿਹਨੇ ਇਹਨਾਂ ਨੂੰ ਆਪੇ ਹਯਾਤ ਬਖਸ਼ਿਆ, ਅੰਮ੍ਰਿਤ ਦਾ ਸੋਮਾ ਬਖਸ਼ਿਆ, ਅੰਮ੍ਰਿਤ ਦਾ ਬਾਟਾ ਬਖਸ਼ਿਆ। ਜਿਹੜਾ ਉਹਦੇ ਵਿੱਚੋਂ 5 ਕੁੱਟਾਂ ਪੀ ਲੈਂਦਾ ਮੁੜ ਉਹ ਸਾਡੇ ਕਾਬੂ ਨਹੀਂ ਆਉਂਦਾ। ਤੇ ਸ਼ਬਦ ਉੱਥੇ ਵਰਤੇ, ਕਹਿੰਦਾ ਮੁਰਸ਼ਦ ਇਨਕਾ ਵਲੀ ਭਇਓ ਹੈ, ਇਨਕੋ ਆਬੇ ਹਯਾਤ ਦਿਓ ਹੈ, ਤਤ ਖਾਲਸਾ ਗੁਰੂ ਕਾ ਜਾਹਰ, ਕਹਿਤ 84 ਤੇ ਹੈ ਬਾਹਰ, ਹਿੰਦੂ ਬੰਨੇ ਤੁਰਕੂ ਕਾਣੇ, ਸਿੰਘ ਗੁਰੂ ਦੇ ਸਭ ਤੇ ਸਿਆਣੇ। ਇਹ ਸ਼ਬਦ ਵਰਤੇ, ਕਹਿਣ ਲੱਗਾ ਵੀ ਮਾਰ ਮਾਰ ਥੱਕ ਗਏ ਆ, ਪਰ ਇਹ ਮੁੱਕਦੇ ਨਹੀਂ, ਇਹ ਐਸੇ ਢੀਠ ਨੇ। ਇਹ ਗੱਲਾਂ ਬਾਤਾਂ ਜਦੋਂ ਜ਼ਕਰੀਆ ਖਾਨ ਨੇ ਨਾਦਰ ਸ਼ਾਹ ਨੂੰ ਦੱਸੀਆਂ, ਕਹਿੰਦੇ ਨਾਦਰ ਨੇ ਉੱਥੇ ਇੱਕ ਪੇਸ਼ੀਨ ਗੋਈ ਕੀਤੀ। ਕਹਿਣ ਲੱਗਾ ਜੇ ਲੋਕ ਸੱਚਮੁੱਚ ਇੱਦਾਂ ਦੇ ਨੇ ਤੇ ਮੇਰੇ ਕੋਲ ਲਿਖ ਕੇ ਰੱਖ ਲੈ ਤੂੰ, ਇਹ ਲੋਕ ਆਉਣ ਵਾਲੇ ਸਮੇਂ ਦੇ ਵਿੱਚ ਹਿੰਦੁਸਤਾਨ ਦੇ ਹੁਕਮਰਾਨ ਹੋਣਗੇ। ਇਹ ਗੱਲ ਕਹਿ ਕੇ ਨਾਦਰ ਤਾਂ ਚਲਿਆ ਗਿਆ ਵਾਪਸ, ਪਰ ਇਹ ਸ਼ਬਦ ਜਿਹੜਾ ਸੀ ਜ਼ਕਰੀਆ ਖਾਨ ਦਾ ਕਾਲਜਾ ਚੀਰ ਗਏ। ਉਹਨੇ ਆਖਿਆ ਇਹ ਤੂੰ ਪਹਿਲਾਂ
ਵੀ ਇਹ ਲੋਕ ਪੰਜਾਬ ਦੇ ਹੁਕਮਰਾਨ ਬਣਨ, ਮੈਂ ਇਹਨਾਂ ਦਾ ਮਲੀਆ ਮੇਟ ਪੰਜਾਬ ਵਿੱਚੋਂ ਕਰ ਦਿਆਂਗਾ। ਇਹ ਸੋਚ ਕੇ ਫਿਰ ਉਹਨੇ ਉਸ ਤੋਂ ਬਾਅਦ ਵਿੱਚ ਐਸੀ ਜ਼ੁਲਮੋ ਤਸ਼ੱਦਦ ਦੀ ਚੱਕੀ ਚੋਈ ਜਿਹਦਾ ਕਰਕੇ ਸਿੰਘਾਂ ਨੂੰ ਮਜਬੂਰੀ ਵੱਸ ਛੱਡਣਾ ਪਿਆ, ਪੰਜਾਬ ਨੂੰ ਛੱਡਣਾ ਪਿਆ ਮਾਝੇ ਨੂੰ। ਤੋ ਆਪਾਂ ਬੇਨਤੀ ਕਰ ਰਹੇ ਸਾਂ, ਵਿਚਾਰ ਕਰ ਰਹੇ ਸਾਂ, ਬੋਤਾ ਸਿੰਘ ਤੇ ਗਰਜਾ ਸਿੰਘ ਇਹ ਦੋਵੇਂ ਸਿੰਘ ਤੁਰੇ, ਇਹ ਤੁਰਦੇ ਹੋਏ ਆ ਪਹੁੰਚੇ ਤਰਨ ਤਾਰਨ ਸਾਹਿਬ। ਇਹਨਾਂ ਦਰਸ਼ਨ ਇਸ਼ਨਾਨ ਕੀਤੇ, ਤਰਨ ਤਾਰਨ ਤੋਂ ਫਿਰ ਤੁਰੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਦੀਦਾਰਿਆਂ ਵਾਸਤੇ। ਲਾਹੌਰ ਨੂੰ ਜਾਣ ਵਾਲੀ ਜਰਨੈਲੀ ਸੜਕ ਤੋਂ ਥੋੜਾ ਹਟ ਕੇ ਜਾ ਰਹੇ ਸਨ। ਇਤਿਹਾਸ ਵਿੱਚ ਲਿਖਿਆ ਵੀ ਇਹ ਦਿਨੇ ਲੋਕੇ ਬਹਿ ਜਾਂਦੇ, ਰਾਤ ਨੂੰ ਸਫ਼ਰ ਕਰਿਆ ਕਰਦੇ ਸੀ ਤਾਂ ਕਿ ਕਿਸੇ ਦੀ ਨਿਗਾਹ ਨਾ ਆ ਸਕਣ। ਇਹ ਉਹ ਦਿਨ ਸਨ ਜਦੋਂ ਖਾਲਸੇ ਦੇ ਸਿਰਾਂ ਤੇ ਇਨਾਮਾਤ ਰੱਖ ਦਿੱਤੇ ਗਏ ਸੀ ਵੀ ਸਿੰਘ ਦਾ ਸਿਰ ਵੱਢ ਕੇ ਲਿਆਉਣ ਵਾਲੇ ਨੂੰ ਇਨਾਮ, ਸਿੰਘ ਦਾ ਪਤਾ ਦੱਸਣ ਵਾਲੇ ਨੂੰ ਇਨਾਮ। ਐਸੇ ਹਾਲਾਤ ਬਣ ਗਏ ਸਨ। ਤੋ ਦਿਨੇ ਲੋਕੇ ਬੈਠੇ ਰਹਿੰਦੇ, ਰਾਤ ਨੂੰ ਪੰਧ ਪੈਂਦੇ, ਰਾਤ ਨੂੰ ਸਫ਼ਰ ਪੈਂਦੇ। ਕਹਿੰਦੇ ਆ ਵੀ ਘੁਸਮੁਸਾ ਜਾਂ ਸ਼ਾਮ ਦਾ ਵਕਤ ਸੀ, ਲਾਹੌਰ ਨੂੰ ਜਾਣ ਵਾਲੀ ਜਰਨੈਲੀ ਸੜਕ ਤੋਂ ਥੋੜਾ ਜਿਹਾ ਹਟ ਕੇ ਝਾੜੀਆਂ ਦੇ ਵਿੱਚ ਇਹ ਦੋਵੇਂ ਸਿੰਘ ਲੋਕੇ ਬੈਠੇ ਹੋਏ ਸਨ। ਦੋ ਮੁਗਲ ਰਾਹਗੀਰ ਲੰਘੇ ਜਾ ਰਹੇ ਹੈ, ਉਹਨਾਂ ਵਿੱਚੋਂ ਹੁਣ ਇੱਕ ਦੀ ਨਿਗਾਹ ਇਹਨਾਂ ਖਾਲਸਿਆਂ ਉੱਤੇ ਪਈ, ਇਹਨਾਂ ਸਿੰਘਾਂ ਉੱਤੇ ਪਈ। ਗੁਰੂ ਪਿਆਰੀ ਸਾਧ ਸੰਗਤ, ਇਹ ਜਿਹੜਾ ਬਾਣਾ ਪੰਜ ਕਕਾਰੀ ਬਾਣਾ ਸਾਨੂੰ ਕਲਗੀਆਂ ਵਾਲੇ ਪਾਤਸ਼ਾਹ ਨੇ ਬਖਸ਼ਿਆ ਹੈ ਨਾ, ਸਿੰਘ ਬਿਨਾਂ ਸ਼ੱਕ ਦੀ ਲੁਕਣਾ ਵੀ ਚਾਹੇ ਤਾਂ ਵੀ ਆਪਣੇ ਆਪ ਨੂੰ ਲੁਕਾ ਨਹੀਂ ਸਕਦਾ। ਮੈਂ ਸਮਝਦਾ ਇੱਕ ਬਹੁਤ ਵੱਡੀ ਬਖਸ਼ਿਸ਼ ਵੀ ਆਏ। ਕਈ ਵਾਰ ਵਿਅਕਤੀ ਜਦੋਂ ਕੁਰਾਹੇ ਤੁਰਦਾ, ਕੁਰਾਹੇ ਪਾਸੇ ਪੁੱਠੇ ਪਾਸੇ ਤੁਰਦਾ, ਉਹਦੇ ਤਨ ਉੱਤੇ ਪਾਇਆ ਹੋਇਆ ਇਹ ਬਾਣਾ, ਉਹਦੇ ਸੀਸ ਉੱਤੇ ਬੱਧੀ ਹੋਈ ਦਸਤਾਰ ਉਹਨੂੰ ਵਿਕਾਰਾਂ ਵਿੱਚੋਂ ਡਿੱਗਣ ਤੋਂ ਬਚਾ ਲੈਂਦੀ ਆ। ਬਹੁਤ ਵਾਰ ਐਸਾ ਵਾਪਰਦਾ। ਇਹ ਬਖਸ਼ਿਸ਼ ਹੈ ਗੁਰਦੇਵ ਸੱਚੇ ਪਾਤਸ਼ਾਹ ਦੀ। ਹੁਣ ਲੋਕਾਂ ਬੈਠੇ ਝਾੜੀਆਂ ਦੇ ਵਿੱਚ ਦੋਵੇਂ ਸਿੰਘ, ਬੋਤਾ ਸਿੰਘ ਤੇ ਗਰਜਾ ਸਿੰਘ, ਇਹਨਾਂ ਰਾਹਗੀਰਾਂ ਵਿੱਚੋਂ ਇੱਕ ਰਾਹਗੀਰ ਦੀ ਨਿਗਾਹ ਸਰਦਾਰ ਬੋਤਾ ਸਿੰਘ ਔਰ ਸਰਦਾਰ ਗਰਜਾ ਸਿੰਘ ਤੇ ਪੈਂਦੀ ਆ, ਤੇ ਉਹ ਆਪਣੇ ਨਾਲ ਦੇ ਨੂੰ ਖਾਲਸੇ ਬਾਰੇ, ਸਿੰਘਾਂ ਬਾਰੇ ਦੱਸਦਾ। ਉਹ ਦੋਵੇਂ ਰਾਹਗੀਰ, ਮੁਗਲ ਰਾਹਗੀਰ, ਜਿਵੇਂ ਸਿੰਘਾਂ ਬਾਰੇ ਵਾਰਤਾਲਾਪ ਕਰ ਰਹੇ ਨੇ, ਜਿਵੇਂ ਚਰਚਾ ਕਰ ਰਹੇ ਨੇ, ਢਾਡੀ ਸਿੰਘ ਆਪ ਜੀ ਦੇ ਸਨਮੁਖ।

असली सिंह नी जापदे गुरु कलगी धारी दे।

ਸੜਨ

ਲੰਘਦੇ ਹੋਏ ਮੁਗਲ ਰਾਹਗੀਰਾਂ ਦੇ ਵਿੱਚੋਂ ਇੱਕ ਦੀ ਨਿਗਾਹ ਸਰਦਾਰ ਬੂਤਾ ਸਿੰਘ ਔਰ ਸਰਦਾਰ ਗਰਜਾ ਸਿੰਘ ਜਿਹੜੇ ਝਾੜੀਆਂ ਵਿੱਚ ਲੁੱਕ ਕੇ ਬੈਠੇ ਹੋਏ ਸਨ ਉਹਨਾਂ ਤੇ ਪਈ। ਉਹਨੇ ਨਾਲ ਦੇ ਨੂੰ ਰੋਕਿਆ ਤੇ ਆਖਣ ਲੱਗਾ, ਅੱਲਾ ਦਿੱਤਿਆ ਆਓ ਸਾਹਮਣੇ ਝਾੜੀਆਂ ਵਿੱਚ ਧਿਆਨ ਨਾਲ ਵੇਖ, ਮੈਨੂੰ ਇੰਜ ਲੱਗਦਾ ਵੀ ਜਿਵੇਂ ਸਿੰਘ ਲੁੱਕ ਕੇ ਬੈਠੇ ਹੁੰਦੇ ਆ। ਦੂਜਾ ਨਾਲ ਦਾ ਆਖਣ ਲੱਗਾ, ਇਹ ਸੰਭਵ ਨਹੀਂ, ਇਹ ਹੋ ਨਹੀਂ ਸਕਦਾ, ਕਿਉਂਕਿ ਜ਼ਕਰੀਆ ਖਾਨ ਖਾਨ ਬਹਾਦਰ ਨੇ ਐਲਾਨ ਜਾਰੀ ਕੀਤਾ ਹੈ ਪੰਜਾਬ ਵਿੱਚ ਸਿੱਖ ਨਹੀਂ ਬਚੇ, ਤੈਨੂੰ ਭੁਲੇਖਾ ਹੋਵੇਗਾ, ਇਹ ਸਿੰਘ ਨਹੀਂ ਹੋ ਸਕਦੇ। ਕਹਿਣ ਲੱਗਾ, ਮੈਂ ਆਪਣੇ ਅੱਖੀਂ ਵੇਖਿਆ ਉਹਨਾਂ ਦੇ ਗਾਤਰੇ ਸ਼ਮਸ਼ੀਰਾਂ, ਤੇੜ ਰੇਬ ਦਰ ਕਸ਼ਹਿਰੇ, ਮੇਰੀ ਨਿਗਾਹ ਕਦੇ ਧੋਖਾ ਨਹੀਂ ਖਾ ਸਕਦੀ, ਪੱਕੀ ਗੱਲ ਹੈ। ਝਾੜੀਆਂ ਚ ਲੁੱਕ ਕੇ ਬੈਠੇ ਦੋਵੇਂ ਬੰਦੇ, ਪੱਕੀ ਗੱਲ ਹੈ ਉਸ ਸਿੰਘ ਨੇ। ਪਹਿਲੇ ਵਾਲਾ ਫਿਰ ਅੱਗੋਂ ਜਵਾਬ ਦਿੰਦਾ, ਕਹਿੰਦਾ ਪਹਿਲੀ ਗੱਲ ਤਾਂ ਇਹ ਆ ਵੀ ਜ਼ਕਰੀਆ ਖਾਨ ਨੇ ਇਹ ਐਲਾਨ ਜਾਰੀ ਕੀਤਾ ਵੀ ਸਿੰਘ ਮੁਕਾ ਦਿੱਤੇ, ਹੁਣ ਨਹੀਂ ਲੱਭੇ ਕਦੇ ਸਿੰਘ। ਤੇ ਦੂਜੀ ਗੱਲ ਜਿਹੜੀ ਤੂੰ ਇਹ ਆਹਨਾ ਵੀ ਸਿੰਘ ਲੁੱਕ ਕੇ ਬੈਠੇ ਹੈ, ਇਹ ਦੋਵੇਂ ਗੱਲਾਂ ਆਪਾ ਵਿਰੋਧੀ ਨੇ। ਸਿੰਘ ਹੋਵੇ ਕਦੇ ਲੁੱਕ ਕੇ ਨਹੀਂ ਬਹਿ ਸਕਦਾ ਬੰਦਾ, ਜਿਹੜਾ ਹੋਵੇ ਸਿੰਘ ਉਹ ਸਿੰਘ ਤੇ ਸ਼ੇਰਾਂ ਵਾਂਗ ਗੱਜਦੇ ਆ, ਮੈਦਾਨ ਵਿੱਚ ਜੈਕਾਰੇ ਛੱਡਦੇ ਆ, ਸਿੰਘ ਕਦੇ ਲੁੱਕ ਕੇ ਨਹੀਂ ਬਹਿੰਦੇ। ਇਹ ਗੱਲ ਦੋਵੇਂ ਮੁਗਲ ਰਾਹਗੀਰ ਆਪੋ ਚ ਕਰ ਰਹੇ ਸਨ। ਸੱਚ ਇਹ ਸੀ ਕਿ ਸਰਦਾਰ ਬੂਤਾ ਸਿੰਘ ਔਰ ਗਰਜਾ ਸਿੰਘ ਦੇ ਕੰਨੀ ਇਹ ਗੱਲਾਂ ਪੈ ਰਹੀਆਂ ਸਨ। ਇਹ ਗੱਲ ਸੁਣ ਕੇ ਸਰਦਾਰ ਗਰਜਾ ਸਿੰਘ ਦੇ ਮਨ ਵਿੱਚ ਬੜਾ ਰੋਹ ਆਇਆ। ਕਹਿੰਦੇ ਭਗਤੀ ਸਿਮਰਨ ਤੇ ਪ੍ਰੇਮ ਬਾਜ ਨਹੀਂ ਹੁੰਦੀ, ਗੁਰਾਂ ਬਾਜ ਭਰਮ ਮਿਟਦੇ ਦਿਲ ਦੇ ਨਹੀਂ, ਦਿਲ ਦਿੱਤਿਆਂ ਬਾਜ ਨਾ ਮਿਲਣ ਪਿਆਰੇ, ਬੇੜੇ ਬਾਜ ਮਲਾਹਾਂ ਠਿਲਦੇ ਨਹੀਂ, ਫੁੱਲ ਖਿੜੇ ਬਿਨਾਂ ਬਾਸ਼ਨਾ ਨਹੀਂ ਆਉਂਦੀ, ਗੁੰਚੇ ਬਾਜ ਹਵਾਵਾਂ ਦੇ ਖਿਲਦੇ ਨਹੀਂ, ਫਟ ਤੀਰ ਤਲਵਾਰਾਂ ਦੇ ਤਾਂ ਮਿਟ ਜਾਂਦੇ ਪਰ ਲੱਗੇ ਬੋਲੀਆਂ ਦੇ ਘਾਣ ਮਿਲਦੇ ਨਹੀਂ। ਤੋ ਇਹ ਗੱਲਾਂ ਸੁਣੀਆਂ ਜਦੋਂ ਬੋਤਾ ਸਿੰਘ ਔਰ ਗਰਜਾ ਸਿੰਘ, ਗਰਜਾ ਸਿੰਘ ਨੂੰ ਬੜਾ ਰੋਹ ਆਇਆ, ਉਹਨੇ ਉਸੇ ਵੇਲੇ ਰਾਹੀਆਂ ਨੂੰ ਦਬਕਾ ਮਾਰਿਆ, ਰੁਕ ਜਾਓ ਤੁਹਾਨੂੰ ਦੱਸਦੇ ਆ ਵੀ ਸਿੰਘ ਆ ਜਾਂ ਕੌਣ ਆ। ਇਹ ਗੱਲ ਜਦੋਂ ਸੁਣੀ ਦੋਵੇਂ ਮੁਗਲ ਰਾਹਗੀਰ ਦੁੜਕੀ ਹੋ ਗਏ, ਦੌੜ ਗਏ, ਪਰ ਬੋਤਾ ਸਿੰਘ ਔਰ ਗਰਜਾ ਸਿੰਘ ਦੇ ਸਾਹਮਣੇ ਇੱਕ ਬਹੁਤ ਵੱਡਾ ਸਵਾਲ ਛੱਡ ਗਏ ਸਨ। ਇਹਦੋਂ ਅਗਾਂਹ ਸਰਦਾਰ ਬੋਤਾ ਸਿੰਘ ਔਰ ਗਰਜਾ ਸਿੰਘ ਕੀ ਫੈਸਲਾ ਲੈਂਦੇ ਹੈ, ਇਤਿਹਾਸ ਦਾ ਰਹਿੰਦਾ ਇਹ ਚੈਪਟਰ ਰਹਿੰਦਾ ਅਧਿਆਏ ਅਗਲੀ ਹਾਜ਼ਰੀ ਦੇ ਵਿੱਚ ਆਪ ਜੀ ਦੇ ਸਨਮੁੱਖ ਬੇਨਤੀ ਕਰਨ ਦੀ ਕੋਸ਼ਿਸ਼ ਕਰਾਂਗੇ। ਸਮਾਂ ਹੈ ਗੁਰਬਾਣੀ ਕੀਰਤਨ ਦਾ। ਸਾਂਝ ਗਰੁੱਪ ਦੇ ਬੱਚੇ ਗੁਰੂ ਦਰਬਾਰ ਅੰਦਰ ਪਹੁੰਚ ਗਏ ਨੇ, ਜੱਥੇ ਨੂੰ ਬੱਚਿਆਂ ਦੇ ਇਸ ਜੱਥੇ ਨੂੰ ਜੀਓ ਆਇਆ ਆਖਦਾ ਹੋਇਆ ਸਾਥੀਆਂ ਸਣੇ ਆਪ ਜੀ ਦੇ ਚਰਨਾਂ ਦੇ ਵਿੱਚੋਂ ਖਿਮਾ ਲੈ ਰਿਹਾ ਹਾਂ। ਢਾਡੀ ਜਾਦਵਿੰਦਰ ਸਿੰਘ ਦਿਆਲਪੁਰੀ, ਢਾਡੀ ਨਿਰਮਲ ਸਿੰਘ ਭਾਈ ਰੂਪਾ, ਸਾਰੰਗੀ ਮਾਸਟਰ ਵੀਰ ਨਦਾਨ ਸਿੰਘ ਜੀ ਮੁੱਲਾਂਪੁਰੀ, ਔਰ ਆਪ ਜੀ ਦਾ ਦਾਸਰਾ ਢਾਡੀ ਵਰਿੰਦਰ ਸਿੰਘ ਵਾਰਸ ਸੁਲਤਾਨਪੁਰ ਲੋਧੀ ਵਾਲਾ ਜਥਾ ਆਪ ਜੀ ਦੇ ਚਰਨਾਂ ਵਿੱਚੋਂ ਖਿਮਾ ਦਾ ਜਾਚਕ ਹੈ। ਸਾਰੀ ਸੰਗਤ ਦੀ ਚੜ੍ਹਦੀ ਕਲਾ ਦੀ ਅਰਦਾਸ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਭ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਕਰਦੇ ਹਾਂ। ਬਖਸ਼ੋ ਆ ਗਿਆ, ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਸਤਿਕਾਰਯੋਗ ਭਾਈ ਗੁਰਦਿਆਲ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਦੇ ਕੀਰਤਨੀ ਜਥੇ ਦਾ ਜੋ ਆਪ ਸੰਗਤਾਂ ਦੇ ਨਾਲ ਗੁਰਬਾਣੀ ਸ਼ਬਦ ਕੀਰਤਨ ਦੀ ਸਾਂਝ ਕਰ ਰਹੇ ਸਨ। ਭਾਈ ਸਾਹਿਬ ਜੀ ਰੋਜ਼ਾਨਾ ਹੀ ਸਵੇਰ ਸ਼ਾਮ ਦੇ ਦੀਵਾਨਾਂ ਵਿੱਚ ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਜੋੜਦੇ ਨੇ। ਆਪ ਜੀ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਪਰਸੋਂ ਰੋਜ਼ ਤੋਂ ਨਗਰ ਛਾਪਾ ਜ਼ਿਲ੍ਹਾ ਬਰਨਾਲਾ ਦੀਆਂ ਸੰਗਤਾਂ ਵੱਲੋਂ, ਨਗਰ ਗਹੌਰ ਲੁਧਿਆਣਾ ਦੀਆਂ ਸੰਗਤਾਂ ਵੱਲੋਂ ਅਤੇ ਗੁਲਜ਼ਾਰ ਟਰਾਂਸਪੋਰਟ ਕੰਪਨੀ ਵੱਲੋਂ 3 ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਗਏ ਸਨ, ਜਿਨ੍ਹਾਂ ਦੇ ਅੱਜ ਸਵੇਰੇ 9:30 ਭੋਗ ਪਏ, ਉਪਰੰਤ ਹਫ਼ਤਾਵਾਰੀ ਦੀਵਾਨ ਸਜਾਏ ਗਏ ਨੇ। ਚੱਲ ਰਹੇ ਇਹਨਾਂ ਲੜੀਵਾਰ ਦੀਵਾਨਾਂ ਅੰਦਰ ਸਮਾਂ ਹੋ ਗਿਆ ਹੈ ਇਤਿਹਾਸ ਦਾ। ਸਤਿਕਾਰਯੋਗ ਭਾਈ ਵਰਿੰਦਰ ਸਿੰਘ ਜੀ ਵਾਰਸ ਸੁਲਤਾਨਪੁਰ ਲੋਧੀ ਵਾਲਿਆਂ ਦਾ ਢਾਡੀ ਜਥਾ ਆਪ ਸੰਗਤਾਂ ਦੇ ਨਾਲ ਢਾਡੀ ਕਲਾ ਦੇ ਵਿੱਚ ਵਾਰਾਂ ਦੇ ਇਤਿਹਾਸ ਦੀ ਸਾਂਝ ਕਰੇਗਾ। ਆਪ ਜੀ ਨੇ ਬੜੇ ਪ੍ਰੇਮ ਅਦਬ ਸਤਿਕਾਰ ਸਹਿਤ ਬੈਠ ਕੇ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: वाहिगुरु वाहिगुरु।
1: वाहिगुरु।

ਸ਼ਹੀਦ ਅਣਖਦਿਆਂ ਹੱਥਾਂ ਨਾਲ ਖੋਲ ਦਿੰਦੇ ਪੇਚੇ ਪਾਏ ਜੋ ਨਿਮਕ ਹਰਮੀਆਂ ਦੇ। ਸ਼ਹੀਦ ਅਣਖਦਿਆਂ ਹੱਥਾਂ ਨਾਲ ਖੋਲ ਦਿੰਦੇ ਪੇਚੇ ਪਾਏ ਜੋ ਨਿਮਕ ਹਰਮੀਆਂ ਦੇ। ਦੇਸ਼ ਭਗਤੀ ਨੂੰ ਛਾਵਾ ਦਾ ਤਿਲਕ ਲੱਗੇ, ਮੁਖਬਰ ਖੱਟ ਦੇ ਟਿੱਕੇ ਬਦਨਾਮੀਆਂ ਦੇ। ਪੱਥਰ ਤੈਰਦੇ ਵੇਖ ਲਓ ਧਰਮੀਆਂ ਦੇ, ਬੇੜੇ ਡੁੱਬ ਜਾਂਦੇ ਕਪਟੀਆਂ ਕਾਮੀਆਂ ਦੇ। ਬਾਜ ਲਹੂ ਦੇ ਨਹੀਂ ਕੋਈ ਧੋ ਸਕਦਾ, ਲੱਗ ਜਾਣ ਜਦ ਦਾਗ ਗੁਲਾਮੀਆਂ ਦੇ। ਪਤਿਤ ਪਾਵਨ ਭਗਤ ਵਸ਼ਲ ਸਰਵਰੇ ਕੁਲ ਕਾਇਨਾਤ ਦਸੋਂ ਪਾਤਸ਼ਾਹੀਓ ਕੀ ਆਤਮਿਕ ਜੋਤ, ਹਾਜ਼ਰਾ ਹਜ਼ੂਰ ਜ਼ਹਰਾ ਜ਼ਹੂਰ ਸਰਬ ਕਲਾਂ ਭਰਪੂਰ ਸਤਿਗੁਰੂ, ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਪਾਤਸ਼ਾਹ ਜੀ ਦੇ ਪਾਵਨ ਮੁਕੱਦਸ ਚਰਨਾਂ ਦੇ ਅੰਦਰ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਮਾਣਯੋਗ ਸਾਧ ਸੰਗਤ, ਆਓ ਜਿੱਥੇ ਗੁਰੂ ਸਵਾਰਿਆਂ ਦੇ ਪਾਸੋਂ ਆਪ ਜੀ ਨੇ ਹਰ ਜਸ ਕੀਰਤਨ ਸਰਵਣ ਕੀਤਾ ਹੈ। ਢਾਡੀ ਕਲਾ ਦੇ ਦੁਆਰਾ ਪਿਛਲੀ ਹਾਜ਼ਰੀ ਦੇ ਵਿੱਚ ਆਰੰਭ ਕੀਤੀ ਗਈ ਗੁਰ ਇਤਿਹਾਸ ਦੀ ਸਿੱਖ ਇਤਿਹਾਸ ਦੀ ਇੱਕ ਦਾਸਤਾਨ, ਉਹਨੂੰ ਆਪਾਂ ਅਗੇਤਰਿਆਂ ਤੋਰ ਸਕੀਏ। ਉਹਦੀ ਆਰੰਭਤਾ ਕਰਨ ਤੋਂ ਪਹਿਲਾਂ ਆਪ ਜਿੰਨੇ ਵੀ ਗੁਰੂ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਹੋ, ਇੰਟਰਨੈਟ ਟੀਵੀ ਆਦਿਕ ਸਾਧਨਾਂ ਦੇ ਮਾਧਿਅਮ ਰਾਹੀਂ ਵੀ ਜੋ ਗੁਰੂ ਸਵਾਰੀ ਇਸ ਪ੍ਰੋਗਰਾਮ ਨਾਲ ਜੁੜੇ ਹੋਏ ਨੇ, ਇੱਕ ਵਾਰ ਕਰੀਏ ਮਨੋਬਿਰਤੀਆਂ ਨੂੰ ਇਕਾਗਰਤ। ਗੁਰੂ ਚਰਨਾਂ ਦਾ ਧਰੀਏ ਧਿਆਨ, ਅਦਬ ਵਿੱਚ ਆਈਏ, ਹਾਜ਼ਰੀ ਲਵਾਈਏ ਤੇ ਸਾਰੀ ਸੰਗਤ ਇੱਕ ਵਾਰ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ, ਰਾਮ ਚਰਿਤ ਮਾਨਸ ਦਾ ਕਰਤਾ ਸਵਾਮੀ ਤੁਲਸੀਦਾਸ ਇੱਕ ਗੱਲ ਬੜੀ ਕਮਾਲ ਦੀ ਲਿਖਦਾ ਹੈ, ਕਹਿੰਦਾ ਜਨਨੀ ਜਣੈ ਤੋ ਭਗਤ ਜਨ ਕਹਿ ਦਾਤਾ ਕਹਿ ਸੂਰ। ਜਨਨੀ ਜਣੈ ਤੋ ਭਗਤ ਜਨ ਕਹਿ ਦਾਤਾ ਕਹਿ ਸੂਰ, ਨਾਹੇ ਤਾਂ ਜਨਨੀ ਬਾਂਝ ਰਹਿ ਕਾਹੇ ਗਵਾਵੈ ਨੂਰ। ਉਹਨੇ ਸ਼ਬਦ ਵਰਤੇ, ਧਿਆਨ ਰੱਖਿਓ, ਰਮਾਇਣਾ ਦੋ ਲਿਖੀਆਂ ਗਈਆਂ ਨੇ, ਦੋ ਰਮਾਇਣ। ਇੱਕ ਰਮਾਇਣ ਹੈ ਜਿਹਨੂੰ ਸਵਾਮੀ ਰਿਸ਼ੀ ਵਾਲਮੀਕ ਨੇ ਲਿਖਿਆ, ਰਿਸ਼ੀ ਵਾਲਮੀਕ ਨੇ। ਜਿਹੜੀ ਰਮਾਇਣ ਰਿਸ਼ੀ ਵਾਲਮੀਕ ਨੇ ਲਿਖੀ ਹੈ, ਉਸ ਰਮਾਇਣ ਦੇ ਅੰਦਰ ਰਾਮ ਚੰਦਰ ਜੀ ਦਾ ਜਦੋਂ ਜਦੋਂ ਜ਼ਿਕਰ ਆਵੇਗਾ, ਉਹਦੇ ਨਾਲ ਇੱਕ ਸ਼ਬਦ ਲਿਖਿਆ ਮਿਲੇਗਾ, ਰਾਜਾ ਰਾਮ, ਰਾਜਾ ਰਾਮ। ਔਰ ਦੂਜੀ ਰਮਾਇਣ ਦਰਅਸਲ ਰਮਾਇਣ ਨਹੀਂ, ਰਾਮ ਚਰਿਤ ਮਾਨਸ, ਉਹਨੂੰ ਸਵਾਮੀ ਤੁਲਸੀਦਾਸ ਨੇ ਲਿਖਿਆ। ਉਹੀ ਰਾਮ ਚੰਦਰ ਜਿਹਨੂੰ ਵਾਲਮੀਕੀ ਰਮਾਇਣ ਦੇ ਅੰਦਰ ਰਿਸ਼ੀ ਵਾਲਮੀਕ ਰਾਜਾ ਰਾਮ ਲਿਖਦਾ ਹੈ, ਜਿਹਦਾ ਜ਼ਿਕਰ ਗੁਰਬਾਣੀ ਅੰਦਰ ਰੋਵੈ ਰਾਮ ਨਿਕਾਲਾ ਪਿਆ ਸੀਤਾ ਲਖਮਣ ਵਿਛੜ ਗਿਆ, ਰੋਵੈ ਦਸਰ ਲੰਕ ਗਵਾਏ ਜਿਨ ਸੀਤਾ ਆਂਦੀ ਡੌਰੂ ਵਾਏ, ਰੋਵੈ ਪਾਂਡਵ ਭਏ ਮਜ਼ੂਰ ਜਿਨ ਕੈ ਸਵਾਮੀ ਰਹਿਤ ਹਦੂਰ, ਰੋਵੈ ਜਨਮੇਜਾ ਖੋਏ ਗਿਆ ਏਕੀ ਕਾਰਨ ਪਾਪੀ ਪਿਆ। ਇਹ ਸ਼ਬਦ ਵਰਤੇ ਨੇ। ਉਹ ਰਾਮ ਜਿਹਨੂੰ ਵਾਲਮੀਕ ਰਿਸ਼ੀ ਵਾਲਮੀਕ ਉਹਦੇ ਅੰਦਰ ਥਾਂ ਥਾਂ ਰਾਜਾ ਰਾਮ ਵਰਤਦਾ, ਰਾਮ ਚਰਿਤ ਮਾਨਸ ਅੰਦਰ ਉਸੇ ਰਾਮ ਨੂੰ ਭਗਵਾਨ ਰਾਮ ਚੰਦਰ ਬਣਾ ਦਿੱਤਾ ਸਵਾਮੀ ਤੁਲਸੀਦਾਸ ਨੇ। ਅੱਜ ਦੇ ਸਮੇਂ ਚ ਹਾਲਾਂਕਿ ਗੱਲ ਕਹੀ ਜਾਂਦੀ ਹੈ ਪੰਜਾਬ ਦੇ ਅੰਦਰ ਜਾਂ ਹਿੰਦੁਸਤਾਨ ਦੇ ਅੰਦਰ, ਆਪਾਂ ਵੇਖਦੇ ਹਾਂ ਵੀ ਪੰਜਾਬ ਦੇ ਪਿੰਡਾਂ ਦੇ ਵਿੱਚ ਰਮਾਇਣ ਦਾ ਜਦੋਂ ਜਦੋਂ ਚਰਚਾ ਚੱਲਦਾ ਤੇ ਕਿਹਾ ਜਾਂਦਾ ਵੀ ਰਿਸ਼ੀ ਵਾਲਮੀਕ, ਦਰਅਸਲ ਉਹ ਰਮਾਇਣ ਰਿਸ਼ੀ ਵਾਲਮੀਕ ਦੀ ਲਿਖੀ ਹੋਈ ਨਹੀਂ, ਉਹ ਰਾਮਚਰਿਤ ਮਾਨਸ ਹੈ, ਸਵਾਮੀ ਤੁਲਸੀਦਾਸ ਦੀ ਲਿਖੀ ਹੋਈ ਹੈ। ਉਹਦੇ ਅੰਦਰ ਉੱਥੇ ਗੱਲ ਲਿਖਦਾ ਬੜੇ ਕਮਾਲ ਦੀ, ਕਿਉਂਕਿ ਇੱਕ ਅਲੱਗ ਵਿਸ਼ਾ ਹੈ, ਫਿਰ ਕਦੇ ਸਬੱਬ ਬਣਿਆ ਤੁਹਾਡੇ ਚਰਨਾਂ ਵਿੱਚ ਛਿੜਾਂਗੇ। ਅੱਜ ਦੇ ਸਮੇਂ ਵਿੱਚ ਜੋ ਮੈਂ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਕਰਨਾ ਚਾਹੁੰਦਾ, ਢਾਡੀ ਸਿੰਘਾਂ ਨੇ ਕਵਿਤਾ ਦੇ ਰੂਪ 'ਚ ਆਪ ਜੀ ਦੇ ਸਨਮੁੱਖ, ਬੰਦਨਾ ਦੇ ਰੂਪ 'ਚ ਕਵਿਤਾ ਆਪ ਜੀ ਦੇ ਸਨਮੁੱਖ ਆਪ ਨੂੰ ਪੜ੍ਹ ਕੇ ਸਰਵਣ ਕਰਵਾਈ ਹੈ। ਉਹਦੇ ਅੰਦਰ ਗੱਲ ਕੀਤੀ ਗਈ ਸੀ ਕਿ ਕੈਸਾ ਕੁਲ ਸਪੂਤ ਪੈਦਾ ਹੋਵੇ, ਤਾਂ ਸਵਾਮੀ ਤੁਲਸੀਦਾਸ ਕਹਿੰਦਾ ਕਿ ਉਹ ਮਾਂ ਜਿਹਨੇ ਬੱਚੇ ਨੂੰ ਜਨਮ ਦੇਣਾ ਹੈ, ਕਿੰਨੀ ਚੰਗੀ ਗੱਲ ਹੋਵੇ, ਉਹ ਜਣੇ ਜਾਂ ਭਗਤ ਜਨ ਜਾਂ ਸੂਰਮਾ ਹੋਵੇ ਜਾਂ ਦਾਤਾ ਹੋਵੇ। ਫਿਰ ਸਵਾਲ ਪੈਦਾ ਹੋਇਆ ਵੀ ਕੀ ਮਾਂ ਦੇ ਵਸ ਵਿੱਚ ਹੈ ਇਹ? ਸੱਚਮੁੱਚ ਹੈ, ਕਿਤੇ ਚਰਚਾ ਚੱਲ ਰਹੀ ਸੀ ਵੀ ਕਿਸੇ ਬੱਚੇ ਨੂੰ ਜੇ ਗੁਰਮਤ ਦੀ ਰੋਸ਼ਨੀ ਦੇਣੀ ਹੋਵੇ, ਗੁਰਮਤ ਦਾ ਸਿਧਾਂਤ ਦੇਣਾ ਹੋਵੇ, ਤੇ ਉਹਨੂੰ ਕਦੋਂ

ਕਰਦਾ ਹੈ, ਸੰਭਵ ਕਰਦਾ ਹੈ ਕਿ ਮਾਂ ਨੇ ਜਿਹਨੇ ਬੱਚੇ ਨੂੰ ਜਨਮ ਦੇਣਾ ਹੈ ਉਹ ਉਹਨੇ ਬੱਚੇ ਦੇ ਜਨਮ ਤੋਂ ਪਹਿਲਾਂ ਦਾ ਜਿਹੜਾ ਉਹਦੇ ਜਿਹੜੇ ਸੰਸਕਾਰ ਨੇ ਉਹ ਕਿਹੋ ਜਿਹੇ ਨੇ। ਇਹ ਕਾਰਨ ਹੈ ਗੁਰਬਾਣੀ ਅੰਦਰ ਮੈਨੂੰ ਯਾਦ ਹੈ ਚੰਗੀ ਤਰ੍ਹਾਂ ਜਦੋਂ ਤਕਰੀਬਨ 5-6 ਸਾਲ ਪਹਿਲਾਂ ਇੱਕ ਵਾਰੀ ਟੋਰਾਂਟੋ ਸਾਈਡ ਦੀਵਾਨ ਕਰਦਿਆਂ ਹੋਇਆ ਚਰਚਾ ਚੱਲ ਰਹੀ ਸੀ ਉੱਥੇ ਕਿਸੇ ਭੈਣ ਨੇ ਮੈਨੂੰ ਸਵਾਲ ਕੀਤਾ, ਕਹਿਣ ਲੱਗੇ ਗਿਆਨੀ ਜੀ ਤੁਸੀਂ ਇੱਕ ਹਮੇਸ਼ਾ ਇਹ ਗੱਲ ਆਉਂਦੇ ਹੋ ਵੀ ਮਾਵਾਂ ਦੀ ਜ਼ਿੰਮੇਵਾਰੀ ਜ਼ਿਆਦਾ ਹੈ, ਮਾਂ ਦੀ ਜ਼ਿੰਮੇਵਾਰੀ ਜ਼ਿਆਦਾ ਹੈ, ਕੀ ਬਾਪ ਦੀ ਕੋਈ ਜ਼ਿੰਮੇਵਾਰੀ ਨਹੀਂ? ਸੱਚਮੁੱਚ ਜ਼ਿੰਮੇਵਾਰੀ ਹੈ, ਜਿੰਨੀ ਜ਼ਿੰਮੇਵਾਰੀ ਮਾਂ ਦੀ ਹੈ ਉਨੀ ਜ਼ਿੰਮੇਵਾਰੀ ਬਾਪ ਦੀ ਵੀ ਹੈ, ਪਿਤਾ ਦੀ ਵੀ ਹੈ। ਪਰ ਇਸ ਰਿਸ਼ਤੇ ਅੰਦਰ ਇੱਕ ਬਹੁਤ ਵੱਡਾ ਫਰਕ ਹੈ, ਧਿਆਨ ਰੱਖਿਓ। ਜਦੋਂ ਵੀ ਅੱਜ ਸਾਡੇ ਸਮਾਜ ਵਿੱਚ ਕੋਈ ਬੱਚਾ ਚੰਗਾ ਕੰਮ ਕਰਦਾ, ਕੋਈ ਚੰਗਾ ਸਾਇੰਟਿਸਟ ਬਣ ਜਾਏ, ਕੋਈ ਚੰਗਾ ਪਹਿਲਵਾਨ ਬਣ ਜਾਏ, ਕੋਈ ਚੰਗਾ ਵਕਤਾ ਬਣ ਜਾਏ, ਕੋਈ ਚੰਗਾ ਸਮਾਜ ਸਿੱਖਿਅਕ ਬਣ ਜਾਏ, ਕੋਈ ਚੰਗਾ ਸਮਾਜਿਕ ਪ੍ਰੇਰਕ ਬਣ ਜਾਏ, ਤੇ ਜਦੋਂ ਵੀ ਗੱਲ ਚੱਲਦੀ ਹੈ ਤੇ ਕਿਹਾ ਜਾਂਦਾ ਵੀ ਇਹਨੂੰ ਜਨਮ ਦੇਣ ਵਾਲੀ ਮਾਂ ਧੰਨ ਹੈ ਬਈ, ਜਿਸ ਮਾਂ ਨੇ ਇਹਨੂੰ ਜਨਮ ਦਿੱਤਾ ਹੈ ਉੱਥੇ 'ਚ ਪਿਓ ਦਾ ਜ਼ਿਕਰ ਨਹੀਂ ਹੁੰਦਾ। ਬਾਬਾ ਸ਼ੇਖ ਫਰੀਦ ਜਦੋਂ ਮਾਂ ਦਾ ਚਰਚਾ ਕਰਦਾ ਹੈ, ਇੱਕ ਸ਼ਬਦ ਅੰਦਰ ਬਚਨ ਕਰਦੇ ਨੇ ਬਾਬਾ ਸ਼ੇਖ ਫਰੀਦ, ਕਹਿੰਦੇ ਨੇ ਦਿਲੋਂ ਮੁਹੱਬਤ ਜਿਨ ਸੇਈ ਸੱਚਿਆ, ਜਿਨ ਮਨ ਹੋਰ ਮੁਖ ਹੋਰ ਤੇ ਕਾਂਡੇ ਕੱਚਿਆ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਮ ਤੇ ਭੋਏ ਭਾਰ ਥੀਏ, ਆਪ ਲਈਏ ਲੜ ਲਾਏ ਦਰ ਦਰਵੇਸ਼ੇ, ਤਿੰਨ ਧਨ ਜਿਣਿੰਦੀ ਮਾਓ ਆਏ ਸਫਲ ਸੇ। ਉਹ ਜਿਹੜੇ ਦਰਵੇਸ਼ ਹੁੰਦੇ ਨੇ, ਆਖਿਆ ਉਹਨੂੰ ਜਨਮ ਦੇਣ ਵਾਲੀ ਮਾਂ ਧੰਨ ਹੈ, ਉਹਦੇ ਚ ਪਿਓ ਦਾ ਜ਼ਿਕਰ ਨਹੀਂ ਹੈ। ਜੇ ਕ੍ਰੈਡਿਟ ਹੈ ਤੇ ਕ੍ਰੈਡਿਟ ਵੀ ਮਾਂ ਨੂੰ ਮਿਲਦਾ ਹੈ, ਤੇ ਜ਼ਿੰਮੇਵਾਰੀਆਂ ਵੀ ਬਾਪ ਦੇ ਨਾਲੋਂ ਮਾਂ ਦੀਆਂ ਹਮੇਸ਼ਾ ਇਸ ਵਾਸਤੇ ਜ਼ਿਆਦਾ ਹੁੰਦੀਆਂ ਨੇ ਕਿਉਂਕਿ ਮਾਂ ਨੇ 9 ਮਹੀਨੇ ਕੁੱਖ ਵਿੱਚ ਥਾਂ ਦਿੱਤੀ ਹੁੰਦੀ ਹੈ ਬੱਚੇ ਨੂੰ। ਮਾਂ ਨੂੰ ਇਹ ਬਖਸ਼ਿਸ਼ ਪ੍ਰਾਪਤ ਹੈ, ਮਾਂ ਜਨਨੀ ਹੈ, ਧੰਨ ਜਨਨੀ ਜਿਨ ਜਾਇਆ ਸ਼ਬਦ ਵਰਤੇ ਨੇ, ਧੰਨ ਜਨਨੀ ਜਿਨ ਜਾਇਆ। ਤੋ ਇਸ ਕਰਕੇ ਮਾਂ ਦੀਆਂ ਜ਼ਿੰਮੇਵਾਰੀਆਂ ਵਧੇਰੇ ਹੁੰਦੀਆਂ ਨੇ। ਤੋ ਕਿਸੇ ਦਾਨਿਸ਼ਵਰ ਦੇ ਕਹੇ ਹੋਏ ਬੋਲ ਨੇ, ਕਹਿੰਦਾ ਜਨਨੀ ਜਣੈ ਤੋ ਸੂਰਮਾ, ਜੈਸੇ ਗੁਰ ਗੋਬਿੰਦ, ਸ਼ੇਰਾਂ ਵਰਗੇ ਸ਼ਤਰੂ ਸਾਂਭ ਸਕਣ ਨਾ ਜਿੰਦ, ਐਪਰ ਤੱਕੇ ਨਾਲ ਮੇਰ ਦੇ ਜੇ ਐਵੇਂ ਬਿੰਦ ਦੀ ਬਿੰਦ, ਉਹ ਜੁਗਾਂ ਜੁਗਾਂ ਦੀ ਸਾਹਿਬੀ ਬਖਸ਼ ਦੇਵੇ ਬਖਸ਼ਿੰਦ, ਪਰ ਚੰਦਰੇ ਕਹਿਰ ਕਪੂਤੋਂ ਤੂੰ ਜਨਨੀ ਰਹੀ ਸੁਚੇਤ, ਕੁੱਖ ਨੂੰ ਕਰੇ ਕਲੰਕ ਜੋ ਕੁੱਲ ਦਾ ਖੋਲੇ ਭੇਤ, ਸ਼ਬਦ ਵਰਤੇ ਹੈ। ਤੋ ਐਸੇ ਮਹਾਨ ਸੂਰਮਿਆਂ ਦਾ ਚਰਚਾ ਆਪਾਂ ਕਰ ਰਹੇ ਸਾਂ ਪਿਛਲੀ ਹਾਜ਼ਰੀ ਦੇ ਵਿੱਚ। ਜ਼ਿਕਰ ਚੱਲ ਰਿਹਾ ਸੀ ਵੀ ਦੋ ਸਿੰਘ, ਉਹਨਾਂ ਦੋਵਾਂ ਸਿੰਘਾਂ ਦਾ ਨਾਮ, ਇੱਕ ਦਾ ਨਾਮ ਸਰਦਾਰ ਬੋਤਾ ਸਿੰਘ ਤੇ ਦੂਜਾ ਸਰਦਾਰ ਗਰਜਾ ਸਿੰਘ, ਇਹ ਤੁਰੇ ਹੋਏ ਨੇ ਬੀਕਾਨੇਰ ਦੀ ਧਰਤੀ ਤੋਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਦਰਸ਼ਨ ਦੀਦਾਰੇ ਕਰਨ ਵਾਸਤੇ। ਔਰ ਲਾਹੌਰ ਨੂੰ ਜਾਣ ਵਾਲੀ ਜਰਨੈਲੀ ਸੜਕ ਹੈ, ਨੂਰਦੀਨ ਦੀ ਸਰਾਂ ਦੇ ਨਜ਼ਦੀਕ ਝਾੜੀਆਂ ਦੇ ਵਿੱਚ ਲੁੱਕ ਕੇ ਬੈਠੇ ਆ, ਕਿਉਂਕਿ ਜ਼ਕਰੀਆ ਖਾਨ ਦਾ ਰਾਜ ਆ, ਸਿੱਖਾਂ ਦੇ ਸਿਰਾਂ ਦੇ ਇਨਾਮ ਰੱਖੇ ਹੋਏ ਆ, ਸਿੱਖ ਦਾ ਪਤਾ ਦੱਸਣ ਵਾਲੇ ਨੂੰ ਇਨਾਮ ਹੈ, ਫੜ ਕੇ ਲਿਆਉਣ ਵਾਲੇ ਨੂੰ ਇਨਾਮ ਹੈ, ਕਤਲ ਕਰਨ ਵਾਲੇ ਨੂੰ ਇਨਾਮ ਹੈ। ਤੋ ਐਸੇ ਹਾਲਾਤਾਂ ਦੇ ਵਿੱਚ ਬਚ ਕੇ ਜਾ ਰਹੇ ਆ, ਦਿਨੇ ਲੁੱਕ ਜਾਂਦੇ ਆ, ਰਾਤ ਨੂੰ ਪੰਧ ਪੈਂਦੇ ਆ, ਸ਼ਾਮ ਦਾ ਘੁਸਮੁਸਾ ਜਿਹਾ ਸਮਾਂ ਵਾ, ਝਾੜੀਆਂ ਵਿੱਚ ਲੁੱਕ ਕੇ ਬੈਠਿਆਂ ਨੂੰ ਦੋ ਮੁਗਲ ਰਾਹਗੀਰਾਂ ਨੇ ਵੇਖਿਆ, ਇੱਕ ਨੇ ਨਾਲ ਦੇ ਨੂੰ ਦੱਸਿਆ ਵੀ ਝਾੜੀਆਂ 'ਚ ਸਿੰਘ ਲੁੱਕ ਕੇ ਬੈਠੇ ਆ, ਤੇ ਨਾਲ ਦਾ ਇਸ ਗੱਲ ਨੂੰ ਮੰਨਣ ਵਾਸਤੇ ਰਜ਼ਾਮੰਦ ਨਾ ਹੋਇਆ। ਉਹਨੇ ਆਖਿਆ ਇੰਝ ਹੋ ਨਹੀਂ ਸਕਦਾ। ਜ਼ਕਰੀਆ ਖਾਨ ਨੇ ਆਖਿਆ ਵੀ ਸਿੰਘ ਖਤਮ ਗਏ ਨੇ, ਸਿੰਘ ਨਿਬੜ ਗਏ ਨੇ ਪੰਜਾਬ ਵਿੱਚੋਂ, ਹੁਣ ਨਹੀਂ ਦੁਬਾਰਾ ਪਨਪ ਸਕਦੇ। ਉਹਨੇ ਆਖਿਆ ਹੋਏ ਮੈਂ ਤੇੜ ਰੇਬਦਾਰ ਕਸ਼ਹਿਰੇ ਵੇਖੇ ਆ, ਮੈਂ ਗਾਤਰੇ ਸ਼ਮਸ਼ੀਰਾਂ ਵੇਖੀਆਂ, ਮੈਂ ਸੀਸ ਤੇ ਬੱਝੇ ਦਮਾਲੇ ਦਸਤਾਰਾਂ ਵੇਖੀਆਂ ਨੀਲੀਆਂ, ਉਹ ਜ਼ਰੂਰ ਗੁਰੂ ਕੇ ਸਿੰਘ ਆ। ਦੂਜਾ ਕਹਿਣ ਲੱਗਾ ਵੀ ਇੰਝ ਸੰਭਵ ਨਹੀਂ ਆ, ਜੇ ਸੱਚਮੁੱਚ ਸਿੰਘ ਹੋਏ ਤੇ ਸਿੰਘ ਕਦੇ ਨਹੀਂ ਲੁੱਕਦੇ, ਸਿੰਘ ਸ਼ੇਰਾਂ ਵਾਂਗ ਬੁੱਕਦੇ ਤੇ ਜੈਕਾਰੇ ਛੱਡਦੇ ਹਨ। ਇਹ ਗੱਲ ਸੁਣ ਕੇ ਸਰਦਾਰ ਗਰਜਾ ਸਿੰਘ ਦੇ ਮਨ 'ਚ ਥੋੜ੍ਹਾ ਜਿਹਾ ਰੋਸ ਆਇਆ, ਜਦੋਂ ਨੇ ਇਹ ਗੱਲ ਸੁਣੀ ਵੀ ਜ਼ਕਰੀਆ ਖਾਨ ਇਸ ਗੱਲ ਦਾ ਐਲਾਨ ਕਰੀ ਬੈਠਾ ਵੀ ਪੰਜਾਬ ਵਿੱਚੋਂ ਸਿੰਘ ਮੁੱਕ ਗਏ ਨੇ, ਪੰਜਾਬ ਵਿੱਚੋਂ ਸਿੰਘਾਂ ਨੂੰ ਖਤਮ ਕਰ ਦਿੱਤਾ ਗਿਆ। ਕਹਿੰਦੇ ਇਹਨੂੰ ਲਲਕਾਰਾ ਮਾਰ ਕੇ ਜੈਕਾਰਾ ਛੱਡ ਕੇ ਸਰਦਾਰ ਗਰਜਾ ਸਿੰਘ ਮਾਰ ਕੇ ਛਾਲ ਬਾਹਰ ਆਇਆ। ਰਾਹਗੀਰਾਂ ਨੂੰ ਜਦੋਂ ਹੋਣ ਲੱਗਾ ਸਿੱਧਾ ਸਰਦਾਰ ਗਰਜਾ ਸਿੰਘ, ਤੇ ਸਰਦਾਰ ਬੋਤਾ ਸਿੰਘ ਨੇ ਉਹਨੂੰ ਬਾਹੋਂ ਫੜ ਕੇ ਰੋਕ ਲਿਆ। ਕਹਿਣ ਲੱਗਾ ਵੀਰ ਗਰਜਾ ਸਿੰਘ, ਮੈਨੂੰ ਇੱਕ ਗੱਲ ਦੱਸ ਵੀ ਜਿਹੜੀ ਗੱਲ ਇਹ ਰਾਹਗੀਰ ਕਹਿ ਕੇ ਗਏ ਨੇ, ਕੀ ਉਹਦੇ ਵਿੱਚ ਕੋਈ ਝੂਠ ਹੈ? ਗੱਲ ਤੇ ਸੱਚ ਹੈ। ਜ਼ਕਰੀਆ ਖਾਨ ਇਸ ਗੱਲ ਦਾ ਐਲਾਨ ਕਰੀ ਬੈਠਾ ਵੀ ਸਿੰਘ ਮੁਕਾ ਦਿੱਤੇ ਗਏ ਨੇ, ਇਹ ਗੱਲ ਤੇ ਆਪਾਂ ਵੀ ਸੁਣੀਏ, ਆਪਾਂ ਆਇਆ ਗੁਰਧਾਮਾਂ ਦੇ ਦਰਸ਼ਨ ਦੀਦਾਰਿਆਂ ਨੂੰ, ਮੈਨੂੰ ਇੱਕ ਗੱਲ ਦੱਸ ਵੀ ਇਹਨਾਂ ਗੁਰਧਾਮਾਂ ਨੂੰ ਆਪਾਂ ਕਿਹਦੇ ਆਸਰੇ ਛੱਡ ਕੇ ਚਲੇ ਗਏ ਹਾਂ? ਇਹਨਾਂ ਗੁਰਧਾਮਾਂ ਦੀ ਸੇਵਾ

ਸੰਭਾਲ ਕਿਹਦੇ ਆਸਰੇ ਛੱਡ ਦਿੱਤੀ ਆ ਪੰਥ ਨੇ? ਕਿਤੇ ਨਾ ਕਿਤੇ ਇਹਦੇ ਚ ਸਾਡੀ ਗਲਤੀ ਵੀ ਆ। ਇਹਨਾਂ ਨੇ ਸਾਨੂੰ ਸ਼ੀਸ਼ਾ ਵਿਖਾਇਆ, ਸ਼ੀਸ਼ਾ। ਸੱਚਮੁੱਚ ਇਹ ਸਜ਼ਾ ਦੇ ਪਾਤਰ ਨਹੀਂ, ਇਹ ਵਧਾਈ ਦੇ ਪਾਤਰ ਆ। ਇਹਨਾਂ ਨੇ ਸਾਨੂੰ ਸ਼ੀਸ਼ਾ ਵਿਖਾਇਆ। ਤੋ ਗੁਰੂ ਪਿਆਰਿਓ, ਸ਼ੀਸ਼ਾ ਵਿਖਾਉਣ ਵਾਲੇ ਜਿਹੜੇ ਲੋਕ ਹੁੰਦੇ ਨੇ ਸਮਾਜ ਦਾ ਅਕਸ ਹੁੰਦੇ ਨੇ, ਧਿਆਨ ਰੱਖਿਓ। ਸ਼ੀਸ਼ਾ ਕਹਿ ਲਓ, ਦਰਪਣ ਕਹਿ ਲਓ, ਆਪਾਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਜੁੜ ਮਿਲ ਬੈਠੇ ਹਾਂ। ਸਿੱਖ ਇਤਿਹਾਸ ਦੇ ਮਹਾਨ ਲਿਖਾਰੀ ਤੇ ਗੁਰਬਾਣੀ ਦੇ ਮਹਾਨ ਵਿਆਖਿਆਕਾਰ ਹੋਏ ਨੇ ਪ੍ਰੋਫੈਸਰ ਸਾਹਿਬ ਸਿੰਘ, ਜਿਨ੍ਹਾਂ ਨੇ ਪਹਿਲੀ ਵਾਰ ਮਹਾਨ ਯਤਨ ਕੀਤਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਵਿਆਕਰਨਕ ਨਿਯਮਾਂ ਦੇ ਮੁਤਾਬਕ ਉਹਦਾ ਟੀਕਾ ਲਿਖਿਆ 10 ਭਾਗਾਂ ਦੇ ਵਿੱਚ। ਜਦੋਂ ਟੀਕਾ ਬਣ ਕੇ ਲਿਖ ਕੇ ਸੰਪੂਰਨ ਹੋ ਗਿਆ, ਫਿਰ ਸਵਾਲ ਪੈਦਾ ਹੋਇਆ ਵੀ ਇਹਦਾ ਨਾਮ ਕੀ ਰੱਖਿਆ ਜਾਏ। ਉਹਨਾਂ ਨੂੰ ਉਹਦਾ ਨਾਮ ਰੱਖਿਆ ਗੁਰੂ ਗ੍ਰੰਥ ਸਾਹਿਬ ਦਰਪਣ। ਦਰਪਣ ਕੀ ਹੁੰਦਾ? ਸ਼ੀਸ਼ਾ। ਜਦੋਂ ਬੰਦਾ ਸ਼ੀਸ਼ੇ ਸਾਹਮਣੇ ਖੜਾ ਹੁੰਦਾ, ਸਿਆਣੇ ਕਹਿੰਦੇ ਸ਼ੀਸ਼ਾ ਕਦੇ ਝੂਠ ਨਹੀਂ ਬੋਲਦਾ, ਸੱਚ ਦੱਸਦਾ ਆ। ਬਿਲਕੁਲ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਸ਼ੀਸ਼ਾ ਵਾ। ਇਹ ਪਾਵਨ ਬਾਣੀ ਸਾਨੂੰ ਦੱਸਦੀ ਆ ਵੀ ਸਿੱਖ ਨੇ ਆਪਣੇ ਜੀਵਨ ਵਿੱਚ ਕਿਵੇਂ ਵਿਚਰਨਾ ਵਾ, ਕਿਵੇਂ ਸਮਾਜ ਵਿੱਚ ਵਿਚਰਨਾ, ਕਿਵੇਂ ਪਰਿਵਾਰ ਵਿੱਚ ਵਿਚਰਨਾ। ਜੀਵਨ ਦਾ ਹਰ ਪੱਖ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਡੇ ਵਾਸਤੇ ਰਚਨਾਉਂਦੀ ਆ। ਤੋ ਇਸੇ ਵਾਸਤੇ ਇਹਦਾ ਨਾਮ ਰੱਖਿਆ ਗਿਆ ਗੁਰੂ ਗ੍ਰੰਥ ਸਾਹਿਬ ਦਰਪਣ। ਸਰਦਾਰ ਬੋਤਾ ਸਿੰਘ ਨੇ ਇਹ ਕਹਿ ਕੇ ਗੁਰਜਤ ਸਿੰਘ ਨੂੰ ਰੋਕ ਲਿਆ ਵੀ ਇਹਨਾਂ ਨੇ ਸਾਨੂੰ ਸ਼ੀਸ਼ਾ ਵਿਖਾਇਆ, ਇਹ ਸਜ਼ਾ ਦੇ ਪਾਤਰ ਨਹੀਂ, ਵਧਾਈ ਦੇ ਹੱਕਦਾਰ ਨੇ, ਇਹਨਾਂ ਨੂੰ ਜਾਣ ਦੇਣਾ ਚਾਹੀਦਾ। ਉਹ ਰਾਹਗੀਰ ਤੇ ਦੌੜ ਗਏ। ਫਿਰ ਦੋਵਾਂ ਭਰਾਵਾਂ ਸਲਾਹ ਕੀਤੀ ਕਿ ਆਖਰ ਕਰਨਾ ਕੀ ਚਾਹੀਦਾ। ਸਰਦਾਰ ਬੋਤਾ ਸਿੰਘ ਕਹਿੰਦਾ ਵੀ ਹਕੂਮਤ ਕਹਿੰਦੀ ਹੈ ਨਾ ਵੀ ਸਿੰਘ ਮੁੱਕ ਗਏ, ਆਪਾਂ ਇਹਨਾਂ ਨੂੰ ਦੱਸਾਂਗੇ ਵੀ ਸਿੰਘ ਕਦੇ ਨਹੀਂ ਮੁੱਕ ਸਕਦੇ। ਗੁਰਜਤ ਸਿੰਘ ਕਹਿੰਦਾ ਪ੍ਰੋਗਰਾਮ ਕੀ ਆ? ਉਹ ਜਿੱਥੇ ਬੈਠੇ ਹੋਏ ਸਨ ਨਾ, ਉਸੀ ਲਾਹੌਰ ਨੂੰ ਜਾਣ ਵਾਲੀ ਜਰਨੈਲੀ ਸੜਕ, ਉਹਨਾਂ ਨੇ ਉਸ ਸੜਕ ਦੇ ਉੱਤੇ ਮੋਰਚਾ ਮੱਲ ਲਿਆ। ਲਓ ਜੀ, ਆਉਣ ਜਾਣ ਵਾਲੇ ਰਾਹਗੀਰਾਂ ਕੋਲੋਂ ਮਸੂਲ ਲਗਾਉਣ ਲੱਗੇ। ਜਿਹੜਾ ਵੀ ਰਾਹਗੀਰ ਕੋਈ ਲਾਹੌਰੋਂ ਆਉਂਦਾ ਇੱਧਰ ਸੁਲਤਾਨਪੁਰ ਲੋਧੀ ਨੂੰ ਜਾਂਦਾ, ਚੇਤਾ ਰੱਖਿਓ, ਇਹ ਜਿਹੜੀ ਜਰਨੈਲੀ ਸੜਕ ਸੀ ਨਾ, ਇਹ ਲਾਹੌਰ ਤੋਂ ਵਾਇਆ ਸੁਲਤਾਨਪੁਰ ਲੋਧੀ ਹੋ ਕੇ ਜਾਂਦੀ ਸੀ। ਤੋ ਜਿਹੜਾ ਵੀ ਆਉਣ ਜਾਣ ਵਾਲਾ ਰਾਹਗੀਰ ਲੰਘਦਾ, ਉਹਨੂੰ ਸਿੰਘ ਦਬਕੇ ਮਾਰਦੇ ਆ। ਉਹਨੂੰ ਕਹਿੰਦੇ ਜਾਓ, ਜਾ ਕੇ ਦੱਸ ਦਿਓ ਹਕੂਮਤ ਨੂੰ, ਇੱਥੇ ਖਾਲਸਾ ਰਾਜ ਕਾਇਮ ਹੋ ਗਿਆ। ਆਉਣ ਜਾਣ ਵਾਲੇ ਲੋਕਾਂ ਤੋਂ ਮਸੂਲ ਲਗਾਉਣ ਲੱਗੇ, ਟੈਕਸ ਲੈਣ ਲੱਗੇ। ਰਾਹਗੀਰ ਆਉਂਦੇ, ਸਿੰਘ ਦਬਕੇ ਮਾਰਦੇ, ਔਰ ਚੁੱਪ ਚਾਪ ਆਉਣ ਜਾਣ ਵਾਲੇ ਰਾਹਗੀਰ ਸਿੰਘਾਂ ਨੂੰ ਮਸੂਲ ਦੇ ਕੇ, ਟੈਕਸ ਦੇ ਕੇ ਲੰਘ ਜਾਂਦੇ। ਤੋ ਕਾਫੀ ਸਮਾਂ ਇੱਦਾਂ ਲੰਘ ਗਿਆ। ਇੱਕ ਦਿਨ ਬੈਠੇ ਦੋਵੇਂ ਭਰਾ, ਬੋਤਾ ਸਿੰਘ ਤੇ ਗੁਰਜਤ ਸਿੰਘ। ਸਰਦਾਰ ਬੋਤਾ ਸਿੰਘ ਗੁਰਜਤ ਸਿੰਘ ਨੂੰ ਪੁੱਛਦਾ, ਕਹਿੰਦਾ ਗੁਰਜਤ ਸਿੰਘ, ਇੱਕ ਗੱਲ ਮੈਨੂੰ ਦੱਸ ਵੀ ਆਪਾਂ ਭਲਾ ਇੱਥੇ ਕਮਾਈ ਕਰਨ ਵਾਸਤੇ ਬੈਠੇ ਹਾਂ? ਉਹ ਕਹਿਣ ਲੱਗਾ ਬਿਲਕੁਲ ਨਹੀਂ। ਉਹਨੇ ਆਖਿਆ ਆਪਣਾ ਇੱਥੇ ਬੈਠਣ ਦਾ ਮੰਤਵ ਕੀ ਸੀ? ਉਹ ਕਹਿੰਦਾ ਮੰਤਵ ਤੇ ਇੱਕੋ ਹੀ ਸੀ ਕਿ ਸਰਕਾਰ ਦੇ ਕੰਨਾਂ 'ਚ ਪਏ ਹੋਏ ਬੁੱਝਿਆਂ ਨੂੰ ਖੋਲ੍ਹਣਾ, ਗੌਰਮੈਂਟ ਨੂੰ, ਹਕੂਮਤ ਨੂੰ ਪਤਾ ਲੱਗ ਜਾਏ ਵੀ ਸਿੰਘ ਮੁੱਕੇ ਨਹੀਂ। ਉਹਨੇ ਆਖਿਆ ਫਿਰ ਆਪਣਾ ਤੋਂ ਮਸਲਾ ਹੱਲ ਨਹੀਂ ਹੋਇਆ। ਉਹਨੇ ਆਖਿਆ ਫਿਰ ਕੀ ਕਰੀਏ? ਉੱਥੇ ਪਰ ਦੋਵਾਂ ਭਰਾਵਾਂ ਇੱਕ ਸਲਾਹ ਕੀਤੀ ਵੀ ਸਿੱਧੇ ਤਰ੍ਹਾਂ ਨਹੀਂ ਆਈ, ਜੇ ਲਾਹੌਰ ਦੀ ਧਰਤੋਂ ਕੋਈ ਉਗ ਸੁਗ ਨਹੀਂ ਨਿਕਲੀ, ਸਰਕਾਰ ਨੂੰ ਪਤਾ ਨਹੀਂ ਲੱਗਾ, ਫਿਰ ਸਰਕਾਰ ਨੂੰ ਦੱਸਣਾ ਪਊਗਾ। ਹੁਣ ਦੱਸੀਏ ਕਿਵੇਂ? ਦੋਵਾਂ ਭਰਾਵਾਂ ਕੀਤੀ ਸਲਾਹ, ਕਹਿੰਦੇ ਲਾਹੌਰ ਦੇ ਸੂਬੇਦਾਰ ਨੂੰ ਚਿੱਠੀ ਲਿਖਦੇ ਹਾਂ, ਆ ਜਾਣ ਵਾਲੀ ਲਾਹੌਰ ਨੂੰ ਜਾਣ ਵਾਲੀ ਜਰਨੈਲੀ ਸੜਕ ਹੈ, ਉੱਥੇ ਬੈਠੇ ਹੋਏ ਦੋਵੇਂ ਭਰਾ ਸਰਦਾਰ ਬੋਤਾ ਸਿੰਘ ਔਰ ਗੁਰਜਤ ਸਿੰਘ ਲੈ ਕੇ ਹੱਥ ਵਿੱਚ ਕਾਗਜ਼ ਤੇ ਕਲਮ, ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਦੇ ਨਾਮ ਇੱਕ ਚਿੱਠੀ, ਇਉਂ ਲਿਖ ਰਿਹਾ ਬਾਈ।

0: दोष मैं याद करा इनू नरकां दे विच मिलेगी।
1: लाहौर नूं जाण वाली जरनैली सड़क उत्ते बैठे दोवें भरा सरदार बोता सिंह ते सरदार गरजा सिंह लाहौर दे सूबेदार जकरिया खां दे नाम चिट्ठी लिख रहे आ। चिट्ठी दे बोल आप जिहनूं टाडी सिंघां ने सरवण करवाए ने। गुरु प्यारिओ, चिट्ठी लिखनी भी अपने आप दे विच इक वड्डी कला सी ते चिट्ठी नूं पढ़न दा भी अपने आप विच इक वड्डा आनंद सी। नौजवान बैठे आ, जे चिट्ठी दी जदों आपां गल करने आ, ओह व्यक्ति जिहड़ा कोई 1960 1965 1970 दे आस पास जिहड़े परिवार इंडिया नूं छड्ड के पंजाब नूं छड्ड के पंजाबों बाहर निकले, चिट्ठी लिखण दा आनंद की हुंदा सी ते चिट्ठी जदों जांदी सी उहनूं पढ़न दा की आनंद हुंदा सी, उहनां तों सुणिया जा सकदा। मैनूं याद है 9वीं 10वीं च पढ़दिआं ਪੰਜਾਬੀ ਦੇ ਬਹੁਤ ਸਾਰੇ ਕਹਾਣੀਕਾਰ ਉਹਨਾਂ ਦੀਆਂ ਕਹਾਣੀਆਂ ਉਹਨਾਂ ਸਮਿਆਂ ਦੇ ਵਿੱਚ ਪਾਠ ਪੁਸਤਕਾਂ ਦਾ ਅੰਗ ਹੋਇਆ ਕਰਦੀਆਂ ਸਨ। ਵਰਿਆਮ ਸਿੰਘ ਸੰਧੂ ਪੰਜਾਬੀ ਦਾ ਬੜਾ ਪ੍ਰਸਿੱਧ ਕਹਾਣੀਕਾਰ ਹੋਇਆ ਵਰਿਆਮ ਸਿੰਘ ਸੰਧੂ। ਵਰਿਆਮ ਸਿੰਘ ਸੰਧੂ ਦੀ ਲਿਖੀ ਹੋਈ ਇੱਕ ਕਹਾਣੀ 9ਵੀਂ 10ਵੀਂ ਦੇ ਪੰਜਾਬੀ ਸਿਲੇਬਸ ਵਿੱਚ ਪੜ੍ਹਾਈ ਜਾਂਦੀ ਸੀ। ਕਹਾਣੀ ਦਾ ਨਾਮ ਸੀ ਬਾਕੀ ਸਭ ਸੁੱਖ ਸਾਂਦ ਹੈ। ਬਾਕੀ ਸਭ ਸੁੱਖ ਸਾਂਦ ਹੈ। ਉਹ ਕਹਾਣੀ ਕੀ ਸੀ? ਵੀ ਇੱਕ ਫੌਜੀ ਜਿਹੜਾ ਮੋਰਚੇ ਤੇ ਗਿਆ ਹੋਇਆ, ਉਹਦੀ ਧਰਮ ਪਤਨੀ ਫੌਜਣ ਆਪਣੇ ਫੌਜੀ ਪਤੀ ਨੂੰ ਚਿੱਠੀ ਲਿਖ ਰਹੀ ਹੈ ਔਰ ਉਹਨੂੰ ਦੱਸਦੀ ਹੈ ਵੀ ਲਿਖ ਤੁਮ ਫਲਾਨੀ ਕੌਰ, ਪਿੰਡ ਦੇ ਵਿੱਚ ਆਹ ਹਾਲਾਤ ਬਣੇ ਹੋਏ ਨੇ, ਲੋਕ ਇੱਕ ਦੂਜੇ ਨਾਲ ਲੜ ਝਗੜ ਰਹੇ ਨੇ, ਬਾਕੀ ਸਭ ਸੁੱਖ ਸਾਂਦ ਹੈ। ਮਾਂ ਬਿਮਾਰ ਹੈ, ਘਰ ਵਿੱਚ ਪੈਸਾ ਟਕਾ ਕੋਈ ਨਹੀਂ, ਗਾਂ ਦੁੱਧੋਂ ਭੱਜ ਗਈ ਹੈ, ਬਾਕੀ ਸਭ ਸੁੱਖ ਸਾਂਦ ਹੈ। ਤਾਂ ਉਹਨੂੰ ਬੜਾ ਉਹਨੇ ਆਨੰਦ ਪੂਰਵਕ ਉਸ ਕਹਾਣੀ ਨੂੰ ਲਿਖਿਆ, ਇਹ ਦੱਸਣ ਦੀ ਕੋਸ਼ਿਸ਼ ਕੀਤੀ ਵੀ ਚਿੱਠੀ ਕਿਵੇਂ ਲਿਖੀ ਜਾਂਦੀ ਸੀ। ਮੈਨੂੰ ਯਾਦ ਹੈ ਠੀਕ ਅੱਜ ਤੋਂ 6 ਕੁ ਸਾਲ ਪਹਿਲਾਂ ਮੈਂ ਇਸੇ ਤਰ੍ਹਾਂ ਢਾਡੀ ਜੱਥਾ ਲੈ ਕੇ ਅਮਰੀਕਾ ਦੀਆਂ ਸਿੱਖ ਸੰਗਤਾਂ ਦੇ ਦਰਸ਼ਨ ਦੀਦਾਰੀ ਕਰ ਰਿਹਾ ਸਾਂ। ਕੈਲੀਫੋਰਨੀਆ ਅਸੀਂ ਵਿਚਰ ਰਹੇ ਸਾਂ। ਕੈਲੀਫੋਰਨੀਆ ਦਾ ਸ਼ਹਿਰ ਹੈ ਬੇਕਰਸਫੀਲਡ, ਆਪਾਂ ਜਾਣਦੇ ਹਾਂ ਵੀ ਉੱਥੇ ਆਪਣੀ ਪੰਜਾਬੀ ਵਸੋਂ ਕਾਫੀ ਹੈ। ਉੱਥੇ ਸਾਨੂੰ ਸੁਣਿਆ ਇੱਕ ਸੱਜਣ ਨੇ ਔਰ ਉਹ ਇੱਕ ਹਫ਼ਤੇ ਦੀ ਉਹਨਾਂ ਨੇ ਸਾਡੀ ਬੁਕਿੰਗ ਕਰ ਲਈ। ਕਹਿਣ ਲੱਗੇ ਗਿਆਨੀ ਜੀ, ਸਾਡੇ ਕੋਲ ਵੀ ਤੁਸੀਂ ਆਪਣਾ ਢਾਡੀ ਜੱਥਾ ਲੈ ਕੇ ਗੇੜਾ ਮਾਰੋ। ਖੈਰ ਹੁਣ ਤਾਂ ਢਾਡੀ ਜੱਥੇ ਕਾਫ਼ੀ ਅਮਰੀਕਾ ਜਾਣ ਲੱਗ ਪਏ, ਉਹਨਾਂ ਦਿਨਾਂ 'ਚ ਬਹੁਤ ਘੱਟ ਜੱਥੇ ਜਾਇਆ ਕਰਦੇ ਸੀ। ਔਰ ਉਹਨਾਂ ਨੇ ਸਾਨੂੰ ਬੁਲਾਵਾ ਭੇਜਿਆ, ਇੱਕ ਵੀਕ ਵਾਸਤੇ ਅਸੀਂ ਉਹਨਾਂ ਕੋਲ ਗਏ। ਲੋਸ ਏਂਜਲਸ ਤੋਂ ਮੇਰਾ ਖਿਆਲ ਹੈ 2-2.5 ਘੰਟੇ ਦੀ ਡਰਾਈਵ ਹੋਵੇਗੀ ਔਰ ਉਸ ਇਲਾਕੇ ਦਾ ਨਾਮ ਸੀ ਅਲਸੈਂਟਰੋ। ਮੈਂ ਜਦੋਂ ਆਪਣਾ ਜੱਥਾ ਲੈ ਕੇ ਉੱਥੇ ਗਿਆ, ਅਸੀਂ ਉੱਥੇ ਜਾ ਕੇ ਪ੍ਰੋਗਰਾਮ ਕੀਤਾ, ਸੰਡੇ ਦਾ ਦੀਵਾਨ ਸੀ, ਰਾਤ ਅਸੀਂ ਉੱਥੇ ਰਹੇ ਔਰ ਉੱਥੇ ਜਦੋਂ ਰਹਿ ਕੇ ਅਸੀਂ ਉਹਨਾਂ ਦੇ ਕੋਲ ਵਿਚਰੇ, ਉਹਨਾਂ ਦੇ ਐਕਸਪੀਰੀਅੰਸ ਸੁਣੇ, ਉਹਨਾਂ ਦੇ ਤਜਰਬੇ ਸੁਣੇ, ਉੱਥੇ ਕਈ ਬੰਦੇ ਸਾਨੂੰ ਐਸੇ ਸੱਜਣ ਮਿਲੇ। ਕਹਿਣ ਲੱਗੇ ਗਿਆਨੀ ਜੀ, ਸਾਡੇ ਪਰਿਵਾਰ, ਸਾਡੇ ਵਡੇਰੇ ਜਿਹੜੇ ਨੇ ਇੱਥੇ 47 ਤੋਂ ਪਹਿਲਾਂ ਦੇ ਆਏ ਹੋਏ ਸਨ। ਕਈਆਂ ਦੇ ਹਾਲਾਤ ਇੱਦਾਂ ਦੇ ਸੀ ਵੀ 15-15 ਸਾਲ ਬਾਅਦ ਉਹਨਾਂ ਦੀਆਂ ਚਿੱਠੀਆਂ ਉਹਨਾਂ ਦੇ ਪਰਿਵਾਰਾਂ ਨੂੰ ਮਿਲੀਆਂ 15-15 ਸਾਲ ਬਾਅਦ। ਕਈਆਂ ਦੇ ਭੋਗ ਪੈ ਗਏ, ਮਾਪਿਆਂ ਵਰੀਣੇ ਵੀ ਕਰਾ ਛੱਡੇ, ਤੋਂ 15 ਸਾਲਾਂ ਬਾਅਦ ਚਿੱਠੀ ਗਈ ਪਿੰਡ ਤੇ ਮਾਪੇ ਚਿੱਠੀ ਲੈ ਕੇ ਸਾਰੇ ਪਿੰਡ ਵਿੱਚ ਭੱਜੇ ਫਿਰਨ। ਸਾਰੇ ਪਿੰਡ ਨੇ ਚਿੱਠੀ ਨੂੰ ਪੜ੍ਹਿਆ ਤੇ ਪਿੰਡ ਸਾਰੇ ਨੇ ਆ ਕੇ ਵਧਾਈਆਂ ਦਿੱਤੀਆਂ। ਜਦੋਂ ਪਤਾ ਲੱਗਾ ਵੀ ਬੰਦਾ ਹਾਲੇ ਠੀਕ ਠਾਕ ਹੈ, ਜਿਉਂਦਾ ਜਾਗਦਾ। ਹੁਣ ਇਹ ਠੀਕ ਹੈ ਵੀ ਅੱਜ ਦੇ ਸਮੇਂ ਦੇ ਹਾਲਾਤ ਕੁਝ ਹੋਰ ਨੇ। ਹੁਣ ਅੱਜ ਤਾਂ ਮੰਨ ਲਓ ਇੱਥੇ ਬੈਠੇ ਹਾਂ, ਜੇ ਪਰਿਵਾਰ ਮੰਨ ਲਓ ਇੰਡੀਆ ਬੈਠਾ, 2-2 ਟਾਈਮ ਇੱਥੇ ਵੀਡੀਓ ਕਾਨਫਰੰਸ ਕਾਲਾਂ ਹੁੰਦੀਆਂ ਨੇ, ਤੋ ਦੂਰੀਆਂ ਘੱਟ ਗਈਆਂ ਨੇ। ਪਰ ਇਹਦਾ ਇੱਕ ਦੂਜਾ ਪੱਖ ਵੀ ਹੈ, ਕਿਉਂਕਿ ਜਦੋਂ ਆਪਾਂ ਕਿਸੇ ਵੀ ਪੱਖ ਤੇ ਗੱਲ ਕਰਨੇ ਆ, ਕਿਸੇ ਵੀ ਪੱਖ ਦਾ ਇੱਕ ਪੋਜ਼ਿਟਿਵ ਪੱਖ ਹੁੰਦਾ, ਦੂਜਾ ਨੈਗੇਟਿਵ ਪੱਖ ਹੁੰਦਾ। ਇਹ ਤੇ ਹੋ ਗਿਆ ਪੋਜ਼ਿਟਿਵ ਪੱਖ ਵੀ ਦੁਨੀਆ ਬਹੁਤ ਛੋਟੀ ਹੋ ਗਈ ਹੈ। ਕਿਉਂ? ਕਿਉਂਕਿ ਇੱਕ ਦੂਜੇ ਨਾਲ ਮਿਲਣ ਗਿਲਣ ਦੇ ਸਾਧਨ ਬਹੁਤ ਵੱਧ ਗਏ ਨੇ। ਘਰੇ ਬੈਠੇ ਪਰਿਵਾਰ ਦੇ ਨਾਲ ਤੁਸੀਂ ਵੀਡੀਓ ਕਾਲ ਤੇ ਜਦੋਂ ਗੱਲ ਕਰਦੇ ਹੋ, ਤੁਹਾਨੂੰ ਇੰਝ ਮਹਿਸੂਸ ਹੁੰਦਾ ਵੀ ਜਿਵੇਂ ਸਾਰਿਆਂ ਨੂੰ ਮਿਲ ਲਿਆ ਹੁੰਦਾ। ਪਰ ਇਹਦਾ ਇੱਕ ਦੂਜਾ ਪੱਖ ਵੀ ਹੈ, ਉਹ ਇਹ ਹੈ ਵੀ ਬੰਦਾ ਬੰਦੇ ਕੋਲ ਬੈਠਾ, ਇਹਨਾਂ ਚੀਜ਼ਾਂ ਨੇ ਬੰਦੇ ਨੂੰ ਬੰਦੇ ਤੋਂ ਦੂਰ ਕਰ ਦਿੱਤਾ। ਆਹ ਹੁਣ ਜਿਹੜਾ ਇੱਕ ਨਵਾਂ ਸਿਸਟਮ ਆ ਗਿਆ, ਆਰਟੀਫਿਸ਼ਲ ਇੰਟੈਲੀਜੈਂਸ AI ਜਿਹਨੂੰ ਆਪਾਂ ਆਖਦੇ ਹਾਂ, ਇਹਨੇ ਸਾਰੇ ਹੱਦ ਬੰਨੇ ਨੇ ਮੁਕਾ ਕੇ ਰੱਖ ਦਿੱਤੇ। ਤੁਸੀਂ ਜਾਣਦੇ ਹੋ ਪਿੱਛੇ ਜੇ ਮੇਰਾ ਖਿਆਲ 2 ਕੁ ਮਹੀਨੇ ਪਹਿਲਾਂ ਦੀ ਗੱਲ ਹੈ, ਇਟਲੀ ਦੀ ਪ੍ਰਾਈਮ ਮਿਨਿਸਟਰ ਨੇ ਆਪਣੀ ਇੱਕ ਫੋਟੋ ਨੂੰ ਕਿਸੇ ਸੋਸ਼ਲ ਸਾਈਟ ਉੱਤੇ ਅਪਲੋਡ ਕੀਤਾ। 2 ਫੋਟੋਆਂ ਪਾਈਆਂ ਉਹਨੇ, ਇੱਕ ਫੋਟੋ ਤੇ ਉਹਦੀ ਆਪਣੀ ਓਰਿਜਨਲ ਫੋਟੋ ਸੀ, ਇੱਕ ਤਸਵੀਰ AI ਨਾਲ ਬਣਾਈ ਗਈ ਸੀ ਤੇ ਉਹਨੇ ਉਹਦੇ ਕੈਪਸ਼ਨ ਵਿੱਚ ਲਿਖਿਆ ਸੀ, ਸਾਵਧਾਨ ਹੋ ਜਾਓ, ਇਹਨੇ ਤੁਹਾਡੇ ਰਿਸ਼ਤੇ ਤਾਰ ਤਾਰ ਕਰ ਦੇਣੇ ਆ, ਇਹ ਹਾਲਾਤ ਨੇ ਅੱਜ ਦੇ ਸਮੇਂ। ਖਿਆਲ ਕਰੋ, ਇਸ ਵੇਲੇ ਚਾਈਨਾ ਦਾ ਪ੍ਰੈਜ਼ੀਡੈਂਟ ਅਮਰੀਕਾ ਦੇ ਟੂਰ ਤੇ ਹੈ ਤੇ ਖਬਰਾਂ ਇਹ ਨੇ ਕਿ ਇਹ ਜਿਹੜਾ ਟੂਰ ਹੈ ਇਹਦਾ ਮੇਨ ਕਾਰਨ ਸਿਰਫ AI ਹੈ, ਵੀ ਉਹਦੇ ਉੱਤੇ ਕਿਵੇਂ ਕਾਬੂ ਪਾਉਣਾ ਹੈ। ਔਰ AI ਪਲੇਟਫਾਰਮ ਦਾ ਕੋਈ ਸਪੈਸ਼ਲਿਸਟ ਜਿਹੜਾ ਇਹ ਕਹਿ ਕੇ ਉੱਥੋਂ ਅਸਤੀਫਾ ਦੇ ਆਇਆ ਕਿ ਜੇ ਇਹਦੇ ਉੱਤੇ ਕੋਈ ਕਾਬੂ ਨਾ ਕੀਤਾ ਗਿਆ, ਕੋਈ ਰਿਸਟ੍ਰਿਕਸ਼ਨ ਨਾ ਲਾਈਆਂ ਗਈਆਂ, ਤਾਂ ਆਉਣ ਵਾਲੇ ਸਮੇਂ ਵਿੱਚ ਇਹ ਮਨੁੱਖਤਾ ਤੇ ਭਾਰੂ ਪੈ ਸਕਦੀ ਆ, ਇਹ ਤੱਥ ਹੈ। ਹੁਣ ਆਪਾਂ ਵੇਖਦੇ ਹਾਂ, ਦੂਰ ਜਾਣ ਦੀ ਗੱਲ ਨਹੀਂ, ਆਹ ਲੰਬੜਦਾਰ ਅਸੀਂ ਸਾਰੇ ਆਪਣੀਆਂ ਜੇਬਾਂ ਵਿੱਚ ਪਾਈ ਫਿਰਨੇ ਆ। ਮੈਨੂੰ ਇੱਕ ਗੱਲ ਦੱਸੋ ਵੀ ਜੇ ਆਪਾਂ ਅੱਜ ਤੋਂ ਕੋਈ 5-10 ਸਾਲ ਪਿੱਛੇ ਦੀ ਗੱਲ ਜਦੋਂ ਆਪਾਂ ਕਰਦੇ, ਜਦੋਂ ਵੇਖਦੇ ਹਾਂ ਵੀ ਬੰਦਾ ਬੰਦੇ ਕੋਲ ਬੈਠਾ, ਮੰਨ ਲਓ 4 ਬੰਦੇ ਇਕੱਠੇ ਹੋ ਕੇ ਬੈਠੇ, ਗੱਲਾਂ ਬਾਤਾਂ ਚੱਲਦੀਆਂ ਸੀ, ਇੱਕ ਨੇ ਗੱਲ ਕਰਨੀ, ਦੂਜੇ ਨੇ ਛੱਡਣੀ, ਤੀਜੇ ਨੇ ਚੁੱਕ ਲੈਣੀ। ਪਰ ਹੁਣ ਤੁਸੀਂ ਵੇਖੋ, ਜੇ ਤੁਸੀਂ ਬੱਸ ਵਿੱਚ ਸਫ਼ਰ ਕਰ ਰਹੇ ਹੋ, ਬੇਸ਼ੱਕ ਆਪਣੇ ਪੰਜਾਬੀ ਭਰਾ ਵੀ ਕਿਉਂ ਨਾ ਹੋਣ, ਆਪਣੇ ਪੰਜਾਬੀ ਬੱਚੇ ਕਿਉਂ ਨਾ ਹੋਣ, ਹਰ ਬੰਦੇ ਦੇ ਹੱਥ ਵਿੱਚ ਫੋਨ ਹੈ ਤੇ ਹਰ ਕੋਈ ਬੰਦਾ ਆਪਣੇ ਫੋਨ 'ਚ ਮਗਨ ਹੈ। ਪਰਿਵਾਰ ਵਿੱਚ, ਘਰ ਵਿੱਚ ਬੈਠੇ ਕੋਈ ਰਿਸ਼ਤੇਦਾਰ ਮਿਲਣ ਵਾਸਤੇ ਆਇਆ, ਚਾਹ ਦਾ ਕੱਪ ਅੱਗੇ ਰੱਖਿਆ, ਅਗਲਾ ਮਿਲਣ ਵਾਸਤੇ ਆਇਆ, ਹੱਥਾਂ ਵਿੱਚ ਕੀ ਹੈ? ਫੋਨ ਹੈ, ਕੋਈ ਦੂਜੇ ਨਾਲ ਗੱਲ ਨਹੀਂ ਕਰ ਰਿਹਾ। ਮਾਪੇ ਬੱਚਿਆਂ ਕੋਲ ਬੈਠੇ ਨੇ, ਦਿਨ ਭਰ ਆਪਣਾ ਕੰਮ ਕਰ ਕਰਕੇ ਸ਼ਾਮ ਨੂੰ ਘਰੇ ਆਉਣਾ, ਬੱਚਿਆਂ ਦੇ ਕੋਲ ਬੈਠੇ ਨੇ, ਪਰ ਹੈ ਕੀ ਹੈ? ਹੱਥ ਵਿੱਚ ਕੀ ਹੈ? ਫੋਨ ਹੈ। ਮੈਨੂੰ ਮਾਫ ਕਰ ਦਿਓ, ਗੁਰੂ ਦਰਬਾਰ 'ਚ ਮੱਥਾ ਟੇਕਣ ਆਏ ਆ, ਚੱਲ ਰਿਹਾ ਪ੍ਰੋਗਰਾਮ ਸਰਵਣ ਕਰਨਾ ਸੀ, ਪਰ ਹੈ ਕੀ? ਹੱਥ ਵਿੱਚ ਫੋਨ ਹੈ। ਇਹ ਸੱਚਾਈ ਹੈ। ਇਹਨੇ ਜਿੰਨਾ ਇਨਸਾਨੀਅਤ ਨੂੰ ਇੱਕ ਦੂਜੇ ਦੇ ਨੇੜੇ ਕੀਤਾ ਵਾ, ਜਿੰਨੀ ਦੁਨੀਆ ਇਹਦੀ ਵਜ੍ਹਾ ਕਰਕੇ ਛੋਟੇ ਹੋਈ ਆ, ਇਹ ਸੱਚ ਹੈ, ਉਨਾ ਅਸੀਂ ਇੱਕ ਦੂਜੇ ਤੋਂ ਦੂਰ ਹੋ ਗਏ ਹਾਂ। ਲੋਕ ਇੱਕ ਦੂਜੇ ਨਾਲ ਉਹ ਗੱਲ ਕਰਨ ਤੋਂ ਕਿਨਾਰਾ ਕਸ਼ੀ ਕਰਨ ਲੱਗ ਪਏ ਨੇ, ਇਹ ਇਹਦਾ ਨੈਗੇਟਿਵ ਪੱਖ ਹੈ, ਜੇ ਨਾ ਅਸੀਂ ਧਿਆਨ ਕੀਤਾ ਤਾਂ। ਤੋ ਆਓ, ਮੈਂ ਜੋ ਇਤਿਹਾਸ ਦਾ ਪੱਖ ਆਪ ਜੀ ਦੇ ਚਰਨਾਂ 'ਚ ਬਿਆਨ ਕਰ ਰਿਹਾ ਸਾਂ, ਬੋਤਾ ਸਿੰਘ ਔਰ ਗਰਜਾ ਸਿੰਘ ਦੋਵੇਂ ਭਰਾ ਬੈਠੇ, ਆਪੋ 'ਚ ਵਿਚਾਰ ਕਰਦੇ ਨੇ ਵੀ ਆਪਾਂ ਕੋਈ ਇੱਥੇ ਕਮਾਈ ਕਰਨ ਨੂੰ ਥੋੜ੍ਹੀ ਬੈਠੇ ਸਾਂ। ਆਪਣਾ ਬਹਿਣ ਦਾ ਕਾਰਨ ਇਹ ਸੀ ਵੀ ਹਕੂਮਤ ਨੂੰ ਪਤਾ ਲੱਗ ਜਾਏ ਵੀ ਸਿੰਘਾਂ ਨੇ ਮੋਰਚਾ ਕਾਇਮ ਕੀਤਾ ਹੋਇਆ ਤੇ ਸਿੱਖ ਮਸੂਲ ਉਗਰਾ ਰਹੇ ਨੇ। ਇਹ ਖਬਰਾਂ ਲਾਹੌਰ ਜਾਂਦੀਆਂ, ਲਾਹੌਰ ਤੋਂ ਫੌਜ ਚੜ ਕੇ ਆਉਂਦੀ, ਯੁੱਧ ਹੁੰਦਾ, ਲੜਾਈ ਹੁੰਦੀ, ਅਸੀਂ ਦੱਸਦੇ ਉਹਨਾਂ ਨੂੰ ਵੀ ਇਕੱਲਾ ਖਾਲਸਾ ਕਿਵੇਂ 1.25 ਲੱਖ ਦੇ ਬਰਾਬਰ ਹੁੰਦਾ। ਉਹਨਾਂ ਆਖਿਆ ਵੀ ਲਾਹੌਰੋਂ ਤੇ ਕੋਈ ਉਗ ਸੁੱਗ ਹੀ ਨਹੀਂ ਆਈ। ਫਿਰ ਦੋਵੇਂ ਭਰਾ ਬੈਠੇ ਇਕੱਠੇ ਹੋ ਕੇ, ਲੈ ਕੇ ਹੱਥ ਵਿੱਚ ਕਾਗਜ਼ ਤੇ ਕਲਮ, ਸਰਦਾਰ ਬੋਤਾ ਸਿੰਘ, ਸਰਦਾਰ ਗਰਜਾ ਸਿੰਘ, ਉਹਨਾਂ ਨੇ ਚਿੱਠੀ ਲਿਖੀ ਲਾਹੌਰ ਦੇ ਸੂਬੇਦਾਰ ਨੂੰ। ਕਵੀ ਸੰਤੋਖ ਸਿੰਘ ਚੂੜਾਮਣੀ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ, ਕਵੀ ਗਿਆਨੀ ਗਿਆਨ ਸਿੰਘ ਨੇ ਪ੍ਰਾਚੀਨ ਪੰਥ ਪ੍ਰਕਾਸ਼ ਦੇ ਅੰਦਰ, ਕਵੀ ਰਤਨ ਸਿੰਘ ਭੰਗੂ ਨੇ ਪੰਥ ਪ੍ਰਕਾਸ਼ ਦੇ ਅੰਦਰ ਇਹ ਚਿੱਠੀ ਨੂੰ ਲਿਖਿਆ ਤੇ ਬੋਲ ਬੜੇ ਕਮਾਲ ਦੇ ਲਿਖੇ। ਸ਼ਬਦ ਉਹਨਾਂ ਲਿਖੇ ਵੀ ਚਿੱਠੀ ਲਿਖ ਤੁਮ ਸਿੰਘ ਬੋਤਾ, ਸ਼ਬਦ ਵੇਖਿਓ ਜਰਾ, ਚਿੱਠੀ ਲਿਖ ਤੁਮ ਸਿੰਘ ਬੋਤਾ, ਵਿੱਚ ਰਾਹ ਖਲੋਤਾ, ਹੱਥ ਮੋਟਾ ਸੋਟਾ, ਤੈਥੋਂ ਰਾਜ ਨਹੀਂ ਹੋਤਾ, ਤੂੰ ਨਾ ਲਾਇਕ ਖੋਤਾ, ਕਹਿੰਦੀ ਭਾਬੀ ਖਾਨੋ ਤੇਰਾ ਦੇਵਰ ਹੈ ਸਿੰਘ ਬੋਤਾ। ਇਹ ਚਿੱਠੀ ਲਿਖੀ, ਲਿਖ ਕੇ ਲਿਫਾਫਾ ਕਰਤਾ ਬੰਦ। ਇੱਕ ਵਪਾਰੀ ਆ ਰਿਹਾ ਸੀ, ਜਾਣਾ ਸੀ ਉਹਨੇ ਲਾਹੌਰ ਨੂੰ, ਪਹਿਲਾਂ ਉਹਦੇ ਕੋਲੋਂ ਲਿਆ, ਸਿੰਘਾਂ ਨੇ ਜੋ ਮਸੂਲ ਬਣਾਇਆ ਸੀ, ਆਨਾ ਲਾਇਆ ਗੱਡੇ ਨੂੰ ਤੇ ਪੈਸਾ ਲਾਇਆ, ਖੋਤਾ ਸ਼ਬਦ ਵਰਤੇ ਚਿੱਠੀ ਦੇ ਅੰਦਰ। ਲੰਘਣ ਵਾਲਾ ਰਾਹਗੀਰ ਜੇ ਕੋਈ ਗੱਡੇ ਤੇ ਲੰਘਦਾ ਉਹਦੇ ਕੋਲੋਂ ਆਨਾ ਲੈਂਦੇ ਨੇ, ਜੇ ਕੋਈ ਖੋਤਾ ਲੈ ਕੇ ਲੰਘਦਾ ਉਹਦੇ ਕੋਲ ਟਕਾ ਲੈਂਦੇ ਨੇ, ਬੰਦੇ ਦੇ ਹਿਸਾਬ ਦੇ ਨਾਲ ਹਰ ਬੰਦੇ ਕੋਲੋਂ ਮਸੂਲ ਲੈਂਦੇ ਹੋ। ਤੋ ਇੱਕ ਵਪਾਰੀ ਜਾ ਰਿਹਾ ਸੀ ਲਾਹੌਰ ਨੂੰ, ਉਹਨੂੰ ਪਹਿਲਾਂ ਦਬਕਿਆ ਉਹਨਾਂ ਨੇ ਚੰਗੀ ਰੀਝ ਨਾਲ। ਦੇਖੋ, ਦਬਕਣ ਦਾ ਕਾਰਨ ਇਹ ਸੀ ਵੀ ਬੰਦਾ ਜਾ ਕੇ ਘੱਟੋ ਘੱਟ ਲਾਹੌਰ ਰਿਪੋਰਟ ਕਰੇ, ਪਤਾ ਤੇ ਲੱਗੇ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਨੂੰ ਵੀ ਜ਼ਕਰੀਆ ਖਾਨ ਤੇ ਐਲਾਨ ਕਰੀ ਬੈਠਾ ਵੀ ਸਿੰਘ ਮੁਕਾ ਦਿੱਤੇ, ਸਿੰਘ ਖਤਮ ਹੋ ਗਏ। ਉਹਨੂੰ ਪਤਾ ਲੱਗੇ ਵੀ ਮੈਂ ਕਿਹਨੇ ਸਿੰਘ ਮੁਕਾ ਦਿੱਤਾ, ਮੇਰੀ ਨੱਕ ਦੇ ਹੇਠਾਂ, ਮੇਰੀ ਬਿਲਕੁਲ ਨੱਕ ਦੇ ਹੇਠਾਂ, ਤਰਨ ਤਾਰਨ ਦੇ ਨਜ਼ਦੀਕ ਲਾਹੌਰ ਵਾਲੀ ਜਰਨੈਲੀ ਸੜਕ ਉੱਤੇ ਸਿੰਘ ਖਾਲਸਾ ਰਾਜ ਕਾਇਮ ਕਰੀ ਬੈਠੇ ਆ। ਤਾਂ ਉਹਦੀ ਚਿੱਠੀ ਉਹਨੂੰ ਫੜਾਈ, ਉਹਦੇ ਕੋਲੋਂ ਮਸੂਲ ਲਿਆ ਤੇ ਉਹਨੂੰ ਦਬਕ ਕੇ ਗੱਲ ਕਹੀ ਵੀ ਇਹ ਚਿੱਠੀ ਸਿੱਧੀ ਜ਼ਕਰੀਆ ਖਾਨ ਦੇ ਕੋਲ ਪਹੁੰਚਣੀ ਚਾਹੀਦੀ ਆ। ਉਹ ਰਾਹਗੀਰ, ਉਹ ਵਪਾਰੀ ਜਾ ਪਹੁੰਚਾ ਲਾਹੌਰ, ਪਹੁੰਚਾ ਸੂਬੇਦਾਰ ਵਜ਼ੀਰ ਖਾਨ ਦੀ ਕਚਹਿਰੀ ਦੇ ਅੰਦਰ, ਸੂਬੇਦਾਰ ਵਜ਼ੀਰ ਖਾਂ ਅਖਿਮਾ ਕਰਨਾ ਜ਼ਕਰੀਆ ਖਾਂ ਦੀ ਲੱਗੀ ਹੋਈ ਕਚਹਿਰੀ, ਕਚਹਿਰੀ ਦੇ ਅੰਦਰ ਹੋਰਨਾਂ ਕਈ ਮਸਲਿਆਂ ਤੇ ਗੱਲਬਾਤ ਚੱਲ ਰਹੀ ਸੀ। ਜਿੰਨੀ ਦੇਰ ਨੂੰ ਇਹ ਆਇਆ ਹੋਇਆ ਵਪਾਰੀ ਜ਼ਕਰੀਆ ਖਾਂ ਦੀ ਕਚਹਿਰੀ ਦੇ ਵਿੱਚ ਉਹਦੇ ਦਰਬਾਰ ਵਿੱਚ ਆ ਕੇ ਹਾਜ਼ਰ ਹੋਇਆ, ਉਹਨੇ ਆ ਕੇ ਕੀਤੀ ਨਮਸਕਾਰ, ਦੁਆ ਸਲਾਮ ਕਰਨ ਤੋਂ ਮਗਰੋਂ ਸਿੰਘਾਂ ਵੱਲੋਂ ਦਿੱਤੀ ਹੋਈ ਚਿੱਠੀ ਉਹਨੇ ਜ਼ਕਰੀਆ ਖਾਨ ਉਹਦੇ ਕੋਲ ਕੱਢ ਕੇ ਫੜਾਈ। ਹੁਣ ਜ਼ਕਰੀਆ ਖਾਨ ਨੂੰ ਨਹੀਂ ਪਤਾ ਵੀ ਚਿੱਠੀ ਲਿਖਣ ਵਾਲਾ ਕੌਣ ਹੈ, ਇਹ ਚਿੱਠੀ ਕਿੱਥੋਂ ਆਈ ਹੈ। ਉਹਨੇ ਸਵਾਲ ਕੀਤਾ ਵੀ ਚਿੱਠੀ ਕਿੱਥੋਂ ਆਈ ਹੈ। ਕਹਿਣ ਲੱਗਾ ਜੀ ਜਰਨੈਲੀ ਸੜਕ ਤੋਂ ਲੈ ਕੇ ਆਇਆ ਹਾਂ, ਖਾਲਸਾ ਰਾਜ ਕਾਇਮ ਹੋ ਗਿਆ। ਇਹ ਗੱਲ ਜਦੋਂ ਸੁਣੀ ਜ਼ਕਰੀਆ ਖਾਨ ਉਹਦਾ ਰਿਐਕਸ਼ਨ ਉਹਦਾ ਵੇਖਣ ਵਾਲਾ, ਉਸ ਵੇਲੇ ਇਤਿਹਾਸ ਦੇ ਪੰਨੇ ਅੰਦਰ ਲਿਖਿਆ ਵੀ ਉਹਨੇ ਜਦੋਂ ਚਿੱਠੀ ਨੂੰ ਹੁਕਮ ਕੀਤਾ ਵੀ ਪੜ੍ਹ ਕੇ ਸੁਣਾਇਆ ਜਾਏ, ਉਹਦੇ ਦਰਬਾਰ ਦੇ ਅੰਦਰ ਬੋਤਾ ਸਿੰਘ ਔਰ ਗਰਜਾ ਸਿੰਘ ਵੱਲੋਂ ਲਿਖੀ ਹੋਈ ਚਿੱਠੀ ਜਦੋਂ ਪੜ੍ਹ ਕੇ ਸੁਣਾਈ, ਸਰਵਣ ਕਰਿਓ ਕਿਵੇਂ ਸੜ ਬਲ ਕੇ ਕੋਲੇ ਹੋ ਗਿਆ ਜ਼ਕਰੀਆ ਖਾਨ ਖਾਨ ਬਹਾਦਰ। ਉਹਦੇ ਦਰਬਾਰ ਵਿੱਚ ਜਿਵੇਂ ਇਹ ਚਿੱਠੀ ਪੜ੍ਹ ਕੇ ਸੁਣਾਈ ਗਈ, ਉਹਦਾ ਪ੍ਰਤੀਕਰਮ ਢਾਡੀ ਸਿੰਘ ਆਪ ਜੀ ਨੂੰ

0: ਰਾਈ ਖਾਨਦਾਨ ਉਹ ਨਾ ਭੁੱਲ ਜਾਣ ਪਿੰਡ ਦਾ
1: ਆਪਣਾ
2: ਸੂਬੇਦਾਰ ਲਾਹੌਰ ਜ਼ਕਰੀਆ ਖਾਨ ਦੇ ਦਰਬਾਰ ਦੇ ਅੰਦਰ ਸਰਦਾਰ ਬੋਤਾ ਸਿੰਘ ਔਰ ਸਰਦਾਰ ਗਰਜਾ ਸਿੰਘ ਵੱਲੋਂ ਭੇਜੀ ਹੋਈ ਚਿੱਠੀ ਉਹਦੇ ਸ਼ਬਦ ਜਦੋਂ ਉਹਦੇ ਸਨਮੁਖ ਪੜ੍ਹ ਕੇ ਸੁਣਾਏ ਗਏ ਸੁਣ ਕੇ ਪੜ੍ਹ ਕੇ ਅੱਗ ਬਬੂਲਾ ਹੋ ਉੱਠਿਆ ਜ਼ਕਰੀਆ ਖਾਨ ਖਾਨ ਬਹਾਦਰ ਢਾਡੀ ਸਿੰਘਾਂ ਨੇ ਜਿਹੜੀ ਵੰਗੀ ਆਪ ਜੀ ਨੂੰ ਸਰਵਣ ਕਰਵਾਈ ਹੈ ਇਹਨੂੰ ਢਾਡੀ ਕਲਾ ਦਾ ਰੰਗ ਢਾਈਆ ਆਖਦੇ ਨੇ। ਢਾਡੀ ਕਲਾ ਦੀਆਂ ਬਹੁਤ ਪੁਰਾਤਨ ਰੀਤਾਂ ਵਿੱਚੋਂ ਇੱਕ ਰੀਤ ਹੈ ਜਿਹਨੂੰ ਬੜੇ ਵਜ਼ਦ ਵਿੱਚ ਸਿੰਘਾਂ ਨੇ ਆਪ ਜੀ ਨੂੰ ਸਰਵਣ ਕਰਵਾਇਆ ਹੈ। ਗੁਰੂ ਪਿਆਰਿਓ, ਸਰਦਾਰ ਬੋਤਾ ਸਿੰਘ ਔਰ ਸਰਦਾਰ ਗਰਜਾ ਸਿੰਘ ਉਹਨਾਂ ਵੱਲੋਂ ਲਿਖੀ ਹੋਈ ਇਹ ਚਿੱਠੀ ਤੇ ਚਿੱਠੀ ਦਾ ਕੱਲਾ ਕੱਲਾ ਬੋਲ ਤੇ ਜਿੱਥੇ ਜਾ ਕੇ ਲਿਫਾਫਾ ਬੰਦ ਕੀਤਾ ਆਖਰੀ ਸ਼ਬਦ ਸਨ ਵੀ ਜਾ ਕੇ ਕਹਿ ਦੀ ਭਾਬੀ ਖਾਨੋ ਨੂੰ ਤੇਰਾ ਦੇਵਰ ਹੈ ਸਿੰਘ ਬੋਤਾ। ਪੰਜਾਬ ਖਿੱਤੇ ਅੰਦਰ ਜਿਹੜਾ ਦਿਓਰ ਸ਼ਬਦ ਹੈ ਨਾ ਇਹ ਹਮੇਸ਼ਾ ਮਜ਼ਾਕੀਆ ਸ਼ਬਦ ਵਿੱਚ ਵਰਤਿਆ ਜਾਣ ਵਾਲਾ ਸ਼ਬਦ ਹੈ। ਆਮ ਇੱਕ ਸਧਾਰਨ ਸ਼ਬਦ ਹੈ ਵੀ ਕਿਸੇ ਵੀ ਅਨਨੋਨ ਪਰਸਨ ਨੂੰ ਜਦੋਂ ਪੰਜਾਬੀ ਕੋਈ ਵਿਅਕਤੀ ਕਿਸੇ ਬੀਬੀ ਨੂੰ ਕਿਸੇ ਭੈਣ ਨੂੰ ਮਿਲਦਾ ਆਪਾਂ ਸਤਿਕਾਰ ਵਿੱਚ ਰਿਸਪੈਕਟ ਵਿੱਚ ਸ਼ਬਦ ਬੋਲਦੇ ਹਾਂ ਭੈਣ ਜੀ ਕਹਿ ਕੇ ਬੁਲਾਉਂਦੇ ਹਾਂ। ਅੱਜ ਦੇ ਸਮੇਂ ਵਿੱਚ ਸ਼ਬਦ ਬਦਲਦੇ ਜਾਂਦੇ ਨੇ ਦੀਦੀ ਕਹਿ ਲਓ, ਪਰ ਰਿਐਲਿਟੀ ਇਹ ਹੈ ਕਿ ਪੰਜਾਬ ਦਾ ਆਪਣਾ ਵਿਰਾਸਤੀ ਸ਼ਬਦ ਹੈ ਭੈਣ ਜੀ। ਭਰਜਾਈ ਸ਼ਬਦ ਭਾਬੀ ਸ਼ਬਦ ਹਮੇਸ਼ਾ ਮਖੌਲੀਆ ਤੌਰ ਤੇ ਵਰਤਿਆ ਜਾਣ ਵਾਲਾ ਸ਼ਬਦ ਆ। ਇੱਥੇ ਕਈ ਬੰਦੇ ਕਈ ਸੱਜਣ ਇਸ ਗੱਲ ਦਾ ਜ਼ਿਕਰ ਕੋਈ ਖਾਨ ਬਹਾਦਰ ਦੀ ਭੈਣ ਵੱਲੋਂ ਕਹਿੰਦਾ, ਪਰ ਮੈਂ ਨਹੀਂ ਸਮਝਦਾ ਵੀ ਇਸ ਤਰ੍ਹਾਂ ਦਾ ਮਖੌਲ ਸਿੰਘ ਕਦੇ ਇੱਕ ਦੂਜੇ ਨੂੰ ਕਰ ਸਕਦੇ ਨੇ। ਮਖੌਲੀਆ ਤੌਰ ਤੇ ਇਹ ਸ਼ਬਦ ਖਾਨ ਬਹਾਦਰ ਨੂੰ ਭਾਬੀ ਖਾਨੋ ਕਹਿ ਕੇ ਸੰਬੋਧਨ ਕੀਤਾ ਮਖੌਲ ਕਰਦਿਆਂ ਹੋਇਆ, ਇਹ ਸਮਝੋ ਵੀ ਸਿੰਘਾਂ ਨੇ ਮੌਤ ਨੂੰ ਮਖੌਲ ਕੀਤਾ ਸੀ, ਕਿਉਂਕਿ ਆਮ ਬੰਦਾ ਮੌਤ ਤੋਂ ਦੂਰ ਭੱਜਦਾ ਵਾ। ਮੌਤ ਸ਼ਬਦ ਜਿਹੜਾ ਉਹਨੂੰ ਅਸੀਂ ਸੁਣਨਾ ਪਰਵਾਹ ਨਹੀਂ ਕਰਦੇ। ਕੋਈ ਖੁਸ਼ੀ ਦਾ ਪ੍ਰੋਗਰਾਮ ਹੋਵੇ, ਕੋਈ ਖੁਸ਼ੀ ਦਾ ਪ੍ਰੋਗਰਾਮ ਚੱਲ ਰਿਹਾ ਹੋਵੇ, ਉਹਦੇ ਵਿੱਚ ਜੇ ਕੋਈ ਇਹੋ ਜਿਹੀ ਗੱਲ ਹੋ ਜਾਏ ਤੇ ਆਮ ਤੌਰ ਤੇ ਇਸ ਗੱਲ ਦਾ ਗੁੱਸਾ ਕੀਤਾ ਜਾਂਦਾ ਵਾ ਵੀ ਸਾਡਾ ਖੁਸ਼ੀ ਦਾ ਪ੍ਰੋਗਰਾਮ ਸੀ ਵੀ ਉਹਦੇ ਵਿੱਚ ਮੌਤ ਦੀ ਗੱਲ ਕਰ ਦਿੱਤੀ। ਪਰ ਸੱਚ ਇਹ ਹੈ ਵੀ ਜੰਮਣ ਦੇ ਨਾਲ ਮੌਤ ਹੈ, ਮੌਤ ਜਨਮ ਦੇ ਨਾਲ ਖੜੀ ਹੈ। ਹਜ਼ੂਰ ਬਾਣੀ ਅੰਦਰ ਇਹ ਵੀ ਕਹਿੰਦੇ ਨੇ, ਮਰਨ ਲਿਖਾਏ ਮੰਡਲ ਮੈਂ ਆਏ। ਜਨਮ ਬਾਅਦ ਵਿੱਚ ਹੁੰਦਾ, ਉਹ ਦਿਨ ਜਿਹੜਾ ਮੌਤ ਦਾ ਦਿਨ ਨੇ ਉਹ ਪਹਿਲਾਂ ਮੁਕਰਰ ਹੋ ਜਾਂਦਾ। ਸੰਬਤ ਸਾਹਾ ਲਿਖਿਆ ਮਿਲ ਕਰ ਪਾਓ ਤੇਲ, ਦੇਹ ਸਜਣੇ ਸੀ ਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ। ਤੋ ਉਹ ਦਿਨ ਤੇ ਪਹਿਲਾਂ ਮੁਕਰਰ ਹੈ। ਤੋ ਸਰਦਾਰ ਬੋਤਾ ਸਿੰਘ ਔਰ ਸਰਦਾਰ ਗਰਜਾ ਸਿੰਘ ਮੌਤ ਨੂੰ ਮਖੌਲਾਂ ਕਰ ਰਹੇ ਆ। ਦੋਵਾਂ ਸਿੰਘਾਂ ਨੇ ਇਹ ਚਿੱਠੀ ਜ਼ਕਰੀਆ ਖਾਨ ਨੂੰ ਲਿਖੀ ਆ। ਤੋ ਖਾਨ ਬਹਾਦਰ ਦੇ ਸਨਮੁਖ ਜਦੋਂ ਇਹ ਚਿੱਠੀ ਪੜ੍ਹ ਕੇ ਸੁਣਾਈ ਗਈ, ਲਿਫਾਫਾ ਬੰਦ ਕੀਤਾ, ਉਹਨੇ ਆਏ ਹੋਏ ਵਪਾਰੀ ਨੂੰ ਦਬਕ ਕੇ ਪੁੱਛਿਆ, ਕਿੰਨੇ ਸਿੰਘ ਸਨ ਜਿਨ੍ਹਾਂ ਨੇ ਖਾਲਸਾ ਰਾਜ ਕਾਇਮ ਕੀਤਾ? ਕਹਿਣ ਲੱਗਾ, ਜੀ ਦੋ। ਇਹ ਸ਼ਬਦ ਜਦੋਂ ਉਹਨੇ ਸੁਣਿਆ ਵੀ ਦੋ, ਉਹ ਕਹਿੰਦਾ ਦੋ ਬੰਦੇ ਤੇ ਖਾਲਸਾ ਰਾਜ? ਕਹਿਣ ਲੱਗੇ, ਹਾਂ ਮਹਾਰਾਜ, ਮੈਂ ਤੇ ਉਹਨਾਂ ਦੇ ਮੂੰਹ ਇਹ ਵੀ ਸੁਣਿਆ ਵੀ ਉਹਨਾਂ ਨੂੰ ਬਹੁਤ ਸਮਾਂ ਹੋ ਗਿਆ ਬੈਠਿਆਂ ਨੂੰ, ਬਹੁਤ ਸਮਾਂ ਹੋ ਗਿਆ ਉਹਨਾਂ ਨੂੰ ਬੈਠਿਆਂ ਨੂੰ, ਉਹ ਕਹਿੰਦੇ ਸਾਡੇ ਵੱਲ ਆਉਂਦਾ ਹੀ ਕੋਈ ਨਹੀਂ। ਇਹ ਸੱਚ ਹੈ, ਇਹ ਤੁਹਾਨੂੰ ਆਪਣੇ ਇਤਿਹਾਸ ਤੇ ਮਾਣ ਕਰਨ ਵਾਲੀ ਗੱਲ ਹੈ, ਸਾਡੇ ਇਤਿਹਾਸ ਤੇ ਮਾਣ ਕਰਨ ਵਾਲੀ ਗੱਲ ਹੈ। ਮੈਂ ਤਾਂ ਕਈ ਵਾਰੀ ਇਹ ਵੀ ਬੇਨਤੀ ਕਰਿਆ ਕਰਦਾ ਵੀ ਬਹੁਤ ਜ਼ਿਆਦਾ ਪਛਾਣ ਜਾਣ ਦੀ ਗੱਲ ਨਹੀਂ, ਬਹੁਤ ਜ਼ਿਆਦਾ ਪਛਾਣ ਨਾ ਵੀ ਜਾਈਏ। ਪੰਜਾਬ ਦੀ ਧਰਤੀ ਤੇ ਜੂਨ 1984 ਤੋਂ ਮਗਰੋਂ ਲਗਭਗ 91-92 ਤੱਕ, ਜਿਹਨੂੰ ਖਾੜਕੂਵਾਦ ਦਾ ਦੌਰ ਕਿਹਾ ਜਾਂਦਾ ਨਾ, ਜਦੋਂ ਆਪਾਂ ਉਸ ਦੌਰ ਨੂੰ ਪੜ੍ਹਦੇ ਹਾਂ ਤੇ ਆਪਾਂ ਜਾਣਦੇ ਹਾਂ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੌਜਵਾਨ ਜਿਹੜੇ ਸੀ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰ ਕੇ ਮੁਕਾਏ ਗਏ, ਪਰ ਬਹੁਤ ਸਾਰੀਆਂ ਥਾਵਾਂ 'ਤੇ ਸੱਚੇ ਮੁਕਾਬਲੇ ਵੀ ਹੋਏ, ਸੱਚੇ ਮੁਕਾਬਲੇ ਵੀ, ਜਿੱਥੇ ਪੁਲਿਸ ਨੂੰ ਪਤਾ ਲੱਗ ਜਾਂਦਾ ਸੀ ਨਾ ਵੀ ਕੋਈ ਅਸਲ ਖਾੜਕੂ ਬੈਠਾ ਵਾ, ਪੁਲਿਸ ਉੱਧਰ ਨੂੰ ਮੂੰਹ ਨਹੀਂ ਸੀ ਕਰਦੀ ਹੁੰਦੀ। ਇਹ ਸੱਚ ਹੈ, ਇਹ ਤੱਥ ਹੈ, ਇਹ ਕੋਈ ਬਹੁਤੀ ਪਛਾਣ ਜਾਣ ਦੀ ਗੱਲ ਨਹੀਂ, ਕੋਈ ਬਹੁਤ ਪਛਾਣ ਆ ਜਾਈਏ। ਖਾੜਕੂਆਂ ਦੇ ਦਿਨ, ਉਹ ਦਿਨ ਜਦੋਂ ਪੰਜਾਬ ਦੀ ਧਰਤੀ 'ਤੇ ਪੂਰੀ ਸਰਗਰਮੀਆਂ ਚੱਲ ਰਹੀਆਂ ਸੀ ਖਾੜਕੂਆਂ ਦੀਆਂ, ਜਿੱਥੇ ਕਿਤੇ ਕੋਈ ਅਸਲ ਖਾੜਕੂ ਬੈਠੇ ਹੁੰਦੇ ਸੀ ਪੁਲਿਸ ਉੱਧਰ ਨੂੰ ਮੂੰਹ ਨਹੀਂ ਸੀ ਕਰਦੀ। ਹੁਣ ਬੋਤਾ ਸਿੰਘ ਅਤੇ ਗਰਜਾ ਸਿੰਘ ਜਰਨੈਲੀ ਸੜਕ ਉੱਤੇ ਖਾਲਸਾ ਰਾਜ ਕਾਇਮ ਕਰੀ ਬੈਠੇ ਆ, ਤੁਹਾਡਾ ਕੀ ਖਿਆਲ ਆ ਵੀ ਲਾਹੌਰ ਦੇ ਕਿਸੇ ਸ਼ਾਹੀ ਕਰਿੰਦੇ ਨੂੰ ਪਤਾ ਨਾ ਲੱਗਾ ਹੋਊਗਾ ਵੀ ਸਿੰਘਾਂ ਨੇ ਰਾਜ ਕਾਇਮ ਕਰ ਲਿਆ? ਪਤਾ ਤਾਂ ਸੀ, ਪਰ ਉੱਧਰ ਨੂੰ ਕੋਈ ਮੂੰਹ ਕਰਕੇ ਰਜ਼ਾਮੰਦ ਨਹੀਂ ਸੀ। ਜ਼ਕਰੀਆ ਖਾਨ ਨੂੰ ਬਹੁਤ ਗੁੱਸਾ ਆਇਆ ਆਪਣੇ ਅਹਿਲਕਾਰਾਂ ਦੀ ਇਸ ਨਾਅਹਲੀ ਉੱਤੇ। ਸੜਿਆ ਬਲਿਆ ਅੱਗ ਬਬੂਲਾ ਰਾਹਗੀਰ ਨੂੰ ਦੂਜਾ ਸਵਾਲ ਉਹਨੇ ਕੀਤਾ ਵੀ ਕਿੰਨੇ ਕੁ ਹਥਿਆਰ ਸਨ ਉਹਨਾਂ ਕੋਲ? ਕਹਿਣ ਲੱਗਾ ਜੀ ਮੈਂ ਬਹੁਤੇ ਕੋਈ ਹਥਿਆਰ ਨਹੀਂ ਵੇਖੇ, ਉਹਨਾਂ ਦੇ ਗਾਤਰੇ ਸ਼ਮਸ਼ੀਰਾਂ ਤੇ ਹੱਥ ਵਿੱਚ ਡਾਂਗਾਂ ਮੋਟੇ ਸੋਟੇ ਸਨ, ਤੀਜਾ ਕੋਈ ਹਥਿਆਰ ਨਹੀਂ। ਤਿਲਮਿਲਾ ਉੱਠਿਆ ਜ਼ਕਰੀਆ ਖਾਨ, ਉਹ ਕਹਿੰਦਾ ਹੱਥ ਵਿੱਚ ਡੰਡੇ ਸੋਟੇ ਲੈ ਕੇ ਖਾਲਸਾ ਰਾਜ ਦੀ ਕਾਇਮੀ ਦੀ ਗੱਲ ਚੱਲ ਰਹੀ ਹੈ? ਲੱਖ ਦੀ ਲਾਹਨਤ, ਉਹਨੇ ਆਖਿਆ ਮੇਰੇ ਇਹਨਾਂ ਵੱਡੇ ਅਹਿਲਕਾਰਾਂ ਉੱਤੇ, ਮੇਰੇ ਇਹਨਾਂ ਸੱਪਾ ਸਲਾਰਾਂ ਉੱਤੇ, ਮੈਂ ਇੱਥੇ ਬੈਠਾ ਲਾਹੌਰ ਵਿੱਚ ਐਲਾਨ ਕਰੀ ਬੈਠਾ ਖਾਲਸਾ ਰਾਜ ਖਤਮ ਹੋ ਗਿਆ, ਮੇਰੀ ਨੱਕ ਹੇਠਾਂ ਖਾਲਸਾ ਰਾਜ ਦੋ ਬੰਦੇ ਕਾਇਮ ਕਰੀ ਬੈਠੇ ਨੇ। ਜਲਾਲੂਦੀਨ ਫੌਜਦਾਰ ਨੂੰ ਸੱਦਿਆ ਗਿਆ, ਉਹਨੂੰ ਸੱਦ ਕੇ ਜ਼ਕਰੀਆ ਖਾਨ ਕੀ ਹੁਕਮ ਕਰਦਾ, ਇਹਦਾ ਆਖਰੀ ਪੰਨਾ ਸ਼ਾਮ ਦੀ ਆਖਰੀ ਹਾਜ਼ਰੀ ਦੇ ਵਿੱਚ ਆਪ ਜੀ ਦੇ ਸਨਮੁੱਖ ਕਹਿਣ ਦੀ ਕੋਸ਼ਿਸ਼ ਰਹੇਗੀ। ਆਓ ਸਮਾਂ ਹੈ ਗੁਰਬਾਣੀ ਕੀਰਤਨ ਹਾਜ਼ਰੀ ਦਾ, ਭਾਈ ਪਰਮਿੰਦਰ ਸਿੰਘ ਜੀ ਲੁਧਿਆਣੇ ਵਾਲੇ, ਅਤੇ ਉਹਨਾਂ ਦਾ ਕੀਰਤਨੀ ਜਥਾ ਆਪ ਜੀ ਨੂੰ ਗੁਰੂ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਨਾਲ ਜੁੜੇਗਾ। ਜਥੇ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰੀਏ। ਜੁੜ ਬੈਠੀ ਸੰਗਤ ਦਾ ਧੰਨਵਾਦ, ਬਖਸ਼ੋ ਆਗਿਆ, ਬੁਲਾਓ ਫਤਿਹ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਅੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਈ ਕਿਹੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਪਾਲੇ ਤੇਰੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹਿਰਾ ਹੋਏ ਨਾ ਜਾਣੇ ਤੇਰਾ ਕੀਤਾ ਕੇਵਲ ਚਿਰ ਰਹਾ ਸਭ ਸੁਰਤੀ ਮਿਰ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦ ਬਿਨ ਸਿੱਧੀ ਕਿਨੇ ਨਾ ਪਾਈਆ ਕਰਮ ਲੈ ਨਾ ਹੀ ਠਾਕ ਰੁਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਬਿਸਰੈ ਮਰ ਜਾ ਆਖਣ ਔਖਾ ਸੱਚਾ ਨਾਮ ਸੱਚੇ ਨਾਮ ਕੀ ਲਾਗੇ ਭੂਖ ਉਤ ਭੁੱਖੇ ਖਾਏ ਚਲੀਏ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸੱਚਾ ਸਾਹਿਬ ਸੱਚਾ ਨਾ ਰਹਾ ਸੱਚੇ ਨਾਮ ਕੀ ਤਰ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋ ਪੈ ਕਾਟ ਨ ਜਾਏ ਨਾ ਉਹ ਮਰੈ ਨਾ ਹੋਵੇ ਸੋਕ ਦਿੰਦਾ ਰਹੇ ਨ ਚੁਕੇ ਭੋਗ ਗੁਣ ਇਹੋ ਹੁਰ ਨਾਹੀ ਕੋਈ ਨਾ ਕੋ ਹੁਆ ਨਾ ਕੋ ਹੋਏ ਜੇਵੜ ਆਪ ਤੇਵੜ ਤੇਰੀ ਦਾਤ ਦਿਨ ਦਿਨ ਕਰਕੇ ਕੀਤੀ ਰਾਤ ਖਸਮ ਵਸਾਰਹੇ ਤੇ ਕਮਜਾਤ ਨਾਨਕ ਨਾਵੇ ਬਾਸਨਾ ਤੇਰਾ ਕੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਭ ਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੁਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਣ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਰ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨੀ ਆਏ ਤ੍ਰਿਗ ਜੀਪੈ ਤ੍ਰਿਗ ਜੀ ਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰਿ ਸਪਾਇਆ